ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਜਿਨ ਸੇਵੇ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਇਆ ਵੈ ਧਾਈ ਸਭ ਥਾਈ ਹੋਏ ਸਹਾਇ

ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਿਰਖਣੀਆਂ ਤੇ ਚੜ੍ਹੀ ਆ ਰਿਹਾ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ।

ਜੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਪਬੀਕ ਦਾਨ ਮਸਾਹਾ ਦਾਨ ਪਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ

ਮਤ ਉੱਚੀ ਮਤ ਪਾਦਾ ਰਖਾਇਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਦਿਓ ਟਿਆ ਦਿਓ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ।

ਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਰ ਫਲ ਪੇਟਾਂ ਮਾਂਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ ਤੇ ਮਿਹਰ ਭਰਿਆ ਤਰਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਸਾਹ ਸੰਗਤਾ ਵਡਭਾਗੀ ਹੋ। ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਡੀ ਗੁਰਦੁਆਰਾ ਸਾਹਿਬ ਸੁਖਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਿਹਾ ਸੀ, ਗੁਰੂ ਸਾਹਿਬ ਜੀ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਣ। ਆਓ ਸ਼ਾਮ ਦੇ ਦੀਵਾਨਾਂ ਦੀ ਰਮਤਾ ਕਰ ਰਹੇ ਨੇ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ। ਉਹਨਾਂ ਤੋਂ 6:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ, ਉਪਰੰਤ ਗੁਰਮਤਿ ਵਿਚਾਰਾਂ ਦੀ ਸਾਂਝ ਭਾਈ ਗੁਰਸੇਵਕ ਸਿੰਘ ਜੀ ਪਾਉਣਗੇ ਅਤੇ 7:45 ਵਜੇ ਬੱਚਿਆਂ ਦੀ ਕਲਾਸ ਵੀ ਅੱਜ ਹੋਵੇਗੀ। ਸੋ ਆਓ ਗੁਰਬਾਣੀ ਦੇ ਕੀਰਤਨ ਭਾਈ ਕਮਲਜੀਤ ਸਿੰਘ ਜੀ ਹਜੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦੇ ਸਾਰੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾ ਰਹੇ ਹਨ ਸਤਿਕਾਰ ਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਉਹਨਾਂ ਤੋਂ 7:30 ਵਜੇ ਤੱਕ ਗੁਰਬਾਣੀ ਦੀਆਂ ਵਿਚਾਰਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਦੇ ਹਾਂ। ਉਪਰੰਤ ਬੱਚੇ 15 ਮਿੰਟ ਕੀਰਤਨਾਂ ਲੱਗੇ, 8:45 ਵਜੇ ਬੱਚਿਆਂ ਦੀ ਕਲਾਸ, ਜੋ ਕਿ ਹਰ ਸ਼ੁੱਕਰਵਾਰ ਹੁੰਦੀ ਹੈ, 8:45 ਵਜੇ ਬੱਚਿਆਂ ਦੀ ਕਲਾਸ ਹੋਵੇਗੀ। ਸੋ ਆਓ ਗੁਰਮਤਿ ਵਿਚਾਰਾਂ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਹਮੇ ਅੰਦਲੇ ਅੰਧ ਵਿਖੇ ਵਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ

ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ,

ਸਿੱਖਾਂ ਵਿੱਚ ਵੱਡੀ ਸਮਾਈ ਅਲੱਖ ਲਖਾਏ ਨਾ ਅਲੱਖ ਲਖਾਈ ਅਲੱਖ ਲਖਾਏ ਨਾ ਅਲੱਖ ਲਖਾਈ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੇ ਵਡਭਾਗੀ ਹਾਂ ਜੋ ਸੰਗਤੀ ਰੂਪ ਦੇ ਵਿੱਚ ਸਤਿਗੁਰਾਂ ਦੀ ਹਜ਼ੂਰੀ ਜੁੜ ਕੇ ਬੈਠੇ ਹਾਂ ਆਪ ਜੀ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ ਉਸ ਅਕਾਲ ਪੁਰਖ ਦੀ ਵਡਿਆਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਵਡਿਆਈ ਡਿਠੇ ਸਭੇ ਥਾਮ ਨਹੀਂ ਤੁਜੇ ਹੈ ਉਸ ਅਕਾਲ ਪੁਰਖ ਦੀ ਮਹਿਮਾ ਕਰਨ ਦੇ ਨਾਲ ਸੁਣਨ ਦੇ ਨਾਲ ਸਾਡਾ ਜਿਹੜਾ ਜੀਵਨ ਹੈ ਸਫਲ ਹੋ ਜਾਂਦਾ ਹੈ ਸਾਡੇ ਮਨ ਦੇ ਵਿੱਚ ਉਸ ਵਾਹਿਗੁਰੂ ਨਿਰੰਕਾਰ ਉਹਦੇ ਪ੍ਰਤੀ ਸਾਡਾ ਪ੍ਰੇਮ ਪੈਦਾ ਹੁੰਦਾ ਹੈ ਜਿਉਂ ਜਿਉਂ ਅਸੀਂ ਉਸਦੀ ਮਹਿਮਾ ਕਰਦੇ ਹਾਂ ਸੁਣਦੇ ਹਾਂ ਆਓ ਜੋ ਲੜੀਵਾਰ ਕਥਾ ਚੱਲ ਰਹੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਜੋ ਕਿ ਇਸ ਯੁੱਗ ਦੇ ਵਿੱਚ ਇਸ ਸਮੇਂ ਦੇ ਵਿੱਚ ਭਗਤ ਜਨ ਹੋਏ ਉਹਨਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ ਪਿਛਲੇ ਦੋ ਦਿਨ ਤਿੰਨ ਦਿਨ ਤੋਂ ਆਪਾਂ ਇਹਨਾਂ ਭਗਤਾਂ ਦਾ ਵੱਖਰਾ ਵੱਖਰਾ ਜੀਵਨ ਉਹਦੀ ਵਿਚਾਰ ਕਿਵੇਂ ਉਹ ਪਰਮਾਤਮਾ ਨੂੰ ਮਿਲੇ ਕਿਹੜੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਹੈ ਆਪਾਂ ਵਿਚਾਰ ਕਰ ਰਹੇ ਸੀ ਨਾਮਦੇਵ ਜੀ ਦੀ ਵਿਚਾਰ ਕੀਤੀ ਕਿਵੇਂ ਨਾਮਦੇਵ ਜੀ ਨੂੰ ਰਾਜਾ ਮਾਰਨ ਤੱਕ ਚਲਿਆ ਗਿਆ ਅਤੇ ਪਰਮੇਸ਼ਰ ਨੇ ਆ ਕੇ ਉਹਦੀ ਮਦਦ ਕੀਤੀ ਕਬੀਰ ਜੀ ਨੂੰ ਉਸ ਸਮੇਂ ਦੇ ਧਾਰਮਿਕ ਲੋਕ ਅਤੇ ਰਾਜਾ ਜੋ ਸੀ ਇਬਰਾਹਿਮ ਲੋਧੀ ਉਹਨਾਂ ਨੇ ਮਰਨ ਤੱਕ ਗਏ ਪਰ ਪਰਮਾਤਮਾ ਆਪ ਭਗਤ ਦੀ ਆ ਕੇ ਰੱਖਿਆ ਕਰਦਾ ਹੈ ਇਸ ਕਰਕੇ ਇਹਨਾਂ ਭਗਤਾਂ ਦੀ ਵਡਿਆਈ ਹੈ ਗੁਰਬਾਣੀ 'ਚ ਇਹ ਪਰਮਾਤਮਾ ਨੂੰ ਮਿਲੇ ਸੀ ਪਰਮਾਤਮਾ ਆਪ ਉਹਨਾਂ ਦੀ ਰੱਖਿਆ ਕਰਨ ਆਉਂਦਾ ਜਿਹੜੇ ਉਸ ਦੇ ਹੋ ਜਾਂਦੇ ਨੇ ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਇਸ ਕਰਕੇ ਉਹ ਆਪਣੇ ਭਗਤਾਂ ਦੀ ਅੱਜ ਵੀ ਪੈਜ ਰੱਖਦਾ ਹੈ ਜੇ ਕੋਈ ਉਸ ਦਾ ਹੋ ਜਾਵੇ

ਨੂੰ ਚੰਗਾ ਨਹੀਂ ਲੱਗਦਾ, ਇਸ ਕਰਕੇ ਉਹਨੂੰ ਕਸਾਈ ਕਹਿੰਦੇ ਸੀ। ਪਰੰਤੂ ਜਦੋਂ ਕੋਈ ਪੁਰਬਲਾ ਕਰਮ ਹੁੰਦਾ ਹੈ ਤਾਂ ਉਹਨੂੰ ਕੋਈ ਸੰਗਤ ਮਿਲਦੀ ਹੈ ਜਾਂ ਕੋਈ ਗੁਰਮੁਖ ਮਿਲਦਾ ਹੈ ਤਾਂ ਉਹ ਸਾਡਾ ਜੀਵਨ ਬਦਲ ਦਿੰਦਾ ਹੈ। ਇਹ ਅੱਜ ਵੀ ਉਹੀ ਫੇਲ ਹੈ। ਜਦੋਂ ਵੀ ਕਿਸੇ ਦਾ ਜੀਵਨ ਬਦਲਦਾ ਹੈ ਉਹ ਕਿਸੇ ਦਾ ਸੰਗ ਕਰਕੇ ਬਦਲੂਗਾ। ਉਹ ਸਾਡਾ ਜੀਵਨ ਬਦਲ ਸਕਦਾ ਜਿਹਦਾ ਜੀਵਨ ਹੈ, ਜਿਹੜਾ ਜੁੜਿਆ ਹੋਇਆ ਉਹ ਸਾਨੂੰ ਜੋੜ ਸਕਦਾ। ਇਸ ਕਰਕੇ ਗੁਰਬਾਣੀ 'ਚ ਜੀਵਨ ਦੀ ਗੱਲ ਦੱਸੀ ਗਈ ਹੈ, ਸਾਡਾ ਜੀਵਨ ਕਦੋਂ ਮੰਨਿਆ ਗਿਆ। ਕਹਿੰਦੇ ਜੀਵਨ ਤੋ ਗਣੀਏ ਜੌਹਰ ਪੇਖਾਂ, ਜਦੋਂ ਅਸੀਂ ਆਪਣੇ ਮਾਲਕ ਨਾਲ, ਨਿਰੰਕਾਰ ਨਾਲ, ਇੱਕ ਨਾਲ ਜੁੜ ਜਾਂਦੇ ਹਾਂ ਗੁਰੂ ਦੇ ਰਾਹੀਂ, ਉਦੋਂ ਸਾਡਾ ਜੀਵਨ ਗਿਣਿਆ ਜਾਂਦਾ। ਇਸ ਕਰਕੇ ਜਿਹੜਾ ਅਲੱਗ ਅਲੱਗ ਸਾਧਨਾ, ਕਿਉਂਕਿ ਪੁਰਾਣਾ ਇਤਿਹਾਸ ਹੋਣ ਕਰਕੇ ਕਿਸੇ ਨੇ ਕਿਵੇਂ ਲਿਖਤਾ, ਕਿਸੇ ਨੇ ਕਿਵੇਂ, ਪਰੰਤੂ ਸਧਨਾ ਜੀ ਨੂੰ ਇੱਕ ਸਾਧੂ ਮਿਲਿਆ। ਕੋਈ ਕਹਾਣੀ ਹੋਰ ਤਰ੍ਹਾਂ ਕਰਦਾ, ਕੋਈ ਕਿਵੇਂ ਕਰਦਾ, ਪਰ ਸਾਧੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਜੀਵਨ ਨਹੀਂ ਅੱਜ ਤੱਕ ਕਿਸੇ ਦਾ ਬਦਲਿਆ, ਅਤੇ ਗੁਰੂ ਧਾਰਨ ਕਰਨਾ ਹੀ ਪੈਣਾ ਹੈ। ਗੁਰਬਿਨ ਤਰਿਆ ਨਾ ਕੋਇ, ਪੁੱਛੋ ਬ੍ਰਹਮਾ ਨਾਰਦੇ, ਉਹਨਾਂ ਨੂੰ ਵੀ ਗੁਰੂ ਧਾਰਨ ਕਰਨਾ ਪਿਆ ਸਾਰਿਆਂ ਨੂੰ। ਇਸ ਕਰਕੇ ਸਧਨਾ ਜੀ ਨੂੰ ਇੱਕ ਸਮਾਂ ਬਣਿਆ ਕਿ ਇਹਦੇ ਕੋਲ ਜਾਂਦੇ ਜਾਂਦੇ ਕੋਈ ਸਾਧੂ ਮਿਲਿਆ। ਸਾਧੂ ਨੇ ਇਸ ਨੂੰ ਕਿਹਾ ਵੀ ਰੱਬ ਦਾ ਨਾਂ ਲਿਆ ਕਰੋ, ਜਿਵੇਂ ਉਹਨਾਂ ਦੀ ਸੁਭਾਅ ਹੁੰਦਾ ਹੈ। ਉਹ ਕਹਿਣਗੇ ਜੀ ਨਾਮ ਜਪੋ, ਸਿਮਰਨ ਕਰੋ, ਮਨੁੱਖਾ ਜਨਮ ਮਿਲਿਆ ਇਹਦਾ ਲਾਹਾ ਲਾਓ। ਜਿਹੜਾ ਕੋਈ ਸੰਤ ਸਾਧੂ ਭਗਤ ਹੋਊਗਾ ਉਹ ਤੁਹਾਨੂੰ ਇਹ ਭੇਤ ਦਊਗਾ ਵੀ ਜੀਵਨ ਸਫਲ ਕਿਵੇਂ ਹੁੰਦਾ। ਸਧਨਾ ਜੀ ਨੂੰ ਇੱਕ ਗੁਰਮੁਖ ਭਗਤ ਮਿਲਿਆ, ਕੋਈ ਰੱਬ ਦਾ ਪਿਆਰਾ ਸਾਧੂ ਮਿਲਿਆ, ਅਤੇ ਉਹਨਾਂ ਨੇ ਇਹਨਾਂ ਨੂੰ ਸਹਿਜ ਸਵਾਈ ਗੱਲ ਕੀਤੀ। ਇਹ ਕਹਿੰਦੇ ਜੀ ਸਾਡਾ ਜੀਵਨ ਤਾਂ ਬਹੁਤ, ਅਸੀਂ ਤਾਂ ਕਰਮ ਹੀ ਇਹੋ ਜਿਹੇ ਕਰਦੇ ਹਾਂ, ਅਸੀਂ ਕਿੱਥੇ ਤਰ ਸਕਦੇ ਹਾਂ। ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਕਰਮ ਕਿਹੜਾ ਭਾਵੇਂ ਮਰਜ਼ੀ ਕਰਦੇ ਹੋ, ਪਰ ਤੁਸੀਂ ਪਰਮੇਸ਼ੁਰ ਦਾ ਨਾਮ ਜਪਣਾ ਸ਼ੁਰੂ ਕਰੋ, ਬੰਦਗੀ ਕਰੋ। ਜੇ ਉਹਨੂੰ ਚਾਹਿਆ ਤਾਂ ਤੇਰਾ ਕਰਮ ਵੀ ਬਦਲ ਸਕਦਾ ਹੈ, ਕਿਉਂਕਿ ਕਰਮ ਵੀ ਪਰਮੇਸ਼ੁਰ ਦਿੰਦਾ ਸਾਰਿਆਂ ਨੂੰ, ਜਿਹਨੂੰ ਗੁਰਬਾਣੀ 'ਚ ਸੱਚੇ ਪਾਤਸ਼ਾਹ ਦੱਸ ਰਹੇ ਨੇ। ਕਹਿੰਦੇ ਕਰਮ ਬੰਧ ਤੁਮ ਜੀਓ ਕਹਿਤ ਹੈ, ਕਰਮੇ ਕੌਣ ਜੀਓ ਦੀਨ ਰੇ, ਕੌਣ ਦਿੰਦਾ ਕਰਮ ਸਾਨੂੰ। ਇਸ ਕਰਕੇ ਜਿੱਥੇ ਕੋਈ ਕਰਮ, ਜਿਹੋ ਜਿਹਾ ਕੋਈ ਕਰਮ ਸਾਨੂੰ ਮਿਲਦਾ ਉਹ ਸਾਡਾ ਪਿਛਲਾ ਸੰਯੋਗ ਆ ਕੋਈ। ਇਸ ਲਈ ਧੰਨਾ ਜੀ ਦਾ ਉਹ ਕਰਮ ਸੀ, ਚੱਲਦਾ ਆ ਰਿਹਾ ਸੀ, ਪਰੰਤੂ ਜਦੋਂ ਸਾਧੂ ਦਾ ਬਚਨ ਮੰਨ ਕੇ ਇਹਨਾਂ ਨੇ ਸਿਮਰਨ ਕਰਨਾ ਸ਼ੁਰੂ ਕੀਤਾ ਤਾਂ ਉਹ ਕਰਮ ਛੁੱਟ ਗਿਆ। ਇਸ ਕਰਕੇ ਕਰਮ ਬਦਲ ਗਿਆ, ਕਿਉਂਕਿ ਇਹ ਮੈਂ ਆਪਣੀ ਜ਼ਿੰਦਗੀ 'ਚ ਵੀ ਬਹੁਤ ਵਾਰ ਦੇਖਿਆ ਹੈ। ਕਾਫੀ ਲੰਬੇ ਸਮੇਂ ਤੋਂ ਪ੍ਰਚਾਰ ਕਰਦੇ ਹਾਂ, ਮੈਂ ਯੂਰਪ 'ਚ ਪ੍ਰਚਾਰ ਕਰਨ ਜਾਂਦਾ ਸੀ, ਉੱਥੇ ਆਪਣਾ ਇੱਕ ਸਿੰਘ ਮਿਲਿਆ, ਉਹਦੇ ਨਾਲ ਸਹਿਜ ਸਵਾਈ ਗੱਲਬਾਤ ਚੱਲੀ ਵੀ ਆਇਆ ਕਰੋ ਗੁਰਦੁਆਰੇ, ਪ੍ਰਚਾਰ ਹੁੰਦਾ ਸਿਮਰਨ ਕਰਿਆ ਕਰੋ। ਉਹ ਕਿਤੇ ਰੈਸਟੋਰੈਂਟ 'ਤੇ ਕੰਮ ਕਰਦਾ ਸੀ। ਉਹ ਕਹਿੰਦਾ ਜੀ ਸਾਡਾ ਕੰਮ ਤਾਂ ਹੈ ਹੀ ਇਹੋ ਜਿਹਾ, ਅਸੀਂ ਤਾਂ ਬਸ ਮੁਸ਼ਕਲ ਆ। ਮੈਂ ਕਿਹਾ ਨਹੀਂ ਵੀ ਗੁਰੂ ਦੀ ਸ਼ਰਨ 'ਚ ਆਈਦਾ ਹੁੰਦਾ ਵੀ ਗੁਰੂ ਅੱਗੇ ਬੇਨਤੀ ਕਰੋ, ਗੁਰੂ ਕੁਛ ਵੀ ਕਰ ਸਕਦਾ। ਉਹ ਆਪ ਦੇ ਮੂੰਹੋਂ ਦੱਸ ਰਿਹਾ ਸੀ ਵੀ ਮੈਂ ਸ਼ਰਾਬ ਵੀ ਪੀ ਲੈਂਦਾ, ਮੀਟ ਵੀ, ਅਤੇ ਅਸੀਂ ਪਰੋਸਦੇ ਵੀ ਹਾਂ ਲੋਕਾਂ ਨੂੰ ਖਾਣਾ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਗੁਰੂ ਤਾਂ ਬਖਸ਼ਿੰਦ ਹੈ, ਕੋਈ ਸ਼ਰਨ 'ਚ ਆ ਜਾਵੇ, ਕਰਮ ਬਦਲ ਸਕਦਾ ਗੁਰੂ, ਇਹ ਗੁਰੂ ਅੱਗੇ ਬੇਨਤੀ ਕਰੋ ਅਤੇ ਸੰਗਤ 'ਚ ਆਓ। ਸੰਗਤ 'ਚ ਆਉਣ ਲੱਗ ਗਏ। ਉੱਥੇ ਮੈਂ ਇੱਕ ਗੁਰੂ ਘਰ ਦੇ ਵਿੱਚ ਲਗਾਤਾਰ 3 ਮਹੀਨੇ ਪ੍ਰਚਾਰ ਕਰਦਾ ਹੁੰਦਾ ਸੀਗਾ ਉਦੋਂ, ਅਤੇ ਉਹ ਜਦੋਂ ਸੰਗਤ 'ਚ ਆਉਣ ਲੱਗੇ ਉਹ ਬਿਲਕੁਲ ਕਲੀਨ ਸ਼ੇਪ ਸੀ। ਅਤੇ ਅਗਲੇ ਸਾਲ ਮੈਂ ਜਦੋਂ ਗਿਆ ਉਹਨੂੰ ਨਾਮ ਜਪਣ ਦਾ ਦੱਸਿਆ ਵੀ ਗੁਰੂ ਦਾ ਕਿਵੇਂ ਨਾਮ ਜਪਣਾ, ਕਿਵੇਂ ਬੰਦਗੀ ਕਰਨੀ ਹੈ, ਕੁਛ ਉਹਦੇ ਕਰਮ ਬੜੇ ਵਧੀਆ ਸੀ, ਸਮਝਦਾ ਬਹੁਤ ਛੇਤੀ ਸੀ ਉਹ ਗੱਲ ਨੂੰ। ਅਤੇ ਅਗਲੇ ਸਾਲ ਜਦੋਂ ਮੈਂ ਗਿਆ ਤਾਂ ਉਸ ਬੰਦੇ ਨੇ ਆਪਣਾ ਕਰਮ ਬਦਲਿਆ ਹੋਇਆ ਅਤੇ ਦਾੜੀ ਕੇਸ ਰੱਖੇ ਹੋਏ। ਆਪਾਂ ਨੂੰ ਇਹ ਨਹੀਂ ਕਿਹਾ ਵੀ ਤੂੰ ਕਰਮ ਛੱਡ ਦੇ ਜਾਂ, ਮੈਂ ਕਿਹਾ ਵੀ ਆਪੀ ਤਾਂ ਗੁਰੂ ਜਾਣੇ ਪਰਮਾਤਮਾ ਜਾਣੇ, ਆਪਾਂ ਤਾਂ ਇਹ 'ਚ ਕੁਛ ਨਹੀਂ, ਰੋਲ ਨਹੀਂ ਸਾਡਾ ਕੋਈ ਹੁੰਦਾ। ਇਸ ਲਈ ਉਸ ਦਾ ਕਰਮ ਜਿਹੜਾ ਸੀ ਪਰਮਾਤਮਾ ਨੇ ਉਸ ਨੂੰ ਆਪੇ ਅੰਦਰੋਂ ਕੋਈ ਫੁਰਨਾ ਦਿੱਤਾ ਅਤੇ ਉਹ ਟੈਕਸੀ ਚਲਾਉਣ ਲੱਗ ਗਿਆ। ਅਤੇ ਨਾਲ ਉਹਨੇ ਕਰਮ ਜਦੋਂ ਬਦਲਿਆ ਤਾਂ ਉਹਨੇ ਕੇਸ ਦਾੜੀ ਵੀ ਰੱਖ ਲਏ ਅਤੇ ਨਾਮ ਜਪਦਾ ਸੀ ਅਤੇ ਬਾਣੀ ਪੜ੍ਹਨ ਲੱਗ ਗਿਆ ਅਤੇ ਜੀਵਨ ਬਦਲ ਗਿਆ ਉਹਦਾ। ਉਹ ਕਹਿੰਦਾ ਵੀ ਮੈਂ ਤਾਂ ਇੰਨੀ ਕਿਰਪਾ ਹੋ ਗਈ ਵੀ ਜਦੋਂ ਮੈਂ ਟੈਕਸੀ 'ਚ ਵਿਹਲਾ ਬੈਠਾ ਹੁੰਦਾ

0: ਕਰਦੇ ਹਾਂ ਸਵਾਰੀ ਦੀ, ਉਦੋਂ ਕਹਿੰਦਾ ਮੈਂ ਨਾਮ ਜਪੀ ਜਾਂਦਾ। ਮੈਂ ਕਿਹਾ ਵੀ ਬੜੀ ਕਿਰਪਾ ਹੋ ਗਈ ਤੇਰੇ ਤੇ। ਚਲੋ ਅੱਜ ਉਹ ਜਰਮਨ ਦੇ ਵਿੱਚ ਪ੍ਰਚਾਰਕ ਹੈ ਭਾਈ ਕਰਮਜੀਤ ਸਿੰਘ ਜੀ, ਉਹਦਾ ਨਾਮ ਮੇਜਰ, ਅੱਜ ਜਰਮਨੀ ਦੇ ਵਿੱਚ ਆ ਗੁਰਬਾਣੀ ਦਾ ਪ੍ਰਚਾਰ ਕਰਦਾ। ਦੇਖੋ ਇਹ ਗੁਰੂ ਕਿਰਪਾ ਕਰ ਦੇਵੇ, ਕਿਤੇ ਅਸੀਂ ਬਚਨ ਮੰਨ ਲਈਏ ਤਾਂ ਸਾਡਾ ਜੀਵਨ ਬਦਲ ਸਕਦਾ ਹੈ। ਪਰ ਜੇ ਅਸੀਂ ਕਹਿ ਦਈਏ ਵੀ ਮੇਰੇ ਭਾਗਾਂ 'ਚ ਕਿੱਥੇ ਜੀ, ਸਾਧਨਾ ਜੀ ਨੇ ਸਾਧੂ ਦਾ ਬਚਨ ਮੰਨਿਆ, ਬਚਨ ਮੰਨ ਕੇ ਪਰਮਾਤਮਾ ਦੀ ਬੰਦਗੀ ਕੀਤੀ, ਕਰਮ ਬਦਲਿਆ ਉਹਨਾਂ ਦਾ। ਇਸ ਤਰ੍ਹਾਂ ਉਹ ਬੰਦਗੀ ਕਰਦੇ ਕਰਦੇ ਪਰਮਾਤਮਾ ਨਾਲ ਉਹਨਾਂ ਦੀ ਪ੍ਰੇਮ ਪੈ ਗਿਆ, ਲਿਵ ਜੁੜ ਗਈ। ਅਤੇ ਇਸ ਕਰਕੇ ਇੱਕ ਸਮਾਂ ਆਇਆ ਵੀ ਉਹਨਾਂ 'ਤੇ ਕੋਈ ਐਸੀ ਵਿਪਤਾ ਪਈ ਜੋ ਕਿ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਉਹ ਜਾ ਰਹੇ ਸੀ ਇੱਕ ਦਿਨ, ਅਤੇ ਬੰਦਗੀ ਬਹੁਤ ਕਰਦੇ ਸੀ, ਜਿਹੜਾ ਪਰਮੇਸ਼ੁਰ ਸੀ ਉਹਦੇ ਬਿਲਕੁਲ ਚਰਨਾਂ ਨਾਲ ਹਰ ਵੇਲੇ ਜੁੜੇ ਰਹਿੰਦੇ ਸੀ, ਪ੍ਰਤੱਖ ਰੂਪ 'ਚ ਸਨਮੁੱਖ ਨਹੀਂ ਅਜੇ ਹੋਏ ਸੀਗੇ। ਪਰ ਇੰਨਾ ਪੂਰਨ ਭਰੋਸਾ ਸੀਗਾ, ਸਿਰਫ ਰੱਤੀ ਭਰ ਵੀ ਸ਼ੰਕਾ ਨਹੀਂ ਸੀ ਵਾਹਿਗੁਰੂ ਜੀ 'ਤੇ। ਉਹ ਕਾਰਨ ਬਣਿਆ ਕਿ ਉਹ ਕਿਸੇ ਰਾਤ ਰਹਿਣਾ ਸੀਗਾ, ਅੱਗੇ ਪੁਰਾਣੇ ਸਮੇਂ ਦੇ ਵਿੱਚ ਕੋਈ ਕਿਸੇ ਗੁਰਮੁਖ ਨੂੰ ਕਿਸੇ ਗੁਰਮੁਖ ਦੇ ਘਰੇ ਠਹਿਰਾ ਦਿੰਦੇ ਸੀਗੇ, ਇਸੇ ਤਰ੍ਹਾਂ ਹੀ ਯਾਤਰੀ ਠਹਿਰ ਜਾਂਦੇ ਸੀਗੇ। ਸਮਾਂ ਐਸਾ ਸੀ, ਵਧੀਆ ਸਮਾਂ ਸੀ। ਉਹ ਕਰਮ ਐਸਾ ਬਣਿਆ ਵੀ ਉਹ ਜਿਹਦੇ ਘਰੇ ਠਹਿਰਿਆ ਉਹ ਜਿਹੜੀ ਬੀਬੀ ਸੀ ਉਹਦਾ ਮਨ ਡੋਲ ਗਿਆ। ਕਾਰਨ ਬਣਨਾ ਸੀ, ਭਰੋਸਾ ਪੂਰਾ ਬਣਨਾ ਸੀ। ਜਦੋਂ ਉਸ ਦਾ ਸਾਧਨਾ ਜੀ 'ਤੇ ਮਨ ਡੋਲ ਗਿਆ, ਉਹਦੇ ਅੰਦਰੋਂ ਫੁਰਨਾ ਬਣਿਆ, ਤਾਂ ਉਸ ਨੇ ਸਾਧਨਾ ਜੀ ਨੂੰ ਆਪਣੀ ਇੱਛਾ ਜ਼ਾਹਰ ਕੀਤੀ। ਸਾਧਨਾ ਜੀ ਕਹਿੰਦੇ ਵੀ ਗੁਰਮੁਖੋ ਵੀ ਮੈਂ ਤੁਹਾਡੇ ਘਰ ਦਾ ਨਮਕ ਖਾਧਾ, ਮੈਂ ਤਾਂ ਤੁਹਾਡੇ ਘਰੇ ਯਾਤਰੂ ਠਹਿਰਿਆ ਹੋਇਆ, ਵੀ ਇਹ ਤੁਹਾਡੇ ਵਾਸਤੇ ਠੀਕ ਨਹੀਂ ਗੱਲ, ਵੀ ਤੁਸੀਂ ਆਪਣੇ ਮਨ ਨੂੰ ਕੰਟਰੋਲ ਕਰੋ, ਰੱਬ ਦਾ ਨਾਮ ਲਵੋ, ਸਿਮਰਨ ਕਰੋ ਅਤੇ ਆਰਾਮ ਕਰੋ। ਪਰੰਤੂ ਉਹ ਜਦੋਂ, ਕਿਉਂਕਿ ਇਹ ਜਿਹੜੇ ਮਤ ਮਾਰ ਦਿੰਦੇ ਨੇ ਪੰਜੇ ਜਿਹੜੇ ਵਿਕਾਰ ਨੇ, ਅੱਜ ਸੰਸਾਰ ਸਾਰੀ ਦੁਨੀਆ 'ਤੇ ਪੰਜਾਂ ਦਾ ਰਾਜ ਚੱਲਦਾ, ਗੁਰਬਾਣੀ ਨੇ ਦੱਸਿਆ ਹੋਇਆ ਸਾਨੂੰ, ਸਗਲ ਸ੍ਰਿਸ਼ਟ ਕੇ ਪੰਜ ਸਿੱਖਦਾਰ। ਇਸ ਕਰਕੇ ਜਦੋਂ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਉਦੋਂ ਕੁਛ ਵੀ ਕਰ ਸਕਦਾ। ਉਹਨੇ ਕਿਹਾ ਵੀ ਨਹੀਂ ਤਾਂ ਮੈਂ ਰੌਲਾ ਪਾਊਂ, ਨਹੀਂ ਤੁਸੀਂ, ਉਹ ਕਹਿੰਦਾ ਵੀ ਦੇਖ ਤੁਸੀਂ ਵੈਸੇ ਬਰੇ ਹੋ, ਤੁਹਾਡੇ ਘਰ ਵਾਲਾ ਹੈ ਸਭ ਕੁਛ, ਤੁਸੀਂ ਮੈਨੂੰ ਅੱਜ ਰਾਤ ਕਟਾਓ ਅਤੇ ਮੈਨੂੰ ਜਾਣ ਦੋ ਸਵੇਰੇ। ਉਹਨੇ ਰਾਤ ਨੂੰ ਕੀ ਕੀਤਾ, ਆਪਣੇ ਘਰ ਵਾਲੇ ਨੂੰ ਮਾਰ ਦਿੱਤਾ, ਘਰ ਵਾਲੇ ਨੂੰ ਮਾਰ ਕੇ ਸਾਧਨੇ ਨੂੰ ਕਹਿੰਦੀ ਵੀ ਦੇਖ ਹੁਣ ਮੈਂ ਜਾਂ ਤਾਂ ਤੂੰ ਮੇਰੇ ਨਾਲ ਰਹਿਣਾ ਲੱਗ, ਨਹੀਂ ਤਾਂ ਮੈਂ ਰੌਲਾ ਪਾ ਦੂੰ, ਤੂੰ ਮੇਰੇ ਘਰ ਵਾਲੇ ਨੂੰ ਮਾਰਿਆ, ਹੁਣ ਗਵਾਹ ਕੋਈ ਨਹੀਂ ਉੱਥੇ। ਉਹਨੇ ਜਦੋਂ ਫਿਰ ਨਾ ਮੰਨੇ ਤਾਂ ਸਾਧਨਾ ਜੀ, ਤਾਂ ਉਹਨੇ ਰੌਲਾ ਪਾ ਦਿੱਤਾ ਵੀ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਮਾਰ ਦਿੱਤਾ, ਹੁਣ ਕੌਣ ਉਹਨਾਂ ਦੀ ਗੱਲ ਸੁਣੇ। ਦੱਸਦੇ ਨੇ ਜਦੋਂ ਵੀ ਉਹਨਾਂ ਨੂੰ ਸਜ਼ਾ ਸੁਣਾਉਣ ਲੱਗੇ, ਫਿਰ ਉਹਨਾਂ ਨੇ ਇਹ ਬੇਨਤੀ ਕੀਤੀ ਪਰਮਾਤਮਾ ਅੱਗੇ। ਜਦੋਂ ਵਾਹਿਗੁਰੂ ਅੱਗੇ ਬੇਨਤੀ ਕੀਤੀ, ਫਿਰ ਕੋਈ ਵਿਧੀ ਬਣੀ, ਕੋਈ ਜੁਗਤ ਬਣੀ, ਉਹ ਵਾਹਿਗੁਰੂ ਜਾਣਦਾ ਵੀ ਸਾਧਨਾ ਜੀ ਦਾ ਬਚਾਅ ਹੋ ਗਿਆ। ਮੌਤ ਦੀ ਸਜ਼ਾ ਦਿੱਤੀ ਗਈ ਸੀ ਉਹਨਾਂ ਨੂੰ, ਅਤੇ ਉਹਨਾਂ ਦੀ ਸਜ਼ਾ ਵੀ ਟਲ ਗਈ, ਮੌਤ ਵੀ ਨਹੀਂ ਹੋਈ, ਅਤੇ ਉਹਨਾਂ ਦੀ ਰੱਖਿਆ ਵੀ ਪਰਮਾਤਮਾ ਨੇ ਕੀਤੀ। ਫਿਰ ਉੱਥੇ ਸਾਧਨਾ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਨੌਵੇਂ ਪਾਤਸ਼ਾਹ ਨੇ ਉਹ ਬਾਣੀ ਦਰਜ ਕੀਤੀ ਹੈ ਜਿਹੜੀ ਪਰਮਾਤਮਾ ਦੇ ਸਨਮੁੱਖ ਹੋ ਕੇ ਲਿਖੀ ਗਈ ਹੈ। ਸਾਧਨਾ ਜੀ ਨੇ ਫਿਰ ਉੱਥੇ ਜਿਹੜੀ ਸ਼ਬਦ ਆਉਂਦਾ ਇਹਦੇ ਵਿੱਚ, ਉਹ ਕਹਿੰਦੇ ਨੇ, ਕਹਿੰਦੇ ਨਿਰਪ ਕੰਨਿਆ ਕੇ ਕਾਰਨ ਇੱਕ ਭਿਆ ਭੇਖ ਧਾਰੀ, ਕਾਮ ਆਰਥੀ ਸਵਾਰਥੀ ਬਾਕੀ ਪੈਜ ਸਵਾਰੀ। ਕਹਿੰਦੇ ਵਾਹਿਗੁਰੂ ਇਹ ਸਾਖੀ ਹੈ ਪੁਰਾਣੀ, ਉਹਦੀ ਉਦਾਹਰਣ ਦੇ ਕੇ ਸਾਨੂੰ ਸਮਝਾ ਰਹੇ ਨੇ। ਕਹਿੰਦੇ ਵੀ ਇੱਕ ਰਾਜੇ ਦੀ ਲੜਕੀ ਸੀ, ਉਹ ਵਿਸ਼ਨੂੰ ਦੀ ਭਗਤ ਸੀ। ਉਹਦੇ ਮਨ ਦਾ ਇਹ ਪੁਰਨਾ ਬਣ ਗਿਆ ਵੀ ਜੇ ਵਿਸ਼ਨੂੰ ਜੀ ਮੇਰੇ ਨਾਲ ਵਿਆਹ ਕਰਾਉਣਗੇ ਤਾਂ ਮੈਂ ਕਰਾਉਣਾ ਨਹੀਂ, ਮੈਂ ਵਿਆਹ ਹੀ ਨਹੀਂ ਕਰਾਉਣਾ। ਮਾਂ ਪਿਓ ਨੂੰ ਫਿਕਰ ਹੁੰਦਾ ਵੀ ਬੱਚਾ ਕਿਉਂ ਨਾ ਕਿਵੇਂ ਵਿਆਹ ਕਰਾਵੇ, ਸਾਡੀ ਜ਼ਿੰਮੇਵਾਰੀ, ਰਾਜੇ ਦੇ ਫਿਕਰ ਸੀ। ਕਾਰਨ ਇਹ ਬਣਿਆ, ਇੱਕ ਮਹਿਲਾਂ ਦੇ ਵਿੱਚ ਰਾਜਗਿਰੀ ਦਾ ਕੰਮ ਕਰਦਾ ਸੀਗਾ, ਮਿਸਤਰੀ ਦਾ ਕੰਮ ਕਰਦਾ ਸੀ। ਉਹਦਾ ਨੌਜਵਾਨ ਬੱਚਾ ਇੱਕ ਦਿਨ ਕਰਮ 'ਤੇ ਨਾਲ ਗਿਆ ਅਤੇ ਉਹਨੇ ਰਾਜੀ ਦੀ ਪੁੱਤਰੀ ਨੂੰ ਜਦੋਂ ਦੇਖਿਆ, ਉਹਦੇ ਮਨ ਦੇ ਵਿੱਚ ਪੁਰਨਾ ਬਣਿਆ ਵੀ ਮੈਂ ਇਹਦੇ ਨਾਲ ਵਿਆਹ ਕਰਾਵਾਂ। ਉਹਦੇ ਪਿਤਾ ਨੇ ਕਿਹਾ ਪੁੱਤ ਵੀ ਗੱਲ ਇਹ ਆ ਵੇਖ ਤੈਨੂੰ ਰਾਜਾ ਸਜ਼ਾ ਦਊਗਾ, ਮੌਤ ਦੀ ਸਜ਼ਾ ਦੇ ਸਕਦਾ ਰਾਜਾ, ਇਹ ਕਰਮ ਤੂੰ ਨਾ ਕਰ। ਬਾਕੀ ਇਹ ਬੱਚੀ ਨੇ ਪ੍ਰਣ ਕੀਤਾ ਹੋਇਆ ਵੀ ਮੈਂ ਵਿਸ਼ਨੂੰ ਨਾਲ ਹੀ ਵਿਆਹ ਕਰਾਉਣਾ। ਉਹਦਾ ਫੁਰਨਾ ਸੀ, ਉਹਨੇ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਜਾ ਕੇ ਰਾਜੇ ਦੇ ਮਹਿਲਾਂ 'ਚ ਪ੍ਰਵੇਸ਼ ਕਰ ਗਿਆ। ਉਹਨੇ ਉਸ ਤਰ੍ਹਾਂ ਜਿਵੇਂ ਆਪਾਂ ਭੇਖ ਬਣਾ ਲੈਂਦੇ ਹਾਂ ਬਾਹਰੋਂ, ਇਸ ਤਰ੍ਹਾਂ ਉਹਨੇ ਭੇਖ ਬਣਾਇਆ, ਰਾਜੇ ਦੇ ਘਰੇ ਚਲਿਆ ਗਿਆ। ਜਾ ਕੇ ਕਹਿਣ ਲੱਗਿਆ ਜੀ ਮੈਂ ਵਿਸ਼ਨੂੰ ਅਵਤਾਰ ਹਾਂ, ਵੀ ਮੈਨੂੰ ਆ ਤੁਹਾਡੀ ਲੜਕੀ ਦੀ ਜਿਹੜੀ ਇਹਨੇ ਭਗਤੀ ਕਰਦੀ ਹੈ ਮੇਰੀ, ਅਤੇ ਮੈਂ ਇਸ ਕਰਕੇ ਆਇਆ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ। ਰਾਜੇ ਨੇ ਕਿਹਾ ਚਲੋ ਠੀਕ ਹੈ, ਬਹੁਤ ਵਧੀਆ, ਸ਼ਾਦੀ ਤਾਂ ਹੋਊ ਕਮ ਸੇ ਕਮ, ਰਾਜਿਆਂ ਕੋਲ ਕਿਹੜਾ ਘੱਟ ਹੁੰਦਾ। ਉਹਨੇ ਸਮਝ ਲਿਆ ਵੀ ਇਹ ਵਾਕਿਆ ਵਿਸ਼ਨੂੰ ਹੋਊਗਾ, ਉਹਦਾ ਕੋਈ ਅਵਤਾਰ ਪ੍ਰਗਟ ਹੋ ਗਿਆ। ਇਸ ਕਰਕੇ ਉਹਨੇ ਆਪਣੀ ਲੜਕੀ ਦੀ ਸ਼ਾਦੀ ਕਰ ਦਿੱਤੀ, ਲੜਕੀ ਵੀ ਮੰਨ ਗਈ। ਹੁਣ ਰਾਜੇ ਨੂੰ ਇਹ ਹੋ ਗਿਆ ਵੀ ਇਹ ਬੜਾ ਵੱਡਾ ਭਗਤ ਹੈ, ਵੀ ਆਪਾਂ ਨੂੰ ਕਿਸੇ ਦੂਜੇ 'ਤੇ ਆਸ ਹੁੰਦੀ ਆ। ਰਾਜੇ ਨੂੰ ਉਹਦੇ 'ਤੇ ਟੇਕ ਸੀ ਵੀ ਇਹ ਬੜਾ ਭਗਤ ਹੈ, ਵਿਸ਼ਨੂੰ ਆ ਜੀ, ਵਿਸ਼ਨੂੰ ਅਵਤਾਰ ਹੈ, ਮੇਰੀ ਰੱਖਿਆ ਕਰੂਗਾ। ਇੱਕ ਸਮਾਂ ਐਸਾ ਬਣਿਆ ਕਿ ਦੂਜੇ ਦੇਸ਼ ਦੇ ਰਾਜੇ ਦੀਆਂ ਫੌਜਾਂ ਨੇ ਹਮਲਾ ਕਰ ਦਿੱਤਾ। ਜਦੋਂ ਰਾਜੇ ਨੂੰ ਪਤਾ ਲੱਗਿਆ, ਉਹਨੇ ਉਹਨੂੰ ਜਿਹੜਾ ਭੇਖਧਾਰੀ ਸੀਗਾ, ਜਿਹਨੂੰ ਇੱਥੇ ਕਿਹਾ ਨਿਰਪਕੰਨਿਆ ਕੇ ਕਾਰਨ ਇੱਕ ਭਿਆ ਭੇਖਧਾਰੀ, ਕਹਿੰਦੇ ਵੀ ਉਹਨੂੰ ਫਿਰ ਬੇਨਤੀ ਕੀਤੀ ਰਾਜੇ ਨੇ ਵੀ ਤੂੰ ਦੇਖ ਵਿਸ਼ਨੂੰ ਅਵਤਾਰ ਹੈ, ਮੇਰੀ ਰੱਖਿਆ ਕਰ, ਵੀ ਉਹ ਰਾਜਾ ਮੇਰੇ 'ਤੇ ਚੜ੍ਹ ਕੇ ਆ ਰਿਹਾ, ਵੀ ਤੂੰ ਨਾ ਰੱਖਿਆ ਕੀਤੀ ਤਾਂ ਫਿਰ ਮੁਸ਼ਕਿਲ ਹੋ ਜੂ ਆਪਣੇ ਵਾਸਤੇ। ਹੁਣ ਉਹਨੂੰ ਵਿਪਤਾ ਖੜੀ ਹੋ ਗਈ, ਜਦੋਂ ਉਹਨੂੰ ਵਿਪਤਾ ਪਈ ਤਾਂ ਉਹਨੇ ਪਰਮਾਤਮਾ ਅੱਗੇ ਬੇਨਤੀ ਕੀਤੀ ਵੀ ਮੈਂ ਤਾਂ ਭੇਖ ਕੀਤਾ ਸੀ ਵੀ ਹੁਣ ਤੁਸੀਂ ਮੇਰੀ ਪੱਤ ਰੱਖੋ। ਜਦੋਂ ਉਹਨੇ ਬੇਨਤੀ ਕੀਤੀ, ਕਾਰਨ ਬਣਿਆ ਕਿ ਰਾਜੇ ਦੀ ਪੱਤ ਉਹਦੀ ਪੱਤ ਰਹਿ ਗਈ, ਇਸ ਕਰਕੇ ਫੌਜਾਂ ਪਿੱਛੇ ਮੁੜ ਗਈਆਂ, ਲੜਾਈ ਝਗੜਾ ਕਿਸੇ ਕਾਰਨ ਕਰਕੇ ਸੰਧੀ ਹੋ ਗਈ, ਖਤਮ ਹੋ ਗਿਆ, ਅਤੇ ਉਹਦਾ ਪਰਦਾ ਢੱਕਿਆ ਰਹਿ ਗਿਆ। ਇਸ ਕਰਕੇ ਉਹਦੀ ਬੇਨਤੀ ਨੂੰ ਪਰਮਾਤਮਾ ਨੇ ਪ੍ਰਮਾਣ ਕੀਤਾ, ਕਿਉਂਕਿ ਪਰਮਾਤਮਾ ਐਸੋ ਹੈ। ਮਹਾਰਾਜ ਗੁਰਬਾਣੀ 'ਚ ਦੱਸਦੇ ਨੇ ਵੀ ਜਿਹੜਾ ਉਹਦੀ ਸ਼ਰਨ 'ਚ ਆ ਜਾਂਦਾ ਉਹਦੀ ਰੱਖਦਾ, ਜੋ ਸ਼ਰਨ ਆਵੇ ਤਾਂ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਇਹ ਸੁਭਾਅ ਹੈ ਵਾਹਿਗੁਰੂ ਜੀ ਦਾ। ਕਿਹੋ ਜਿਹਾ ਮਰਜ਼ੀ ਕੋਈ ਜੀਵ ਹੋਵੇ, ਜਦੋਂ ਗੁਰੂ ਦੀ ਸ਼ਰਨ 'ਚ ਆ ਜਾਂਦਾ ਗੁਰੂ ਗਾਣਾ ਲਾ ਲੈਂਦਾ। ਉਹਦੀ ਉਦਾਹਰਨ ਦੇ ਕੇ ਫਿਰ ਸਧਨਾ ਜੀ ਬੇਨਤੀ ਕਰਦੇ ਆ, ਕਹਿੰਦੇ ਹੇ ਵਾਹਿਗੁਰੂ, ਹੇ ਪਰਮਾਤਮਾ, ਬਈ ਜਿਹੜਾ ਬੰਦਾ ਇੱਕ ਭੇਖਧਾਰੀ ਸੀ ਤੂੰ ਉਹਦੀ ਰੱਖ ਸਕਦਾ, ਵੀ ਮੈਂ ਤਾਂ ਤੇਰਾ ਭਗਤ ਹਾਂ, ਕਾਮਾਰਥੀ ਸਵਾਰਥੀ ਬਾਕੀ ਪੈਜ ਸਵਾਰੀ ਤੂੰ ਉਹਦੀ ਪੈਜ ਰੱਖ ਸਕਦਾ, ਮੈਂ ਤਾਂ ਤੇਰੀ ਭਗਤੀ ਕਰਦਾ, ਮੇਰੀ ਵੀ ਪੱਤ ਰੱਖ, ਇੱਥੇ ਮੇਰਾ ਤੂੰ ਹੀ ਆ, ਹੋਰ ਕੋਈ ਨਹੀਂ ਹੈ, ਤੈਨੂੰ ਪਤਾ ਵੀ ਮੈਂ ਇਹ ਕੰਮ ਨਹੀਂ ਕੀਤਾ। ਫਿਰ ਪਰਮਾਤਮਾ ਨੂੰ ਆਪਦੇ ਭਗਤ ਦੀ ਪੈਜ ਰੱਖਣੀ ਪਈ, ਸਧਨਾ ਜੀ ਦੀ ਪੈਜ ਰੱਖੀ, ਅਤੇ ਇਸ ਕਰਕੇ ਉਹ ਫਿਰ ਸਾਨੂੰ ਕਈ ਉਦਾਹਰਨਾਂ ਦਿੰਦੇ ਨੇ ਗੁਰਬਾਣੀ 'ਚ ਵੀ ਇਹ ਕਾਰਨ ਹੈ, ਤੁਸੀਂ ਪਰਮਾਤਮਾ 'ਤੇ ਭਰੋਸਾ ਬਣਾਵੋ, ਪਰਮਾਤਮਾ ਜੇ ਮੇਰੀ ਪੈਜ ਰੱਖ ਸਕਦਾ ਤੁਹਾਡੀ ਵੀ ਰੱਖ ਸਕਦਾ। ਕਹਿੰਦੇ ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੇ, ਕਹਿੰਦੇ ਤੂੰ ਇੰਨਾ ਸਮਰੱਥ ਹੈ, ਕਰਮ ਦੇਣ ਵਾਲਾ ਹੀ ਤੂੰ ਹੈ, ਜੇ ਇਹ ਕਰਮ ਹੀ ਨਾ ਖਤਮ ਹੋਣ ਤੈਨੂੰ ਫਿਰ ਜਗਤ ਗੁਰੂ ਕੌਣ ਕਹੂਗਾ, ਤੈਨੂੰ ਜਗਤ ਦਾ ਪ੍ਰਤਪਾਲਕ ਕੌਣ ਕਹੂਗਾ। ਕਹਿੰਦੇ ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੇ, ਜੇ ਮੇਰੇ ਜਿਹੜੇ ਪਿਛਲੇ ਕਰਮ ਹੈ ਉਹਨਾਂ ਦੀ ਸਜ਼ਾ ਮਿਲ ਰਹੀ ਹੈ ਤਾਂ ਮੇਰੇ ਉਹ ਕਰਮ ਨਹੀਂ ਖਤਮ ਕਰ ਸਕਦਾ ਤੂੰ, ਜੇ ਮੈਨੂੰ ਤੂੰ ਆਪਣੇ ਨਾਲ ਜੋੜ ਸਕਦਾ, ਉੱਥੋਂ ਕੱਢ ਸਕਦਾ ਉਸ ਕਰਮ ਦੇ ਵਿੱਚੋਂ, ਤਾਂ ਮੇਰੇ ਪਿਛਲੇ ਗੁਨਾਹ ਵੀ ਤੂੰ ਬਖਸ਼ ਸਕਦਾ। ਜਿਹੜਾ ਸ਼ਰਨ 'ਚ ਆ ਜਾਂਦਾ ਉਹਦੇ ਗੁਨਾਹਾਂ ਨੂੰ ਵੀ ਬਖਸ਼ ਦਿੰਦਾ। ਇਸ ਲਈ ਉੱਥੇ ਬੇਨਤੀ ਦੇ ਰੂਪ 'ਚ ਫਿਰ ਸਾਨੂੰ ਦੱਸਦੇ ਨੇ ਵੀ ਕਿਵੇਂ ਅਸੀਂ ਵੀ ਬੇਨਤੀ ਕਰਨੀ ਉਸ ਪਰਮਾਤਮਾ ਅੱਗੇ ਹਰ ਵੇਲੇ। ਕਹਿੰਦੇ ਸਿੰਘ ਸਰਨ ਕੱਤ ਜਾਈਏ ਜੋ ਜੁੰਬਕ ਬਰਾਸਾ ਗਰਾਸਾ, ਕਹਿੰਦੇ ਜਦੋਂ ਸਿੰਘ ਦੀ ਸ਼ੇਰ ਦੀ ਸ਼ਰਨ ਚਲਿਆ ਜਾਵੇ ਕੋਈ, ਜੇ ਉਹਨੂੰ ਗਿੱਦੜ ਵੱਢ ਜਾਵੇ ਫਿਰ ਸ਼ੇਰ ਦੀ ਸ਼ਰਨ ਜਾਣ ਦਾ ਕੀ ਫਾਇਦਾ। ਕਹਿੰਦੇ ਤੂੰ ਸਾਰਿਆਂ ਦਾ ਮਾਲਕ ਸਭ ਤੋਂ ਵੱਡਾ ਹੈ, ਮੈਂ ਤੇਰੀ ਸ਼ਰਨ 'ਚ ਆਇਆ ਵੀ ਆਹ ਜਿਹੜਾ ਸੰਸਾਰ ਦੇ ਜੀਵ ਨੇ, ਇਹ ਸੰਸਾਰ ਦੇ ਰਾਜੇ ਨੇ, ਮੈਨੂੰ ਸਜ਼ਾ ਦੇਣੀ ਚਾਹੁੰਦੇ ਨੇ, ਜੇ ਇਹਨਾਂ ਨੇ ਸਜ਼ਾ ਦੇ ਦਿੱਤੀ ਫਿਰ ਤੇਰੀ ਸ਼ਰਨ 'ਚ ਆਉਣ ਦਾ ਕੀ ਫਾਇਦਾ। ਦੇਖੋ ਕਿੰਨਾ ਪ੍ਰੇਮ ਹੋਊਗਾ ਪਰਮਾਤਮਾ ਨਾਲ ਭਗਤਾਂ ਦਾ। ਕਹਿੰਦੇ ਸਿੰਘ ਸ਼ਰਨ ਕੱਤ ਜਾਈਏ ਜੋ ਜੁੰਬਕ ਗਰਾਸਾ, ਜੇ ਕਹਿੰਦੇ ਸ਼ੇਰ ਦੀ ਸ਼ਰਨ 'ਚ ਜਾਣ ਨਾਲ ਕਿਸੇ ਨੂੰ ਗਿੱਦੜੀ ਵੱਢ ਜਾਵੇ ਫਿਰ ਉਹ ਸ਼ੇਰ ਕਾਹਦਾ ਹੋਵੇ। ਇਸ ਲਈ ਤੂੰ ਪਰਮਾਤਮਾ, ਤੂੰ ਜਗਤ ਗੁਰੂ ਹੈ, ਤੂੰ ਸਭ ਦੀ ਪੈਜ ਰੱਖਦਾ, ਬਾਕੀ ਭਗਤਾਂ ਦੀ ਵੀ ਰੱਖੀ ਹੈ, ਤੂੰ ਅੱਜ ਮੇਰੀ ਵੀ ਪੈਜ ਰੱਖ। ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਪੁਣ ਕਾਮ ਨਾ ਆਵੈ। ਜਿਹੜਾ ਪਪੀਹਾ ਹੈ ਉਹਦੀ ਉਦਾਹਰਣ ਦੇ ਰਹੇ ਨੇ। ਪਪੀਹਾ ਇੱਕ ਬੂੰਦ ਉਹਦੀ ਪਿਆਸ ਬੁਝਦੀ ਹੈ ਜਦੋਂ ਬਾਰਿਸ਼ ਹੁੰਦੀ ਹੈ, ਇੱਕ ਸਵੰਤੀ ਬੂੰਦ ਉਹਦੇ ਮੁੱਖ 'ਚ ਪੈਂਦੀ ਹੈ, ਉਹਦੇ ਨਾਲ ਹੀ ਉਹਦੀ ਪਿਆਸ ਬੁਝਦੀ ਹੈ। ਉਹ ਪੁਕਾਰਦਾ ਰਹਿੰਦਾ ਜਦੋਂ ਉਹਨੂੰ ਪਿਆਸ ਲੱਗਦੀ ਹੈ, ਪਰਮੇਸ਼ਰ ਨੂੰ ਪੁਕਾਰਦਾ, ਉਹਨੂੰ ਪਪੀਹਾ ਕਿਹਾ ਗਿਆ, ਚਾਤਰਕ ਵੀ ਕਿਹਾ ਗਿਆ। ਕਹਿੰਦੇ ਇੱਕ ਬੂੰਦ ਦੀ ਖਾਤਰ ਉਹ ਪਰਮਾਤਮਾ ਅੱਗੇ ਅਰਦਾਸ ਕਰਦਾ, ਬੇਨਤੀ ਕਰਦਾ, ਤੇ ਪਰਮਾਤਮਾ ਮੇਘੇ ਨੂੰ ਫਰਮਾਨ ਹੋਆ, ਬਰਸੋ ਕਿਰਪਾ ਧਾਰ, ਫਿਰ ਮੀਂਹ ਪੈਂਦਾ ਤੇ ਉਹਦੇ ਮੁੱਖ 'ਚ ਬੂੰਦ ਪੈਂਦੀ ਹੈ, ਤੇ ਉਹਦਾ ਜੀਵਨ ਜਿੰਨਾ ਚਿਰ ਪਰਮਾਤਮਾ ਹੈ ਉਨਾ ਚਿਰ ਰਹਿੰਦਾ ਉਹਦਾ ਜੀਵਨ, ਜਿੰਨਾ ਸਮਾਂ ਹੁੰਦਾ। ਕਹਿੰਦੇ ਜੇ ਉਹਦਾ ਤੁਹਾਨੂੰ ਆਵਾਜ਼ਾਂ ਮਾਰਦੇ ਮਾਰਦੇ ਬੂੰਦ ਨਾ ਮੁੱਖ 'ਚ ਪਾਵੇਂ, ਤੂੰ ਮਗਰੋਂ ਉਹਨੂੰ ਸਾਗਰ ਸਮੁੰਦਰ ਦੇ ਦੇਵੇਂ ਪਾਣੀ ਦਾ। ਕਹਿੰਦੇ ਪ੍ਰਾਣ ਗਏ ਸਾਗਰ ਮਿਲੇ ਹੁਣ ਕਾਮ ਨਾ ਆਵੇ, ਫੇਰ ਕੀ ਫਾਇਦਾ। ਉਹਨੇ ਤੈਨੂੰ ਆਵਾਜ਼ਾਂ ਦਿੱਤੀਆਂ, ਉਹਦੀ ਜਾਨ ਜਾ ਰਹੀ ਹੈ ਮੁੱਖ 'ਚ ਪਾਣੀ, ਇਸ ਕਰਕੇ ਜੇ ਮਗਰੋਂ ਸਾਗਰ ਦੇਣਾ ਤਾਂ ਫਿਰ ਫਾਇਦਾ ਕੀ। ਜੇ ਅੱਜ ਮੇਰੀ ਪਤਨੀ ਤੂੰ ਰੱਖ ਸਕਦਾ, ਫੇਰ ਕਦੋਂ ਰੱਖੇਗਾ। ਇਹ ਦੇਖੋ ਕਿੰਨੀਆਂ ਵਧੀਆ ਉਦਾਹਰਨਾਂ ਦੇ ਰਹੇ ਨੇ ਸਾਨੂੰ। ਕਹਿੰਦੇ ਪ੍ਰਾਣ ਜੋ ਥੱਕੇ ਥਿਰ ਨਹੀਂ ਕੈਸੇ ਬਰਮਾਵੋ, ਬੂਡ ਮੂਹੇ ਨੌਕਾ ਮਿਲੇ ਕੌ ਕਹਾਂ ਚੜਾਵੋ। ਕਹਿੰਦੇ ਹੁਣ ਮੈਂ ਥੱਕ ਗਿਆ ਤੇਰੇ ਅੱਗੇ ਬੇਨਤੀਆਂ ਕਰਕੇ, ਹੁਣ ਤੂੰ ਮੇਰੀ ਪੱਤ ਰੱਖ, ਤੂੰ ਮੈਨੂੰ ਡੁੱਬਦੇ ਨੂੰ ਬਚਾ ਸਕਦਾ, ਮੈਂ ਡੁੱਬ ਰਿਹਾ, ਮੇਰੇ ਪ੍ਰਾਣ ਵੀ ਥੱਕ ਗਏ ਨੇ, ਮੇਰਾ ਆਸਰਾ ਵੀ ਕੋਈ ਰਿਹਾ ਨਹੀਂ ਗਾ। ਪ੍ਰਾਣ ਜੋ ਥੱਕੇ ਥਿਰ ਨਹੀਂ ਕੈਸੇ ਬਰਮਾਵੋ, ਮੈਨੂੰ ਕਿਵੇਂ ਧੀਰਜ ਮਿਲੇ ਜੇ ਤੂੰ ਹੁਣ ਮੇਰੀ ਰੱਖਿਆ ਨਹੀਂ ਕਰੇਗਾ। ਇਹਨਾਂ ਦੁਨੀਆਂ ਦੇ ਲੋਕਾਂ ਨੂੰ ਕਿਵੇਂ ਪਤਾ ਲੱਗੂ ਮੈਂ ਗਲਤ ਨਹੀਂ ਹੈ, ਮੈਂ ਸਹੀ ਹਾਂ। ਜੇ ਕਹਿੰਦੇ ਬੂਡ ਮੂਹੇ ਨੌਕਾ ਮਿਲੇ ਕੌ ਕਹਾਂ ਚੜਾਵੂ, ਕਹਿੰਦੇ ਜੇ ਕੋਈ ਬੰਦਾ ਸਮੁੰਦਰ 'ਚ ਜਾਂ ਪਾਣੀ 'ਚ ਡੁੱਬ ਜਾਵੇ, ਉਦੋਂ ਬਾਅਦ 'ਚ ਉਹਨੂੰ ਬੇੜੀ ਮਿਲੇ ਕੀ ਫਾਇਦਾ। ਜੇ ਤੂੰ ਬਾਅਦ ਦੇ ਵਿੱਚ ਮੈਨੂੰ ਮਿਲਣਾ, ਮਰਨ ਤੋਂ ਬਾਅਦ ਮਿਲਣਾ, ਜੇ ਮੇਰੀ ਇਸੇ ਤਰ੍ਹਾਂ ਹੀ ਪੱਤ ਰੋਲ ਕੇ ਮਿਲਣਾ, ਤੇ ਫਿਰ ਮਿਲਣ ਦਾ ਵੀ ਕੀ ਫਾਇਦਾ। ਪ੍ਰੇਮ 'ਚ ਉਹਨਾਂ ਨੂੰ ਬੇਨਤੀਆਂ ਕਰ ਰਿਹਾ ਪਰਮਾਤਮਾ ਨੂੰ, ਬੂਡ ਮੂਹੇ ਨੌਕਾ ਮਿਲੇ ਕੌ ਕਹਾਂ ਚੜਾਵੇ, ਤੇ ਕਹਿੰਦੇ ਕਿਵੇਂ ਫਿਰ ਕੀ ਫਾਇਦਾ ਜੇ ਪਾਣੀ 'ਚ ਡੁੱਬ ਕੇ ਕੋਈ ਮਰ ਗਿਆ, ਬਾਅਦ 'ਚ ਉਹਨੂੰ ਬੇੜੀ ਮਿਲ ਜਾਵੇ। ਫਿਰ ਬੇਨਤੀ ਕਰਦਿਆਂ ਹੋਇਆਂ ਆਤਮ ਸਮਰਪਣ ਦੀ ਸਾਨੂੰ ਭਾਵਨਾ ਸਿਖਾਉਂਦੇ ਨੇ ਵੀ ਕਿਵੇਂ ਆਤਮ ਸਮਰਪਣ ਕਰਨਾ ਉਹਦੇ ਅੱਗੇ। ਕਹਿੰਦੇ ਮੈਂ ਨਹੀਂ ਕੁਛ ਹਾਂ ਨਹੀਂ, ਕੁਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਕਹਿੰਦੇ ਨਾ ਮੇਰਾ ਕੋਈ ਜ਼ੋਰ ਹੈ, ਕਿਉਂਕਿ ਮੈਂ ਹੈ ਨਹੀਂ, ਤੂੰ ਹੀ ਹੈ ਸਭ ਕੁਛ। ਕੁਛ ਹੋ ਨਹੀਂ ਇੱਥੇ ਮੇਰਾ ਕੋਈ ਦੂਜਾ ਵੀ ਸਾਥੀ ਵੀ ਨਹੀਂ, ਕਿਛ ਆਹੇ ਨਾ ਮੋਰਾ, ਇਸ ਸੰਸਾਰ 'ਚ ਮੇਰਾ ਕੁਛ ਵੀ ਨਹੀਂ ਹੈ, ਸਭ ਕੁਛ ਤੂੰ ਹੀ ਆ, ਤੂੰ ਹੀ ਆ ਮੇਰੇ ਪਿਆਰੇ। ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਕਹਿੰਦੇ ਮੇਰੀ ਆਪਤ ਰੱਖ, ਮੈਂ ਤੇਰਾ ਸਦਨਾ ਜਨ ਤੋਰਾ। ਇਸ ਕਰਕੇ ਸਦਨਾ ਜੀ ਨੇ ਬੇਨਤੀ ਕੀਤੀ, ਫਿਰ ਪਰਮਾਤਮਾ ਜੀ ਨੇ ਸਦਨਾ ਜੀ ਦੀ ਪੱਤ ਰੱਖੀ। ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਭਾਈ ਗੁਰਦਾਸ ਜੀ, ਧੰਨਾ ਜੀ ਤੋਂ ਬਾਅਦ ਸਦਨਾ ਜੀ, ਉਹਨਾਂ ਦਾ ਜ਼ਿਕਰ ਕਰਦੇ ਨੇ ਵੀ ਸਦਨਾ ਜੀ ਨੇ ਕਿਵੇਂ ਉਸ ਪਰਮਾਤਮਾ ਅੱਗੇ ਬੇਨਤੀ ਕਰਦਿਆਂ ਹੋਇਆਂ ਆਪਣਾ ਜੀਵਨ ਸਫਲ ਕੀਤਾ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਕਿਉਂਕਿ ਇਹਨਾਂ ਭਗਤਾਂ ਦਾ ਜੀਵਨ ਦੇਖ ਕੇ ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ। ਜਿੰਨਾ ਚਿਰ ਸਾਡੇ ਅੰਦਰ ਪ੍ਰੇਮ ਨਹੀਂ ਪੈਦਾ ਹੁੰਦਾ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਉਨਾ ਚਿਰ ਪਰਮਾਤਮਾ ਨਾਲ ਤੁਹਾਡਾ ਮਿਲਾਪ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਸੱਚ ਕਹੂੰ ਸੁਣ ਲੇਹੋ ਸਭੈ, ਕਹਿੰਦੇ ਮੈਂ ਸੱਚ ਕਰਕੇ ਸਾਰੇ ਜਗਤ ਨੂੰ ਕਹਿ ਰਿਹਾ, ਸਾਰੇ ਜਣੇ ਸੁਣ ਲਓ ਧਿਆਨ ਨਾਲ। ਮਹਾਰਾਜ ਕਹਿੰਦੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਤ ਪਾਇਓ। ਜਦੋਂ ਸਾਡਾ ਵਾਹਿਗੁਰੂ ਨਾਲ ਪ੍ਰੇਮ ਪਊਗਾ, ਪਰਮੇਸ਼ਰ ਨਾਲ ਪ੍ਰੇਮ ਪਊਗਾ, ਗੁਰੂ ਨਾਲ ਪ੍ਰੇਮ ਪਊਗਾ, ਫੇਰ ਹੀ ਸਾਡਾ ਜੀਵਨ ਸਫਲ ਹੋਣਾ ਹੈ। ਜੇ ਸੰਸਾਰ ਨਾਲ ਸਾਡਾ ਪ੍ਰੇਮ ਹੈ, ਦੁਨੀਆਂ ਨਾਲ ਸਾਡਾ ਪ੍ਰੇਮ ਹੈ, ਇਹ ਪ੍ਰੇਮ ਤੁਹਾਡਾ ਸਫਲ ਨਹੀਂ ਹੋਣਾ। ਇਸ ਕਰਕੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਫਿਰ ਸਾਡੇ ਅੰਦਰ ਇਹਨਾਂ ਭਗਤਾਂ ਦੀ ਬਾਣੀ, ਇਹਨਾਂ ਭਗਤਾਂ ਦੀਆਂ ਕਥਾ ਕਹਾਣੀਆਂ ਸੁਣ ਕੇ ਪ੍ਰੇਮ ਪੈਦਾ ਹੁੰਦਾ ਹੈ। ਇਹ ਭਗਤ ਵੀ ਇੱਕ ਦੂਜੇ ਦੀ ਪ੍ਰੇਮਾ ਭਗਤੀ ਦੇਖ ਕੇ ਲੱਗੇ ਸੀ, ਜਿਹਨੂੰ ਗੁਰਬਾਣੀ 'ਚ ਸੱਚੇ ਪਾਤਸ਼ਾਹ ਦੱਸ ਰਹੇ ਨੇ। ਅੱਗੇ ਜ਼ਿਕਰ ਆਇਆ ਰਵਿਦਾਸ ਜੀ ਦਾ, ਜਨ ਰਵਿਦਾਸ ਚੁਮਾਰ ਹੋਏ ਚੌਂ ਵਰਨਾਂ ਵਿੱਚ ਕਰ ਵਡਿਆਈ। ਕਹਿੰਦੇ ਰਵਿਦਾਸ ਭਗਤ ਜੀ ਜਿਹੜੇ ਹੋਏ ਨੇ, ਉਹ ਕੀ ਕਰਮ ਕਰਦੇ ਸੀਗੇ? ਕਹਿੰਦੇ ਉਹਨਾਂ 'ਤੇ ਵੀ ਤੂੰ ਕਿਰਪਾ ਕੀਤੀ, ਉਹਨਾਂ ਨੂੰ ਤੂੰ ਆਪਣੇ ਨਾਲ ਆਪ ਮਿਲਾਇਆ, ਸੰਗਤ ਬਖਸ਼ੀ। ਸੰਗਤ ਦੇ ਵਿੱਚ ਗਏ ਤਾਂ ਉਹਨਾਂ ਨੂੰ ਗੁਰੂ ਦਾ ਮੰਤਰ, ਗੁਰੂ ਦਾ ਸ਼ਬਦ ਮਿਲਿਆ ਅਤੇ ਉਹਨਾਂ ਨੇ ਜਪਿਆ ਅਤੇ ਪਰਮਾਤਮਾ ਨੂੰ ਮਿਲੇ। ਜਿਵੇਂ ਗੁਰਬਾਣੀ 'ਚ ਸੱਚੇ ਪਾਤਸ਼ਾਹ ਦੱਸਦੇ ਨੇ, ਪੰਜਵੇਂ ਗੁਰਦੇਵ ਕਹਿੰਦੇ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆੜ ਤਾਪ ਕੋਸ਼ੀ ਪਰੋ ਹੋਇਓ ਲਖੀਣਾ, ਤਨਣਾ ਬੁਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਪਿਓ ਗੁਣੀ ਗਹੀਰਾ। ਕਹਿੰਦੇ ਰਵਿਦਾਸ ਧਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਹਰੀ ਨੂੰ ਕਿਵੇਂ ਭਗਤ ਰਵਿਦਾਸ ਜੀ ਮਿਲਿਆ? ਕਹਿੰਦੇ ਉਹ ਕਰਮ ਕਰਦਾ ਸੀ, ਜਿਹੜਾ ਉਹਦਾ ਕਰਮ ਵੀ ਇਹੀ ਸੀ, ਕਿਉਂਕਿ ਕੁਦਰਤ ਵੱਲੋਂ ਉਹਨਾਂ ਦਾ ਜਨਮ ਹੀ ਉਸ ਘਰ 'ਚ ਹੋਇਆ। ਜਿਹੜਾ ਕੰਮ ਮਾਂ ਪਿਓ ਕਰਦੇ ਆ ਤਕਰੀਬਨ ਗਾਂ, ਬੱਚੇ ਵੀ ਉਹੀ ਕਰਮ ਕਰਦੇ ਆ। ਪੁਰਾਣੇ ਸਮੇਂ 'ਚ ਆਈ ਹੁੰਦਾ ਸੀ, ਅੱਜ ਕੱਲ੍ਹ ਤਾਂ ਚਲੋ ਅਲੱਗ ਖੇਲ ਆ ਥੋੜ੍ਹਾ ਜਿਹਾ। ਅੱਗੇ ਮਾਂ ਪਿਓ ਜਿਹੜਾ ਕੰਮ ਕਰਦਾ ਸੀ, ਕੋਈ ਖੇਤੀ ਕਰਦਾ ਸੀ, ਬੱਚੇ ਵੀ ਖੇਤੀ ਕਰੀ ਜਾਂਦੇ ਸੀ, ਜਾਂ ਕੋਈ ਜਿਹੜਾ ਕਰਮ ਕੋਈ ਕਰਦਾ ਸੀ, ਮਾਂ ਬੱਚੇ ਉਹ ਸਿੱਖ ਲੈਂਦੇ ਸੀ, ਉਹਦੇ ਨਾਲ ਉਹ ਪੇਟ ਪੂਰਤੀ ਕਰਦੇ ਸੀ। ਇਹਦੇ ਮਾਤਾ ਪਿਤਾ ਵੀ ਇਹੀ ਕਰਮ ਕਰਦੇ ਸੀ। ਕਹਿੰਦੇ ਵੀ ਇਹ ਕੀ ਕਰਦਾ ਸੀ? ਕਹਿੰਦੇ ਮਰੇ ਹੋਏ ਪਸ਼ੂ ਚੱਕਣੇ, ਉਹਨਾਂ ਦੀ ਖੱਲ ਉਤਾਰਨੀ, ਉਹਨੂੰ ਵੇਚ ਕੇ ਜਾਂ ਉਹਦੀਆਂ ਜੁੱਤੀਆਂ ਬਣਾ ਕੇ ਉਹਨਾਂ ਦਾ ਨਾਲ ਗੁਜ਼ਾਰਾ ਕਰਨਾ। ਇਹ ਬਨਾਰਸ ਦੇ ਇਲਾਕੇ ਦੇ ਵਿੱਚ ਹੋਏ ਨੇ। ਇਸ ਕਰਕੇ ਕਹਿੰਦੇ ਵੀ ਇਹ ਕੀ ਕਰਦੇ ਸੀ? ਕਹਿੰਦੇ ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ। ਕਹਿੰਦੇ ਇਹ ਸੰਗਤ ਜਾ ਕੇ ਇਹਨਾਂ ਨੇ ਮਾਇਆ ਨੂੰ ਤਿਆਗਤਾ, ਤਿੰਨ ਤਿਆਗੀ ਮਾਇਆ। ਪ੍ਰਗਟ ਹੋਇਆ ਸਾਧ ਸੰਗ, ਸਾਧ ਸੰਗ ਦੀ ਏਡੀ ਮਹਾਨਤਾ ਹੈ, ਹਰ ਦਰਸ਼ਨ ਪਾਇਆ, ਹਰੀ ਨਾਲ ਮਿਲ ਗਏ। ਹੁਣ ਦੱਸਦੇ ਨੇ ਵੀ ਇਹਨਾਂ ਨੇ ਕੀ ਛੱਡਿਆ, ਸਾਨੂੰ ਵੀ ਕੁਛ ਸਿੱਖਿਆ ਲੈਣੀ ਪੈਣੀ ਹੈ। ਕਹਿੰਦੇ ਵੀ ਇਹਨਾਂ ਨੇ ਮਾਇਆ ਦਾ ਤਿਆਗ ਕਰਤਾ। ਹੁਣ ਜਦੋਂ ਮਾਇਆ ਦਾ ਤਿਆਗ ਦੀ ਗੱਲ ਆਉਂਦੀ ਹੈ ਨਾ, ਉਦੋਂ ਸਾਡਾ ਧਿਆਨ ਐਂ ਆ ਜਾਂਦਾ ਵੀ ਖਣੀ ਸਭ ਕੁਛ ਛੱਡ ਕੇ ਨੰਗ ਮਲੰਗ ਹੋ ਜਾਣਾ। ਇਹਦੇ ਵਿੱਚ ਰਹਿਣਾ ਸਿਖਾਇਆ ਗਿਆ ਮਾਇਆ ਦੇ। ਮਾਇਆ ਕੀ ਹੈ? ਜੋ ਪਰਮਾਤਮਾ ਤੋਂ ਪੈਦਾ ਹੋਇਆ, ਜੋ ਕੁਛ ਤੁਹਾਨੂੰ ਦਿਸ ਰਿਹਾ, ਦ੍ਰਿਸ਼ਟਮਾਨ ਮਾਇਆ ਹੈ ਸਾਰੀ ਹੋਈ। ਮਾਇਆ ਦੋ ਤਰ੍ਹਾਂ ਦੀ ਹੈ ਜਦੋਂ ਗੁਰਬਾਣੀ 'ਚ ਤੁਸੀਂ ਖੋਜ ਕਰੋਗੇ, ਕਿਉਂਕਿ ਸਾਡੀ ਬਹੁ ਗਿਣਤੀ ਹੈ, ਸਾਨੂੰ ਮਾਇਆ ਦਾ ਨਹੀਂ ਪਤਾ। ਕਈ ਵਾਰ ਮੈਂ ਹੈਰਾਨ ਜਿਹਾ ਹੋ ਜਾਂਦਾ, ਕਿਉਂਕਿ ਅਸੀਂ ਮਾਇਆ ਪੈਸਿਆਂ ਨੂੰ ਸਮਝ ਲਿਆ ਇਕੱਲਿਆਂ ਨੂੰ। ਉਹ ਕਹਿੰਦੇ ਵੀ ਕਿਸੇ ਕੋਲ ਮੈਂ ਗਿਆ ਰਿਸ਼ਤੇਦਾਰ ਕੋਲ, ਉਹ ਕਹਿੰਦੇ ਜੀ ਕਥਾਵਾਚਕ ਦੂਜਿਆਂ ਨੂੰ ਸਮਝਾਉਂਦੇ ਆ, ਆਪ ਤਾਂ ਕਹਿਣਗੇ ਮਾਇਆ ਛੱਡੋ, ਤੇ ਕਹਿੰਦੇ ਮਾਇਆ ਆਪ ਛੱਡਦੇ ਨਹੀਂ ਗੇ। ਇਹ ਮਾਇਆ ਨੂੰ ਗੁਰਬਾਣੀ 'ਚ ਕਿਹਾ ਗਿਆ ਵੀ ਹੋਣੀ ਚਾਹੀਦੀ ਆ, ਪਰ ਤੁਸੀਂ ਮੰਗਤੇ ਨਹੀਂ, ਮੰਗਣੀ ਨਹੀਂ। ਦੂਜੇ ਨੰਬਰ ਦੇ ਉੱਤੇ ਤੁਸੀਂ ਮਾਇਆ ਜਿਹੜੀ ਹੈ ਇਹਦੇ ਲਈ ਹੋਈ ਨਹੀਂ ਸਾਰੀ ਦਿਹਾੜੀ ਬੋਲੀ ਜਾਣਾ, ਤੁਸੀਂ ਆਪਣਾ ਜੀਵਨ ਸਵਾਰਨ ਲਈ ਬੋਲਣਾ। ਇਸ ਲਈ ਕਈ ਇਕੱਲੇ ਆ ਪੈਸਿਆਂ ਨੂੰ ਮਾਇਆ ਸਮਝ ਲੈਂਦੇ ਨੇ। ਗੁਰਬਾਣੀ ਪੜ੍ਹੋ, ਖੋਜ ਕਰੋ, ਆ ਜੋ ਕੁਛ ਦਿਸ ਰਿਹਾ ਸਾਰਾ ਮਾਇਆ ਹੈ। ਇੱਕ ਪਰਮਾਤਮਾ ਤੋਂ ਜੋ ਪੈਦਾ ਹੋਇਆ ਨਾਮ ਅਤੇ ਸਤ ਤੋਂ, ਬਿਨਾਂ ਸਭ ਕੁਛ ਮਾਇਆ ਹੈ। ਦੂਜੀ ਮਾਇਆ ਜਿਹੜੀ ਦਿਸਦੀ ਨਹੀਂ, ਉਹ ਸਾਡੇ ਮਨ ਨੂੰ ਚੁੰਬੜੀ ਹੋਈ ਆ, ਉਹਨੂੰ ਗੁਰਬਾਣੀ 'ਚ ਕਿਹਾ ਰਜ ਗੁਣ ਤਮ ਗੁਣ ਸਤ ਗੁਣ ਕਹੀਆ, ਇਹ ਤੇਰੀ ਸਭ ਮਾਇਆ, ਇਹਦਾ ਨਹੀਂ ਭੇਤ ਆਉਂਦਾ। ਆਹ ਜਿਹੜੀ ਮਾਇਆ ਨਾ ਦੂਜੀ, ਇੱਕ ਤਾਂ ਚਲੋ ਤੁਹਾਨੂੰ ਸਮਝ ਆ ਜੂਗੀ, ਅੱਖਾਂ ਨਾਲ ਦੇਖ ਲਓਗੇ ਸਭ ਕੁਛ ਜੋ ਦੱਸਦਾ ਦ੍ਰਿਸ਼ਟਮਾਨ, ਆਹ ਸਰੀਰ ਤੋਂ ਲੈ ਕੇ, ਸਰੀਰ ਨੂੰ ਮਾਇਆ ਕਿਹਾ ਗਿਆ। ਇਹ ਸਰੀਰ ਸਭ ਮੂਲ ਹੈ ਮਾਇਆ, ਪਹਿਲਾਂ ਤੁਸੀਂ ਸਰੀਰ ਨਾਲ ਜੁੜੇ ਹੋਏ ਆ, ਆਪਦੇ ਨਾਲ ਤਾਂ ਕਿਸੇ ਦੂਜਿਆਂ ਦੇ ਵੀ ਸਰੀਰਾਂ ਨਾਲ ਜੁੜੇ ਹੋਏ ਆ, ਇਹ ਮਾਇਆ ਹੈ ਸਰੀਰ। ਇਹ ਦ੍ਰਿਸ਼ਟਮਾਨ ਮਾਇਆ ਜਿਹੜੀ ਦੀਂਦੀ ਆ, ਇਹ ਜਦੋਂ ਸਾਨੂੰ ਗਿਆਨ ਹੋ ਜਾਂਦਾ ਫਿਰ ਅਸੀਂ ਬ੍ਰਹਮ ਪਰਮੇਸ਼ਰ ਦੀ ਖੋਜ ਕਰਦੇ ਹਾਂ, ਉਹਦੇ ਨਾਲ ਜੁੜਦੇ ਹਾਂ, ਗੁਰੂ ਦੇ ਨਾਲ ਜੁੜਾਂਗੇ। ਫਿਰ ਇਸ ਪਰਮਾਤਮਾ ਦੇ ਗੁਰੂ ਮਾਇਆ ਤੋਂ ਰਹਿਤ ਨੇ, ਸਾਨੂੰ ਮਾਇਆ ਤੋਂ ਰਹਿਤ ਕਰ ਦਿੰਦੇ ਨੇ, ਮਾਇਆ 'ਚ ਰਹਿਣਾ ਸਿਖਾ ਦਿੰਦੇ ਨੇ। ਜਿਹਨੂੰ ਜੁੜ ਜਾਂਦਾ ਉਹਨੂੰ ਕਹਿੰਦੇ ਜਨ ਜਨਕ। ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਇੱਕ ਰਾਜਾ ਜਨਕ ਹੋਇਆ, ਉਹਦਾ ਬਹੁਤ ਵੱਡਾ ਰਾਜ ਭਾਗ ਸੀ। ਉਹ ਰਾਜ ਭਾਗ ਦੇ ਵਿੱਚ ਹੁੰਦਿਆਂ ਹੋਇਆਂ ਮਾਇਆ ਦਾ ਤਿਆਗੀ ਸੀ, ਪਰਮਾਤਮਾ ਨੂੰ ਮਿਲਿਆ। ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਮਾਇਆ ਨੂੰ ਛੱਡਣਾ। ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਉਹਨੇ ਮਾਇਆ ਤਿਆਗ ਕਰਤੀ। ਮਾਇਆ ਦੇ ਵੱਲ ਨਹੀਂ ਸਾਡਾ ਧਿਆਨ ਹੋਣਾ ਚਾਹੀਦਾ, ਸਾਡਾ ਧਿਆਨ ਗੁਰੂ ਵੱਲ ਹੋਣਾ ਚਾਹੀਦਾ।
1: ਇਸ ਕਰਕੇ ਇੱਕ ਮਾਇਆ ਤਾਂ ਦਿਸਦੀ ਆ, ਦੂਜੀ ਮਾਇਆ ਜਿਹੜੀ ਆ ਸੂਖਮ ਆ, ਦਿਸਦੀ ਨਹੀਂ। ਉਹਨੂੰ ਗੁਰਬਾਣੀ 'ਚ ਜਦੋਂ ਤੁਸੀਂ ਪੜ੍ਹਦੇ ਹੋ ਨਾ, ਕਿਤੇ ਕਿਤੇ ਸ਼ਬਦ ਆਉਂਦਾ ਹੁੰਦਾ ਹੁਕਮਨਾਮੇ 'ਚ, ਉਹਦਾ ਨਾਮ ਕੀ ਲਿਆ ਗਿਆ ਮਾਇਆ ਦਾ, ਉਹ ਬਿਨਾਂ ਦੰਦਾਂ ਤੋਂ ਖਾਂਦੀ ਹੈ ਸਾਰਿਆਂ ਨੂੰ, ਉਹਦੇ ਦੰਦ ਵੀ ਹੈ ਨਹੀਂ ਅਤੇ ਖਾਂਦੀ ਵੀ ਹੈ। ਉਹਨੂੰ ਕਹਿੰਦੇ ਆ ਮਾਇਆ, ਮਮਤਾ, ਮੋਹਣੀ, ਮਮਤਾ, ਮੋਹ, ਪਦਾਰਥਾਂ ਦਾ ਮੋਹ, ਕਾਰੋਬਾਰ ਦਾ ਮੋਹ, ਸਰੀਰ ਦਾ ਮੋਹ, ਪਰਿਵਾਰ ਦਾ ਮੋਹ, ਇਹ ਮੋਹ ਹੈ, ਇਹਨੂੰ ਮਮਤਾ ਮੋਹਣੀ ਕਹਿੰਦੇ ਨੇ। ਰਹਿਣਾ ਪਰਿਵਾਰ 'ਚ ਹੀ ਆ, ਛੱਡ ਕੇ ਕਿਤੇ ਨਹੀਂ ਜਾਣਾ। ਵਿੱਚ ਰਹਿੰਦਿਆਂ ਹੋਇਆਂ ਮੋਹ ਨਹੀਂ ਹੋਣਾ ਚਾਹੀਦਾ, ਪ੍ਰੇਮ ਹੋਣਾ ਚਾਹੀਦਾ। ਮੋਹ ਅਤੇ ਪ੍ਰੇਮ 'ਚ ਦਿਨ ਰਾਤ ਦਾ ਫਰਕ ਆ। ਅਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਤੁਸੀਂ ਪ੍ਰੇਮ ਕਰਨਾ, ਮੋਹ ਨਹੀਂ ਕਰਨਾ। ਅਸੀਂ ਦ੍ਰਿਸ਼ਟਮਾਨ ਜੋ ਉਹਦਾ ਸਾਰਾ ਬਣਾਇਆ, ਇਹਦੇ ਨਾਲ ਵੀ ਪ੍ਰੇਮ ਕਰਨਾ, ਉਹਦੀ ਕੁਦਰਤ ਨਾਲ ਵੀ ਪ੍ਰੇਮ ਕਰਨਾ, ਉਹਦੇ ਨਾਲ ਵੀ ਪ੍ਰੇਮ ਕਰਨਾ। ਇਹ ਮੋਹ ਦਾ ਜਿਹੜਾ ਹੈ ਚੱਕੜ, ਇਹਨੂੰ ਕਹਿੰਦੇ ਆ ਮਾਇਆ। ਇਹ ਜਿਹੜੀ ਦਿਸਦੀ ਨਹੀਂ ਮਾਇਆ, ਉਹਦਾ ਸਾਨੂੰ ਮੋਹ ਨਹੀਂ ਛੱਡਦਾ, ਜਿਹਨੂੰ ਮਹਾਰਾਜ ਕਹਿੰਦੇ ਮਾਇਆ, ਮਮਤਾ, ਮੋਹਣੀ, ਜਿਨ ਬਿਨ ਦੰਦਾਂ ਜੱਗ ਖਾਇਆ। ਇਹ ਮੋਹ ਸਾਨੂੰ ਬਿਨਾਂ ਦੰਦਾਂ ਤੋਂ ਖਾਂਦਾ, ਦੁਖੀ ਵੀ ਕਰਦਾ, ਇਹ ਸਾਨੂੰ ਪਤਾ ਵੀ ਨਹੀਂ ਲੱਗਦਾ, ਮੋਹ 'ਚ ਛੱਡ ਵੀ ਨਹੀਂ ਸਕਦੇ। ਇਸ ਕਰਕੇ ਇਹ ਮਾਇਆ ਜਿਹੜੀ ਹੈ ਬਿਨਾਂ ਦੰਦਾਂ ਤੋਂ ਖਾਂਦੀ ਆ। ਕਹਿੰਦੇ ਮਨਮੁੱਖ ਖਾਧੇ, ਜਿਹੜੇ ਗੁਰੂ ਦਾ ਗਿਆਨ ਨਹੀਂ ਲਿਆ ਉਹਨੂੰ ਇਹ ਮਾਇਆ ਖਾ ਜਾਂਦੀ ਹੈ। ਗੁਰਮੁਖ ਉੱਭਰੇ, ਭਗਤ ਰਵਿਦਾਸ ਜੀ ਨੇ ਇਹ ਗਿਆਨ ਲਿਆ, ਉਹਨੇ ਇਹ ਮਾਇਆ ਤੋਂ ਉੱਪਰ ਉੱਠ ਗਿਆ। ਉਦਾਹਰਣ ਦਿੱਤੀ ਹੈ, ਜੋ ਕਮਲ ਰਹੇ ਵਿੱਚ ਪਾਣੀ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਗੁਰਮੁਖ ਸਭ ਕੁਛ ਹੁੰਦਿਆਂ ਸੁਣਦਿਆਂ ਕਰਮ ਕਰਦਿਆਂ ਕਰਦਿਆਂ ਪਰਮੇਸ਼ਰ ਨਾਲ ਜੁੜਿਆ ਹੁੰਦਾ। ਇਸ ਲਈ ਇਹਨੂੰ ਧਿਆਨ ਕਹਿੰਦੇ ਨੇ ਗੁਰਬਾਣੀ 'ਚ ਅੱਗੇ ਜਾ ਕੇ। ਪਹਿਲਾਂ ਇਹ ਗਿਆਨ ਲਿਆ ਜਾਂਦਾ, ਪਤਾ ਲੱਗੇ ਪਹਿਲਾਂ ਸਾਨੂੰ ਵੀ ਹੈ ਖੇਲ ਕੀ ਹੈ। ਜਦੋਂ ਸਾਨੂੰ ਖੇਲ ਸਮਝ ਆਉਂਦਾ, ਫਿਰ ਅਸੀਂ ਪਰਮੇਸ਼ਰ ਨਾਲ ਪਿਆਰ ਪਾ ਲੈਂਦੇ। ਇਹ ਸੰਸਾਰ ਇੱਕ ਖੇਲ ਹੈ ਸਾਰਾ ਹੀ, ਇਹ ਕਰਤੇ ਪੁਰਖ ਦਾ ਖੇਡ ਹੈ। ਇਸ ਲਈ ਭਗਤ ਰਵਿਦਾਸ ਜੀ ਬਾਰੇ ਗੁਰੂ ਅਰਜਨ ਦੇਵ ਜੀ ਆਪਣੇ ਸ਼ਬਦ 'ਚ ਦੱਸਦੇ ਨੇ, ਕਹਿੰਦੇ ਇਹਨਾਂ ਨੇ ਕਿਵੇਂ ਵਾਹਿਗੁਰੂ ਨੂੰ ਪਾਇਆ। ਕਹਿੰਦੇ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ, ਸਾਧ ਸੰਗ ਸਤ ਸੰਗਤ 'ਚ ਆ ਕੇ ਆਹ ਗਿਆਨ ਹੁੰਦਾ ਵੀ ਰਹਿਣਾ ਕਿਵੇਂ ਹੈ, ਜਿਉਣਾ ਕਿਵੇਂ ਹੈ, ਜੀਵਨ ਕੀ ਹੈ। ਇਸ ਲਈ ਸਤ ਸੰਗਤ 'ਚ ਆ ਕੇ ਗਿਆਨ ਹੁੰਦਾ। ਗਿਆਨ ਦੁਆਰਾ ਮਨ ਜਿਹੜਾ ਹੈ ਇਹ ਮਾਇਆ ਤੋਂ ਪਿੱਛੇ ਮੁੜ ਸਕਦਾ, ਜਿਹਨੂੰ ਕਹਿੰਦੇ ਗਿਆਨ ਕਾ ਬੱਧਾ ਮਨ ਰਹੇ। ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ ਅਤੇ ਗੁਰੂ ਧਾਰਨ ਕਰਨਾ ਪੈਂਦਾ ਸਾਨੂੰ। ਇਸ ਲਈ ਗੁਰੂ ਦੀ ਮੱਤ ਲੈਣੀ ਪੈਂਦੀ ਹੈ, ਕੋਈ ਗੁਰੂ ਦੀ ਮੱਤ ਦੇਣ ਵਾਲਾ ਹੋਵੇ, ਪਰ ਜਿਹੜਾ ਸਾਨੂੰ ਗੁਰੂ ਦੀ ਮੱਤ ਦਿੰਦਾ ਸਾਨੂੰ ਲੈ ਲੈਣੀ ਚਾਹੀਦੀ ਆ। ਜਿਹੜਾ ਆਪਦੀ ਮੱਤ ਸਿਖਾਉਂਦਾ, ਮਨ ਮੱਤ ਸਿਖਾਉਂਦਾ, ਉਹ ਤੋਂ ਦੂਰ ਹੋਣਾ ਚਾਹੀਦਾ ਸਾਨੂੰ। ਤਾਂ ਕਰਕੇ ਗੁਰਬਾਣੀ ਗੁਰੂ ਹੈ, ਗੁਰੂ ਦੀ ਮੱਤ ਲਵਾਂਗੇ। ਇਹ ਉਹਨਾਂ ਮਹਾਂਪੁਰਖਾਂ ਦੀ ਬਾਣੀ ਹੈ ਜਿਨ੍ਹਾਂ ਨੇ ਇਹ ਮਾਇਆ ਨੂੰ ਤਿਆਗ ਕੇ ਬ੍ਰਹਮ ਨਾਲ ਜੁੜੇ। ਉਹ ਬ੍ਰਹਮ ਪਰਮੇਸ਼ਰ ਇੱਕ ਨਾਲ ਗੁਰਬਾਣੀ ਜੋੜਦੀ ਹੈ। ਕੋਈ ਸ਼ਬਦ ਪੜ੍ਹ ਲਿਓ, ਹਰ ਸ਼ਬਦ ਦੇ ਵਿੱਚ ਪਰਮਾਤਮਾ ਦਾ ਭੇਦ ਦਿੱਤਾ ਹੋਇਆ। ਅਤੇ ਜੇ ਅਸੀਂ ਗੁਰਬਾਣੀ ਪੜ੍ਹ ਕੇ ਉਸ ਪਰਮਾਤਮਾ ਨੂੰ ਨਹੀਂ ਬੁੱਝਿਆ, ਇਹ ਅਕਲ ਦਿੱਤਾ ਸਾਨੂੰ ਸਭ 84 ਲੱਖ ਜੂਨ ਤੋਂ ਵੱਧ ਗਿਆਨ ਹੈ। ਤਾਂ ਕਰਕੇ ਇਹ ਗਿਆਨ ਦੁਆਰਾ ਅਸੀਂ ਉਸ ਬ੍ਰਹਮ ਦੀ ਜਾਣ ਪਛਾਣ ਕਰਨੀ ਹੈ। ਸਹਿਜੇ ਜਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਤਿੰਨਾਂ ਮਨ ਮਾਨਿਆ, ਉਹਨਾਂ ਦਾ ਮਨ ਮੰਨ ਜਾਂਦਾ, ਉਹ ਬ੍ਰਹਮ ਨੂੰ ਪਛਾਣ ਲੈਂਦੇ ਨੇ। ਉਹ ਫਿਰ ਬ੍ਰਹਮ ਨੂੰ ਦੇਖਦੇ ਨੇ ਅਤੇ ਬ੍ਰਹਮ ਦੀ ਉਸਤਤ ਕਰਦੇ ਨੇ, ਵਾਹਿਗੁਰੂ ਦੀ ਉਸਤਤ ਕਰਦੇ ਨੇ। ਤਾਂ ਕਰਕੇ ਇੱਥੇ ਭਗਤ ਰਵਿਦਾਸ ਜੀ ਦਾ ਇਹ ਸ਼ਬਦ ਆਉਂਦਾ, ਜਨ ਰਵਿਦਾਸ ਚਮਾਰ ਹੋਏ, ਜਿਹੜਾ ਕਰਮ ਕਰਦੇ ਸੀਗੇ, ਉਹ ਚਮੜੇ ਦਾ ਕੰਮ ਕਰਦੇ ਸੀ। ਕਹਿੰਦੇ ਚੌਂ ਵਰਨਾਂ ਵਿੱਚ ਕਰ ਵਡਿਆਈ, ਵਾਹਿਗੁਰੂ ਨੇ ਉਹਦੀ ਚਾਰ ਵਰਨਾਂ 'ਚ ਵਡਿਆਈ ਕਹੀ, ਜਿਹਨੂੰ ਲੋਕ ਨੀਚ ਕਹਿੰਦੇ ਸੀ, ਜਿਹਨਾਂ ਨੂੰ ਲੋਕ, ਕਿਉਂਕਿ ਉਸ ਸਮੇਂ ਵਰਨ ਵੰਡ ਬਹੁਤ ਚੱਲ ਰਹੀ ਸੀ। ਚਲੋ ਅੱਜ ਵੀ ਹੈਗੀ ਹੈ ਥੋੜ੍ਹੀ ਥੋੜ੍ਹੀ, ਤਾਂ ਬਿਮਾਰੀ ਜਾਂਦੀ ਤਾਂ ਹੁੰਦੀ ਨਹੀਂ, ਵੈਸੇ ਬਹੁਤ ਘਟੀ ਹੋਈ ਹੈ। ਇਸ ਕਰਕੇ ਜਿਹੜੇ ਭਗਤ ਜਨ ਸੀ, ਇਹਨਾਂ ਸਾਰਿਆਂ ਨੂੰ ਹੀ ਪਰਮਾਤਮਾ ਨੇ ਐਸਾ ਖੇਲ ਜਾਣ ਕੇ ਬਣਾਇਆ ਵੀ ਉਹਨਾਂ 'ਚੋਂ ਪੈਦਾ ਕੀਤਾ, ਜਿਹਨਾਂ ਨੂੰ ਉਹ ਵੱਡੇ ਲੋਕ ਆਪਣੇ ਆਪ ਨੂੰ ਬ੍ਰਾਹਮਣ ਕਹਿੰਦੇ ਸੀ, ਉੱਚੀ ਕੁਲ ਦੇ ਕਹਿੰਦੇ ਸੀ, ਉਹਨਾਂ ਨੂੰ ਹਰਾਉਣ ਲਈ, ਉਹਨਾਂ ਦਾ ਗੁਮਾਨ ਤੋੜਨ ਲਈ। ਇਸ ਲਈ ਸੰਸਾਰ ਨੂੰ ਭਰਮ 'ਚ ਪਾ ਕੇ ਉਹ ਲੁੱਟ ਰਹੇ ਸੀ, ਠੱਗ ਰਹੇ ਸੀਗੇ। ਇਸ ਲਈ ਉਹ ਭਰਮ ਖਤਮ ਕੀਤਾ ਫਿਰ ਗੁਰੂ ਨੇ। ਅਕਾਲ ਪੁਰਖ ਨੇ ਇਹਨਾਂ ਭਗਤਾਂ ਨੂੰ ਆਪ ਜਗਾਇਆ। ਫਿਰ ਭਗਤ ਰਵਿਦਾਸ ਜੀ ਜਦੋਂ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਆ, ਫਿਰ ਵਾਹਿਗੁਰੂ ਨੂੰ ਕੀ ਕਹਿੰਦੇ ਨੇ ਜਦੋਂ ਉਹਨਾਂ ਨੂੰ ਗਿਆਨ ਹੋ ਗਿਆ? ਕਹਿੰਦੇ ਹੇ ਪਰਮਾਤਮਾ, ਮੇਰਾ ਕੰਮ ਵੀ ਕੋਈ ਬਹੁਤਾ ਚੰਗਾ ਨਹੀਂ ਅਤੇ ਨਾ ਮੇਰੀ ਕੋਈ ਏਡੀ ਵੱਡੀ ਸੋਚ ਹੈ। ਅਸੀਂ ਤਾਂ ਕਹਿੰਦੇ ਸਾਡੀ ਸੋਚ ਬੜੀ ਉੱਚੀ ਹੈ, ਮੈਂ ਬਹੁਤ ਸਿਆਣਾ, ਮੈਂ ਬੜਾ ਗਿਆਨੀ ਹਾਂ, ਇਹ ਭਰਮੀ ਹੈ ਸਾਰੇ। ਇਸ ਕਰਕੇ ਕੀ ਕਹਿੰਦੇ ਨੇ ਭਗਤ ਰਵਿਦਾਸ, ਕਹਿੰਦਾ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਕਹਿੰਦੇ ਮੇਰੇ ਜਿਹੜਾ ਕਰਮ ਹੈ, ਮੇਰਾ ਕਰਮ ਕੁਟਲ ਜਨਮ ਕੁਭਾਤੀ, ਕਹਿੰਦੇ ਮੇਰਾ ਜਨਮ ਵੀ ਉਸ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਨੇ, ਹੈ ਤਾਂ ਸਾਰੇ ਮਨੁੱਖਤਾ ਹੀ, ਪਰਮਾਤਮਾ ਨੇ ਸਾਰਿਆਂ ਨੂੰ ਪੈਦਾ ਕੀਤਾ, ਸਾਰਿਆਂ ਦੇ ਵਿੱਚ ਇੱਕੋ ਹੀ ਪੰਜੇ ਤਾਤਾ, ਪਰ ਸਾਡਾ ਜਿਹੜਾ ਹੈ ਇਹ ਜਿੰਨਾ ਚਿਰ ਸਾਡੇ ਅੰਦਰੋਂ ਇਹ ਮੈਂ ਉੱਚਾ ਤੂੰ ਨੀਚਾ ਹੈ, ਇੰਨਾ ਚਿਰ ਸਾਨੂੰ ਵੀ ਪਰਮਾਤਮਾ ਨਹੀਂ ਮਿਲਦਾ, ਕਿਉਂਕਿ ਪਰਮਾਤਮਾ ਇੱਕ ਹੈ ਅਤੇ ਇੱਕ ਹੀ ਦੇਖਣਾ ਪਊ ਸਾਰਿਆਂ ਨੂੰ। ਤਾਂ ਕਰਕੇ ਕਹਿੰਦੇ ਮੇਰਾ ਕਰਮ ਕੁਟਲ, ਮੇਰਾ ਕਰਮ ਵੀ ਇਹੋ ਜਿਹਾ ਪਰਮਾਤਮਾ, ਵਾਹਿਗੁਰੂ ਮੇਰੀ ਸੰਗਤ, ਮੇਰੀ ਸੰਗਤ ਵੀ ਕੋਈ ਬਹੁਤੀ ਵਧੀਆ ਨਹੀਂ ਉਹਨਾਂ ਲੋਕਾਂ ਨਾਲ ਹੈ, ਮੇਰੀ ਸੋਚ ਵੀ ਬਹੁਤੀ ਵਧੀਆ ਨਹੀਂ, ਦਿਨ ਰਾਤ ਮੈਂ ਇਹ ਸੰਸਾਰ ਦਾ ਹੀ ਸੋਚੀ ਜਾਂਦਾ ਮੈਨੂੰ ਕਿਵੇਂ ਪੇਟ ਪੂਰਤੀ ਹੋਊਗੀ। ਕਹਿੰਦੇ ਤੂੰ ਕਿਰਪਾ ਕਰ ਮੇਰੇ 'ਤੇ, ਮੈਨੂੰ ਬਖਸ਼ ਦੇ, ਮੈਨੂੰ ਇੱਥੋਂ ਕੱਢ ਲਾ। ਜਦੋਂ ਅਸੀਂ ਬੇਨਤੀ ਕਰਦੇ ਹਾਂ ਨਾ, ਉਹ ਕੱਢ ਲੈਂਦਾ। ਕੀ ਕਹਿੰਦੇ ਫਿਰ, ਰਾਮ ਗੁਸਈਆਂ ਜੀ ਕੈ ਜੀਵਨਾ, ਮੋਹੇ ਨਾ ਵਿਸਾਰਿਓ ਮੈਂ ਜਨ ਤੇਰਾ, ਹੇ ਵਾਹਿਗੁਰੂ ਮੈਂ ਤੇਰਾ ਬਸ, ਮੇਰਾ ਹੋਰ ਕੋਈ ਨਹੀਂ, ਮੈਨੂੰ ਇਹ ਗਿਆਨ ਹੋ ਗਿਆ। ਜਦੋਂ ਇਹ ਗਿਆਨ ਹੋ ਜਾਂਦਾ ਫਿਰ ਬੇਨਤੀ ਕਰਦਾ ਜੀ, ਵਾਹਿਗੁਰੂ ਮੇਰਾ ਤੂੰ ਹੀ ਆ। ਜਿਹੜਾ ਉਹਨੂੰ ਇੱਕ ਵਾਰ ਕਹਿ ਦੇਵੇ ਤਾਂ ਮੇਰਾ ਤੂੰ ਹੀ ਆ, ਉਹਦੀ ਸ਼ਰਨ 'ਚ ਚਲਿਆ ਜਾਵੇ ਅਤੇ ਫਿਰ ਉਹਦਾ ਉਹਨੂੰ ਆਪਣਾ ਆਪ ਹੀ ਲੈਂਦਾ, ਇਸ ਕਰਕੇ ਉਹਦੀ ਰੱਖਿਆ ਵੀ ਕਰਦਾ। ਜਿਹਨੂੰ ਮਹਾਰਾਜ ਕਹਿੰਦੇ ਰਾਮ ਰਸਾਇਣ ਗੁਰਮੁਖ ਚਾਖੈ ਦਰ ਘਰ ਮਹਿਲੀ ਹਰ ਪੱਤ ਰੱਖੈ, ਉਹਦੀ ਆਪ ਪੱਤ ਰੱਖਦਾ ਪਰਮੇਸ਼ਰ, ਉਹਦੀ ਬੇਨਤੀ ਨੂੰ ਨੇੜੇ ਹੋ ਕੇ ਸੁਣਦਾ। ਤਾਂ ਕਰਕੇ ਕਹਿੰਦੇ ਰਾਮ ਗਸਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰਿਓ ਮੈਂ ਜਨ ਤੇਰਾ, ਮੈਂ ਤੇਰਾ ਬਸ, ਮੇਰਾ ਕੋਈ ਹੋਰ ਨਹੀਂ, ਮੈਨੂੰ ਗਿਆਨ ਹੋ ਗਿਆ ਇਸ ਸੰਸਾਰ 'ਚ ਮੇਰਾ ਕੋਈ ਨਹੀਂ, ਮੈਨੂੰ ਗੁਰੂ ਨੇ ਸੰਗਤ ਵਿੱਚ ਗਿਆਨ ਕਰਾ ਦਿੱਤਾ।

0: ਬਾਰ ਜਨਮ 'ਚ ਮੈਂ ਆਉਂਦਾ ਰਹਿੰਦਾ, ਇਹ ਮੇਰੀ ਵਿਪਤਾ, ਇਹ ਮੇਰੀ ਸਾਰੇ ਕੁਛ ਤੁਸੀਂ ਖਤਮ ਕਰ ਸਕਦੇ ਹੋ, ਕਰ ਵੀ ਦਿੰਦੇ। ਮੇਰੀ ਹਰੋ ਵਿਪਤ ਜਨ ਕਰੋਂ ਸੁਭਾਈ, ਮੈਂ ਤੇਰੇ ਅੱਗੇ ਬੇਨਤੀ ਕਰਦਾ, ਮੇਰੀ ਇਹ ਭਾਵਨਾ ਹੈ, ਮੈਂ ਬੇਨਤੀ ਕਰ ਰਿਹਾ ਮੇਰੇ ਤੋਂ ਇਹ ਵਿਪਤਾ ਨੂੰ ਖਤਮ ਕਰ ਦੇ। ਸਭ ਤੋਂ ਵੱਡੀ ਵਿਪਤਾ ਜਨਮ ਮਰਨ ਦੀ, ਜਨਮ ਮਰਨ ਨਿਵਾਰ ਹਰ ਜਪ। ਜਦੋਂ ਅਸੀਂ ਹਰੀ ਨੂੰ ਜਪਦੇ ਹਾਂ, ਵਾਹਿਗੁਰੂ ਨੂੰ ਜਪਦੇ ਹਾਂ, ਸਾਡਾ ਜਨਮ ਮਰਨ ਖੰਡਨ ਕਰ ਦਿੰਦਾ। ਚਰਨਾਂ ਨਾ ਛੱਡੂ ਸਰੀਰ ਕੱਲ ਜਾਈ, ਕਹਿੰਦੇ ਮੈਂ ਤੇਰੇ ਹੁਣ ਚਰਨਾਂ ਦੇ ਨਾਲ ਜੁੜ ਗਿਆ, ਮੈਂ ਤੇਰੇ ਚਰਨ ਨਹੀਂ ਛੱਡਦਾ। ਇਹ ਸਰੀਰ ਦੀ ਭਾਵੇਂ ਸੱਤਿਆ ਵੀ ਖਤਮ ਹੋ ਜਾਵੇ, ਸਰੀਰ ਵੀ ਭਾਵੇਂ ਕਿਉਂ ਨਾ ਖਤਮ ਹੋ ਜਾਵੇ। ਦੇਖੋ ਕਿੱਡੀ ਵੱਡੀ ਗੱਲ ਉਹਨਾਂ ਨੇ ਸਾਨੂੰ ਇੱਕ ਭੇਦ ਦੇਤਾ। ਚਰਨ ਜਿਹੜਾ ਪਰਮੇਸ਼ੁਰ ਦੇ ਚਰਨਾਂ ਦੀ ਗੱਲ ਕੀਤੀ ਗਈ ਹੈ, ਪਰਮੇਸ਼ੁਰ ਦੇ ਚਰਨ, ਫਿਰ ਸਾਨੂੰ ਸਵਾਲ ਖੜੇ ਹੋਣਗੇ। ਗੁਰਬਾਣੀ 'ਚ ਇਹਨਾਂ ਦੇ ਜਵਾਬ ਵੀ ਆ, ਜੇ ਗੁਰਬਾਣੀ ਪੜ੍ਹੀ ਹੋਊਗੀ, ਸੁਣੀ ਹੋਊਗੀ, ਸਹਿਜ ਵਿਚਾਰੀ ਹੋਊਗੀ। ਹੁਣ ਜਿਹੜਾ ਵਾਹਿਗੁਰੂ ਹੈ ਉਹਦੇ ਚਰਨ ਕਿਹੋ ਜਿਹੇ ਹੋਣਗੇ? ਜਦੋਂ ਵਾਹਿਗੁਰੂ ਦਾ ਕੋਈ ਆਕਾਰ ਨਹੀਂ, ਚਰਨਾਂ ਦਾ ਫਿਰ ਆਕਾਰ ਕੀ ਹੈ? ਉਹਦੇ ਜਿਹੜੇ ਪਰਮੇਸ਼ੁਰ ਦੇ ਚਰਨ ਆ, ਉਹਨਾਂ ਨੂੰ ਗੁਰਬਾਣੀ 'ਚ ਸ਼ਬਦ ਕਿਹਾ ਗਿਆ। ਸ਼ਬਦ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਉਹ ਸ਼ਬਦ ਜਿਹਨੂੰ ਅਨਾਹਦ ਸ਼ਬਦ ਕਿਹਾ ਗਿਆ ਗੁਰਬਾਣੀ 'ਚ, ਜਿਹੜਾ ਆਪਣੇ ਆਪ ਵੱਜ ਰਿਹਾ, ਜਿਹਨੂੰ ਨਾਦ ਵੀ ਗੁਰਬਾਣੀ 'ਚ ਕਿਹਾ ਗਿਆ, ਘੱਟ ਘੱਟ ਵੱਜੇ ਨਾਦ। ਉਹ ਨਿਰੰਕਾਰ ਦੇ ਮੁੱਖ ਦੀ ਆਵਾਜ਼ ਜਿਹੜੀ ਹੈ, ਉਹ ਸ਼ਬਦ ਨਾਲ ਸੁਰਤੀ ਜਦੋਂ ਜੁੜ ਜਾਂਦੀ ਹੈ, ਉਦੋਂ ਪਰਮੇਸ਼ੁਰ ਦੇ ਚਰਨਾਂ ਨਾਲ ਜੁੜ ਜਾਂਦੇ ਨੇ। ਉਦੋਂ ਸਾਨੂੰ ਪਹਿਲਾਂ ਚਰਨਾਂ ਦੇ ਨਾਲ ਹੀ ਜੁੜਦੇ ਹਾਂ, ਫੇਰ ਹੀ ਪਰਮੇਸ਼ੁਰ ਦੇ ਨਾਲ ਅਸੀਂ ਜੁੜਾਂਗੇ ਅੱਗੇ ਜਾ ਕੇ। ਪ੍ਰਤੱਖ ਰੂਪ ਜਿਹਨੂੰ ਕਹਿੰਦੇ ਨੇ ਗੁਰਬਾਣੀ 'ਚ, ਜਿਵੇਂ ਕਿ ਗੁਰਬਾਣੀ 'ਚ ਸਾਨੂੰ ਸਮਝਾ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸ ਰਹੇ ਨੇ, ਕਹਿੰਦੇ ਵੀ ਜਦੋਂ ਤੁਸੀਂ ਚਰਨਾਂ ਨਾਲ ਜੁੜੋਗੇ, ਉਹ ਸ਼ਬਦ ਤੁਹਾਨੂੰ ਸੁਣਾਈ ਦੇਊਗਾ। ਕਹਿੰਦੇ ਜਦੋਂ ਤੁਸੀਂ ਚਰਨਾਂ ਨਾਲ ਜੁੜੋਗੇ, ਪਰ ਹਜੇ ਦਰਸ਼ਨ ਨਹੀਂ ਹੋਏ, ਫਿਰ ਬੇਨਤੀ ਜੀਵ ਕਰਦਾ ਵੀ ਪਰਮੇਸ਼ੁਰ ਜੀ ਮੈਨੂੰ ਚਰਨਾਂ ਤੋਂ ਜੋੜ ਲਿਆ ਜਾ। ਇੱਥੇ ਭਗਤ ਰਵਿਦਾਸ ਜੀ ਕਹਿੰਦੇ ਨੇ, ਮੇਰੀ ਹਰੋ ਵਿਪਤ ਜਨ ਕਰੋਂ ਸੁਭਾਈ, ਚਰਨ ਨਾ ਛੱਡੂ ਸਰੀਰ ਚੱਲ ਜਾਏ, ਭਾਵੇਂ ਮੇਰਾ ਸਰੀਰ ਚਲਾ ਜਾਏ, ਹੁਣ ਮੈਂ ਤੇਰੇ ਚਰਨ ਨਹੀਂ ਛੱਡਦਾ, ਮੈਨੂੰ ਗਿਆਨ ਹੋ ਗਿਆ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੱਸਦੇ ਨੇ, ਕਹਿੰਦੇ ਵੀ ਇਹ ਸ਼ਬਦ ਜਦੋਂ ਸਾਨੂੰ ਸੁਣਦੇ ਨੇ, ਸਾਡੇ ਅੰਦਰਲੇ ਕੰਨ ਜਿਹੜੇ ਮਨ ਦੇ ਕੰਨ, ਉਹਨਾਂ ਨੂੰ ਸੁਣਦੇ ਨੇ, ਉਹ ਕਹਿੰਦੇ ਕਾਨ ਸੁਣੇ ਪਹਿਚਾਨ ਨਾ ਤਿੰਨ ਸਿਓ, ਮੇਰੇ ਕੰਨ ਤੇਰੀ ਬਾਣੀ ਨੂੰ ਸੁਣ ਰਹੇ ਨੇ, ਸ਼ਬਦ ਮੇਰੇ ਕੰਨਾਂ 'ਚ ਗੂੰਜ ਰਿਹਾ ਤੇਰਾ। ਕਹਿੰਦੇ ਕਾਨ ਸੁਣੇ ਪਹਿਚਾਨ ਨਾ ਤਿੰਨ ਸਿਓ, ਲਿਵ ਲਾਗੀ ਮੋਰੀ ਪੱਗਨ ਸਿਓ, ਕਹਿੰਦੇ ਮੇਰੀ ਤੇਰੇ ਚਰਨਾਂ ਨਾਲ ਲਿਵ ਜੁੜ ਗਈ। ਪੱਗ ਕਹਿੰਦੇ ਨੇ ਪੈਰਾਂ ਨੂੰ, ਮੈਨੂੰ ਹਜੇ ਤੇਰੀ ਪਹਿਚਾਣ ਨਹੀਂ ਹੋਈ, ਮੈਨੂੰ ਗੁਰੂ ਨੇ ਇਹ ਪਹਿਚਾਣ ਕਰਾ ਦਿੱਤੀ ਵੀ ਜਿਹੜਾ ਇਹ ਸ਼ਬਦ ਅੰਦਰ ਗੂੰਜ ਰਿਹਾ, ਇਹ ਜਿਹੜਾ ਨਾਮ ਹੈ ਜਿਹਨੂੰ ਕਿਹਾ ਚਿੱਤ ਚਰਨ ਨਾਮ, ਪਰਮੇਸ਼ੁਰ ਦੇ ਚਰਨ ਹੈ, ਪਰਮੇਸ਼ੁਰ ਦਾ ਨਾਮ, ਪਰਮੇਸ਼ੁਰ ਦਾ ਸ਼ਬਦ। ਹੁਣ ਕਹਿੰਦੇ ਮੈਂ ਚਰਨਾਂ ਨਾਲ ਤੇਰੇ ਨਾਲ ਜੁੜਿਆ, ਮੈਨੂੰ ਪਤਾ ਲੱਗ ਗਿਆ, ਹੁਣ ਮੈਂ ਤੇਰੇ ਚਰਨ ਨਹੀਂ ਛੱਡਦਾ। ਭਗਤ ਰਵਿਦਾਸ ਜੀ ਕਹਿੰਦੇ ਤੂੰ ਭਾਵੇਂ ਮੈਨੂੰ ਜਿਵੇਂ ਮਰਜ਼ੀ ਕਰ, ਮੈਂ ਤੇਰਾ ਹੋ ਗਿਆ ਹੋਇਆ। ਕਹੇ ਰਵਿਦਾਸ ਭਰੂ ਤੇਰੀ ਸਾਂਭਾ, ਬੇਗ ਮਿਲੋ ਜਨ ਕਰਨ ਬਲਾਂਬਾ। ਹੁਣ ਕਹਿੰਦੇ ਮੈਂ ਤੇਰੀ ਸ਼ਰਨ 'ਚ ਡਿੱਗ ਪਿਆ, ਤੂੰ ਮੈਨੂੰ ਸਾਂਭਣਾ ਸਾਂਭ, ਨਹੀਂ ਸਾਂਭਣਾ ਨਾਮ ਸਾਂਭ, ਕਰੋਂ ਤੇਰੀ ਸਾਂਭਾ। ਹੇ ਵਾਹਿਗੁਰੂ ਤੂੰ ਮੇਰੀ ਸੰਭਾਲ ਕਰਦਾ, ਤੂੰ ਸਾਰਿਆਂ ਦੀ ਪ੍ਰਿਤ ਪਾਲਣਾ ਕਰਨ ਵਾਲਾ, ਤੂੰ ਮੇਰੀ ਕਿਉਂ ਨਹੀਂ ਕਰੇਂਗਾ? ਇਸ ਕਰਕੇ ਕਹਿੰਦੇ ਹੁਣ ਮੈਨੂੰ ਛੇਤੀ ਕਰ, ਵੀ ਮੈਂ ਰਹਿ ਨਹੀਂ ਸਕਦਾ। ਇਹ ਇੱਕ ਵੇਦਨਾ ਹੁੰਦੀ ਹੈ, ਮਨ ਦੀ ਹੁੰਦੀ ਹੈ ਵੇਦਨਾ, ਜਦੋਂ ਪ੍ਰਗਟ ਹੁੰਦੀ ਹੈ ਵਿਰਾਗੀ ਕਹਿੰਦੇ ਉਦੋਂ ਮਨ ਨੂੰ। ਵਿਰਾਗ ਵੀ ਕਈ ਤਰ੍ਹਾਂ ਦਾ ਹੁੰਦਾ, ਇੱਕ ਸੰਸਾਰ ਦਾ ਵਿਰਾਗ ਹੁੰਦਾ, ਇੱਕ ਪਰਮਾਤਮਾ ਦੇ ਪ੍ਰਤੀ, ਗੁਰੂ ਪ੍ਰਤੀ ਵਿਰਾਗ ਪੈਦਾ ਹੁੰਦਾ। ਇਸ ਲਈ ਬੇਗ ਮਿਲੋ ਜਨ ਕਰਨਾ ਬਲਾਂਬਾ, ਵਾਹਿਗੁਰੂ ਮੇਰੇ 'ਤੇ ਕਿਰਪਾ ਕਰੋ, ਛੇਤੀ ਮੈਨੂੰ ਮਿਲ ਲਓ, ਮੈਂ ਰਹਿ ਨਹੀਂ ਸਕਦਾ। ਗੁਰਬਾਣੀ 'ਚ ਵੀ ਆਉਂਦਾ ਸ਼ਬਦ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਨੈਣੀ ਨੀਰ ਵਹਿ ਵਹਿ ਚੱਲੇ ਜੀ। ਇਹ ਵਿਰਾਗੀ ਮਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ। ਤਾਂ ਕਰਕੇ ਭਗਤ ਰਵਿਦਾਸ ਜੀ ਇੱਥੇ ਬੇਨਤੀ ਕਰਨੀ ਸਾਨੂੰ ਸਿਖਾ ਰਹੇ ਨੇ, ਕਹਿੰਦੇ ਵੀ ਇਹ ਬੇਨਤੀ ਹੈ ਮੇਰੀ, ਕਹਿੰਦੇ ਮੈਨੂੰ ਇੱਥੋਂ ਕੱਢ ਲਓ, ਇਹ ਸੰਸਾਰ ਸਾਗਰ ਤੋਂ ਤਾਰ ਦਿਓ। ਫਿਰ ਸਾਨੂੰ ਦੱਸਦੇ ਨੇ ਗੁਰਬਾਣੀ 'ਚ, ਕਹਿੰਦੇ ਵੀ ਇਹ ਜੀਵ ਵੀ ਵਿਚਾਰਾ ਕੀ ਕਰੇ, ਕਿਉਂਕਿ ਪਰਮਾਤਮਾ ਨੇ ਖੇਲ ਹੀ ਐਸਾ ਬਣਾ ਦਿੱਤਾ। ਕਹਿੰਦੇ ਜਿਹੜੇ ਬਾਕੀ ਜੀਵ ਨੇ ਨਾ, ਉਹਨਾਂ 'ਚ ਇੱਕ ਇੱਕ ਦੋਸ਼ ਹੈ, ਸਾਡੇ 'ਚ ਪੰਜ ਦੋਸ਼ ਨੇ। ਕਹਿੰਦੇ ਵੀ ਉਹ ਇੱਕ ਦੋਸ਼ ਕਾਰਨ ਫਸ ਜਾਂਦੇ ਨੇ ਵਿਚਾਰੇ, ਇਹ ਮਨੁੱਖ ਜਨਮ ਵੀ ਕੀ ਕਰ ਸਕਦਾ। ਇਸ ਲਈ ਸੰਗਤ 'ਚ ਆ ਕੇ ਇਹਨਾਂ ਪੰਜਾਂ ਦੋਸ਼ਾਂ ਤੋਂ ਮੁਕਤ ਹੋ ਜਾਂਦਾ ਬੰਦਾ। ਤਾਂ ਸੰਗਤ ਕਰਨੀ ਹੈ ਕਿ ਸਾਨੂੰ ਗਿਆਨ ਹੋਵੇ, ਕਿਤੇ ਸਾਨੂੰ ਤਾਂ ਨਹੀਂ ਇਹ ਰੋਗ ਲੱਗਿਆ ਹੋਇਆ, ਕਿਉਂਕਿ ਮਨ ਨੂੰ ਰੋਗ ਲੱਗਿਆ ਹੋਇਆ। ਇਹ ਰੋਗ ਗੁਰੂ ਖਤਮ ਕਰ ਦਿੰਦਾ ਹੈ, ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮਕੀ ਫੰਦਾ। ਭਗਤ ਰਵਿਦਾਸ ਜੀ ਕਹਿੰਦੇ ਵੀ ਇਹ ਜੀਵ ਵੀ ਕੀ ਕਰ ਸਕਦਾ। ਕਹਿੰਦੇ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਇਹਨਾਂ ਪੰਜਾਂ ਦਾ ਨਾਂ ਲੈ ਕੇ ਕਹਿੰਦੇ ਇਹਨਾਂ ਇੱਕ ਦੋਸ਼, ਇੱਕ ਔਗਣ ਹੈ ਇਹਨਾਂ 'ਚ। ਕਹਿੰਦੇ ਪੰਜ ਦੋਖ ਅਸਾਧ ਜਾਮੈ ਕਾ ਤਾਂ ਕੀ ਕਿਰਤਕ ਆਸ। ਕਹਿੰਦੇ ਸਾਡੇ 'ਚ ਪੰਜ ਨੇ ਵੀ ਅਸੀਂ ਤਾਂ ਬਚ ਨਹੀਂ ਸਕਦੇ, ਇੱਕ ਤੂੰ ਹੀ ਆ ਬਚਾ ਸਕਦਾ ਗੁਰੂ, ਤੂੰ ਹੀ ਆ ਸੰਗਤ 'ਚ ਆ ਕੇ, ਤੂੰ ਹੀ ਸੰਗਤ 'ਚ ਬਿਠਾ ਕੇ ਸਾਨੂੰ ਗਿਆਨ ਦੇ ਕੇ ਬਚਾ ਸਕਦਾ, ਤੂੰ ਕਿਰਪਾ ਕਰ ਸਕਦਾ। ਇਹਨਾਂ ਦੀ ਉਦਾਹਰਣ ਦੇ ਰਹੇ, ਕਹਿੰਦੇ ਮ੍ਰਿਗ ਹਿਰਨ ਮੀਨ ਮੱਛੀ ਭ੍ਰਿੰਗ ਭ੍ਰਿੰਗੀ ਭੌਰਾ ਪਤੰਗ ਪਤੰਗਾ ਕੁੰਚਰ ਹਾਥੀ ਨੂੰ ਕਹਿੰਦੇ ਨੇ ਏਕ ਦੋਸ਼ ਵਿਨਾਸ਼। ਜਿਹੜਾ ਹਿਰਨ ਹੈ ਉਹਨੂੰ ਕੰਨਾਂ ਦਾ ਰੋਗ ਹੈ, ਜਿਹਨੂੰ ਸ਼ਿਕਾਰੀ ਨੇ ਫੜਨਾ ਹੋਵੇ ਨਾ, ਜਿਹਨੂੰ ਜਿਹੜਾ ਰੋਗ ਹੁੰਦਾ ਉਹਨੂੰ ਉਸ ਤਰੀਕੇ ਨਾਲ ਜਾਨਵਰ ਨੂੰ ਫੜਦੇ ਨੇ। ਹਿਰਨ ਨੂੰ ਪਕੜਨ ਲਈ ਇੱਕ ਸਪੈਸ਼ਲ ਸਾਜ ਬਣਾਇਆ ਜਾਂਦਾ, ਜਿਹੜਾ ਕਿ ਇਹਨੂੰ ਕੰਨਾਂ ਦਾ ਰੋਗ ਹੈ, ਇਹਨੂੰ ਸੁਣਨ ਦਾ ਰੋਗ ਆ। ਉਹ ਜਦੋਂ ਵੱਜਦਾ ਸਾਜ, ਘੰਡੇ ਹੇੜੇ ਦਾ ਸਾਜ ਕਹਿੰਦੇ ਨੇ, ਆਪਾਂ ਦੇਖਿਆ ਤਾਂ ਹੈ ਨਹੀਂ ਗਾ ਅਜੇ ਤੱਕ, ਦੱਸਦੇ ਨੇ ਵੀ ਉਹ ਜਦੋਂ ਵਜਾਉਂਦਾ ਸ਼ਿਕਾਰੀ ਤਾਂ ਇਹ ਇੰਨਾ ਉਹਦੇ 'ਤੇ ਮਸਤ ਹੋ ਜਾਂਦਾ, ਉਹ ਜਿੱਥੋਂ ਆਵਾਜ਼ ਆਉਂਦੀ ਹੈ ਉੱਥੇ ਚਲਿਆ ਜਾਂਦਾ। ਕਹਿੰਦੇ ਸ਼ਿਕਾਰੀ ਇਹਨੂੰ ਫੜ ਲੈਂਦਾ, ਇਹਨੂੰ ਮਾਰ ਦਿੰਦਾ। ਕਹਿੰਦੇ ਇੱਕ ਦੋਸ਼ ਹੈ ਇਹਦੇ 'ਚ ਸਿਰਫ ਕੰਨਾਂ ਦਾ, ਬੰਦੇ 'ਚ ਵੀ ਕੰਨਾਂ ਦਾ ਦੋਸ਼ ਹੈ, ਇਹ ਕੰਨ ਕੀ ਸੁਣਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੰਨੀ ਕਾਲ ਸੁਣੇ ਵਿਖ ਬੈਣੀ, ਕੰਨ ਕੀ ਸੁਣਦੇ ਨੇ। ਜਿਹਨੂੰ ਮਹਾਰਾਜ ਕਹਿੰਦੇ ਤੁਹਾਡੇ ਕੰਨਾਂ 'ਚ ਭੋਰਾ ਵੀ ਆਵਾਜ਼ ਨਹੀਂ ਪੈਣੀ ਚਾਹੀਦੀ ਹੈ, ਸੰਸਾਰ ਦੇ ਗੀਤ ਨਾਦ ਜਿਹੜੇ ਗੁਰੂ ਦੀ ਬਾਣੀ ਅੰਮ੍ਰਿਤ ਕੀਰਤਨ ਤੁਹਾਡੇ ਕੰਨਾਂ 'ਚ ਪਵੇ, ਤੁਹਾਨੂੰ ਕੁਛ ਪਤਾ ਲੱਗੇ। ਜਿਹਨੂੰ ਮਹਾਰਾਜ ਕਹਿੰਦੇ ਮੇਰੇ ਮੋਹਣ ਸਰਬਣੀ ਇਹ ਨਾ ਸੁਣਾਏ, ਕਹਿੰਦੇ ਇਹ ਮੇਰੇ ਕਰਨਾਂ 'ਚ ਭੋਰਾ ਵੀ ਆਵਾਜ਼ ਨਾ ਪਵੇ। ਵਾਹਿਗੁਰੂ ਬੇਨਤੀ ਕਰਨੀ ਪੈਂਦੀ ਹੈ, ਫਿਰ ਉਹ ਸੁਣਾ ਦਿੰਦਾ, ਕਿਰਪਾ ਕਰਦਾ, ਰੱਖਿਆ ਵੀ ਕਰਦਾ। ਫਿਰ ਕਹਿੰਦੇ ਮੇਰੇ ਮੋਹਣ ਸਰਬਣੀ ਇਹ ਨਾ ਸੁਣਾਏ, ਸਾਕਤ ਨਾਦ ਗੀਤ ਧੁਨ ਗਾਵਤ ਬੋਲਤ ਬੋਲ ਅੰਜਾਏ। ਕਹਿੰਦੇ ਜਿਹੜੇ ਆ ਸੰਸਾਰ ਦੇ ਸਾਕਤ ਗੀਤ ਨਾਦ ਗਾਉਂਦੇ ਨੇ ਨਾ, ਉੱਥੇ ਨਾ ਮੈਨੂੰ ਭੋਰਾ ਵੀ ਸੁਣਾਈ, ਨਾ ਮੈਨੂੰ ਉੱਥੇ ਤੂੰ ਭੇਜੀ। ਅਸੀਂ ਪੈਸੇ ਦੇ ਕੇ ਜਾਂਦੇ ਹਾਂ ਉੱਥੇ, ਇੱਥੇ ਕੋਈ ਪੈਸੇ ਲੱਗਦੇ ਤੁਹਾਨੂੰ ਸੁਣਾਉਣ ਦੇ? ਤੁਹਾਡੀ ਮਰਜ਼ੀ ਆ, ਗੋਲ ਵਿੱਚ ਪਾਓ ਨਾ ਪਾਓ, ਨਾਲੇ ਭੋਜਨ ਮਿਲਦਾ ਉੱਥੇ ਤੁਹਾਨੂੰ, ਰੋਟੀ ਵੀ ਮੁੱਲ ਦੀ। ਗਾਉਣ ਵਾਲਾ ਸੁਣਨ ਜਾਂਦੇ ਹੀ ਹੋਵੋਗੇ, ਇੱਥੇ ਆਉਂਦੇ ਹੀ ਆ ਬੜਾ ਇਕੱਠ ਹੁੰਦਾ। ਪਿੱਛੇ ਜੇ ਮੈਂ ਸੁਣਿਆ ਸੀਗਾ ਕਿ ਦਲਜੀਤ ਆਇਆ ਸੀ, ਪਤਾ ਨਹੀਂ ਦੁਨੀਆ ਕਮਲੀ ਹੋਈ ਫਿਰਦੀ ਸੀ ਟਿਕਟਾਂ 'ਤੇ। ਮਹਾਰਾਜ ਗੁਰੂ ਦੇ ਤੁਸੀਂ ਸਿੱਖ ਨਹੀਂ, ਸਿੱਖ ਕਹਾਉਣਾ ਸੌਖਾ ਹੈ ਪਰ ਬਣਨਾ ਔਖਾ ਹੈ। ਮਹਾਰਾਜ ਤਾਂ ਕਹਿੰਦੇ ਮੇਰੇ ਕੰਨਾਂ 'ਚ ਇੱਕ ਭੋਰਾ ਵੀ ਨਾ ਗੀਤ ਨਾਦ ਪੈਣ, ਤੁਸੀਂ ਪੈਸੇ ਦੇ ਕੇ ਖਰਚ ਕੇ ਸੁਣਨ ਜਾਂਦੇ ਹੋ, ਸੁੱਖ ਨਹੀਂ ਮਿਲਣਾ, ਗੁਰੂ ਝੂਠਾ ਹੋਜੂ ਤੁਹਾਡਾ। ਇਸ ਕਰਕੇ ਗੁਰੂ ਦਾ ਸ਼ਬਦ ਹਿਰਦੇ 'ਚ ਪਵੇ, ਇਹਨਾਂ ਕੰਨਾਂ 'ਚ ਗੁਰੂ ਦੀ ਬਾਣੀ ਪਵੇ, ਸਾਡਾ ਬਾਣੀ 'ਚ ਧਿਆਨ ਨਹੀਂ ਟਿਕਦਾ, ਕਿਉਂਕਿ ਪ੍ਰੇਮ ਨਹੀਂ ਗੁਰੂ ਨਾਲ ਭੋਰਾ ਵੀ ਨਾ, ਵਾਹਿਗੁਰੂ ਨਾਲ ਪ੍ਰੇਮ ਨਾ, ਆਪਣਾ ਜੀ ਆਪਣੇ ਨਾਲ ਵੀ ਨਹੀਂ ਆਪਾਂ ਨੂੰ ਪਤਾ। ਆਪਾਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ, ਬਹੁਤ ਵੱਡਾ ਆ ਮਨੁੱਖਾ ਜਨਮ ਮਿਲਿਆ, ਇਹਦਾ ਕੋਈ ਲਾਹਾ ਹੈ? ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਸ ਮਿਰਗ ਨੂੰ ਇੱਕ ਕੰਨਾਂ ਦਾ ਰੋਗ ਆ, ਬੰਦੇ ਨੂੰ ਵੀ ਕੰਨਾਂ ਦਾ ਰੋਗ ਆ। ਇਹ ਸਾਰੀ ਜਿਹੜੀ ਦੂਜੀਆਂ ਬਾਹਰਲੀਆਂ ਨਿੰਦਿਆ ਚੁਗਲੀ ਉਧਲੀਆਂ ਉਧਲੀਆਂ ਸੁਣ ਕੇ ਬੜਾ ਖੁਸ਼ ਹੁੰਦਾ, ਜੇ ਇਹਨੂੰ ਕਿਤੇ ਕਹਿ ਦੇ ਨਾ ਵੀ ਆ ਤੈਨੂੰ ਗੁਰਬਾਣੀ ਸੁਣਾਈਏ, ਆ ਤੈਨੂੰ ਗੁਰਦੁਆਰੇ ਲੈ ਕੇ ਚੱਲੀਏ, ਤੇ ਇਹ ਗੁਰਦੁਆਰੇ ਆਉਣ ਨੂੰ ਤਿਆਰ ਨਹੀਂ, ਪ੍ਰੇਮ ਨਹੀਂ ਨਾ ਹੈਗਾ ਗੁਰੂ ਨਾਲ। ਜਦੋਂ ਪ੍ਰੇਮ ਪੈ ਗਿਆ ਗੁਰੂ ਤੋਂ ਸਿੱਖ ਦੂਰ ਹੀ ਨਹੀਂ ਜਾਂਦਾ, ਉਹ ਰਹਿੰਦਾ ਹੀ ਗੁਰੂ ਦੇ ਕੋਲੇ ਆ। ਇਸ ਕਰਕੇ ਉਹ ਕੰਨ ਫਿਰ ਜਾਂ ਤਾਂ ਕੀਰਤਨ ਸੁਣਨਗੇ, ਜਾਂ ਕਥਾ ਸੁਣਨਗੇ, ਜਾਂ ਫਿਰ ਗੁਰਬਾਣੀ ਨੂੰ ਸੁਣਨਗੇ। ਇਸ ਕਰਕੇ ਮੀਨ ਮੱਛੀ ਨੂੰ ਇੱਕ ਰੋਗ ਹੈ ਜੀਭ ਦਾ, ਸ਼ਿਕਾਰੀ ਉਸ ਨੂੰ ਫੜਨ ਲਈ ਉਹਦੀ ਮਨ ਭਾਉਂਦੀ ਖੁਰਾਕ ਕੁੰਡੀ ਨਾਲ ਲਾ ਕੇ ਪਾਣੀ 'ਚ ਸੁੱਟ ਦਿੰਦਾ। ਜਦੋਂ ਪਾਣੀ 'ਚ ਸੁੱਟਦਾ ਮੱਛੀ ਨੂੰ ਭੁਲੇਖਾ ਹੁੰਦਾ ਮੇਰੀ ਇਹ ਖੁਰਾਕ ਹੈ, ਉਹ ਖੁਰਾਕ ਨੂੰ ਖਾਣ ਲਈ ਆਪਣੇ ਮੁੱਖ 'ਚ ਪਾ ਲੈਂਦੀ ਹੈ, ਗਲ 'ਚ ਕੁੰਡੀ ਫਸ ਜਾਂਦੀ ਹੈ, ਮੱਛੀ ਨੂੰ ਖਿੱਚ ਲੈਂਦਾ। ਫਿਰ ਸ਼ਿਕਾਰੀ ਜਿਹੜਾ ਉਹਦੇ ਨਾਲ ਕਰਦਾ ਹੈ ਉਹ ਫਿਰ ਆਪਾਂ ਨੂੰ ਪਤਾ ਹੈ। ਭਗਤ ਰਵਿਦਾਸ ਜੀ ਨੇ ਉਹਦੀ ਉਦਾਹਰਣ ਵੀ ਦੇ ਕੇ ਫਿਰ ਪ੍ਰੇਮ ਦੀ ਗੱਲ ਦੱਸੀ ਗਈ ਹੈ। ਕਹਿੰਦੇ ਮੱਛੀ ਨੂੰ ਜੀਭ ਦਾ ਰੋਗ ਹੈ, ਸਾਡੀ ਵੀ ਇਸ ਰਸਨਾ ਨੂੰ ਸੰਸਾਰ ਦੇ ਰਸਾਂ ਕਸਾਂ ਦਾ ਰੋਗ ਹੈ। ਇਹ ਰਸਨਾ 'ਚ ਸੰਸਾਰ ਦੇ ਰਸ ਆਉਣ ਕਰਕੇ ਇਹ ਰਸਨਾ ਵਾਹਿਗੁਰੂ ਦਾ ਨਾਮ ਨਹੀਂ ਜਪਦੀ, ਇਹ ਰਸਨਾ ਬਾਣੀ ਨਹੀਂ ਉਚਾਰਦੀ, ਇਹ ਰਸਨਾ ਫਿੱਕਾ ਬੋਲੂਗੀ, ਮਾੜੇ ਬਚਨ ਬੋਲੂਗੀ। ਇਸ ਕਰਕੇ ਮਹਾਰਾਜ ਕਹਿੰਦੇ ਸਜ਼ਾ ਮਿਲਦੀ ਹੈ ਜੇ ਕੋਈ ਰਸਨਾ ਨਾਲ, ਇਹ ਰਸਨਾ ਨੂੰ ਰੋਗ ਹੈ, ਜਿਹਨੂੰ ਮਹਾਰਾਜ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੱਕ ਤਜ ਚਰ ਹਰ ਰਸ ਪੱਲੇ ਨਾ ਪਾਏ। ਇਸ ਲਈ ਜਿੰਨਾ ਚਿਰ ਸਾਨੂੰ ਹਰ ਰਸ ਹਰੀ ਦਾ ਰਸ ਨਹੀਂ ਪ੍ਰਾਪਤ ਹੁੰਦਾ, ਉਨਾ ਚਿਰ ਸਾਡੀ ਰਸਨਾ ਇਹ ਸੰਸਾਰ ਦੇ ਰਸਾਂ 'ਚ ਲੱਗੀ ਰਹਿੰਦੀ ਹੈ। ਇਹ ਰਸ ਛੱਡਾਂਗੇ ਤਾਂ ਗੁਰੂ ਦਾ ਰਸ, ਗੁਰੂ ਦੀ ਬਾਣੀ ਦਾ ਨਾਮ ਰਸ ਸਾਨੂੰ ਪ੍ਰਾਪਤ ਹੋਊਗਾ। ਇਸ ਕਰਕੇ ਕਹਿੰਦੇ ਮੱਛੀ ਨੂੰ ਇਹ ਰੋਗ ਹੈ। ਭਗਤ ਰਵਿਦਾਸ ਜੀ ਦੱਸਦੇ ਨੇ ਵੀ ਇਹਦਾ ਕਿੰਨਾ ਪਾਣੀ ਨਾਲ ਪਿਆਰ ਹੈ, ਤੁਹਾਡਾ ਇੰਨਾ ਗੁਰੂ ਨਾਲ ਅਤੇ ਪਰਮਾਤਮਾ ਨਾਲ ਪਿਆਰ ਹੋਣਾ ਚਾਹੀਦਾ ਜਿੰਨਾ ਮੱਛੀ ਦਾ ਪਾਣੀ ਨਾਲ ਪਿਆਰ ਹੈ। ਆਪਦੀ ਬਾਣੀ 'ਚ ਭਗਤ ਰਵਿਦਾਸ ਜੀ ਕਹਿੰਦੇ ਮੀਨ ਪਕੜ ਫਾਂਕਿਓ ਔਰ ਕੱਟਿਓ, ਰਾਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੇ ਤਉ ਨਾ ਵਿਸਰਿਓ ਪਾਣੀ। ਕਹਿੰਦੇ ਮੱਛੀ ਨੂੰ ਫੜ ਲੈਂਦੇ ਨੇ, ਉਹਨੂੰ ਫੜ ਕੇ ਕੱਟਦੇ ਨੇ, ਬਰੀਕ ਬਰੀਕ ਕੱਟ ਕੇ ਉਹਨੂੰ ਫਿਰ ਰਿੰਨਦੇ ਨੇ, ਫਿਰ ਰਿੰਨ ਕੇ ਉਹਨੂੰ ਆਪਾਂ ਫਿਰ ਚਿੱਥ ਚਿੱਥ ਕੇ ਖਾਂਦੇ ਹਾਂ। ਕਹਿੰਦੇ ਉਹ ਅੰਦਰ ਜਾਂਦੀ ਹੈ, ਜਦੋਂ ਬੰਦੇ ਦੇ ਨਾ ਬੰਦੇ ਨੂੰ ਫਿਰ ਪਿਆਸ ਲੱਗਦੀ ਹੈ ਬਹੁਤ, ਫਿਰ ਉਹ ਪਾਣੀ ਮੰਗਦਾ, ਤਾਂ ਉਹਨਾਂ ਵਿਸਰੇ ਪਾਣੀ, ਭਾਵੇਂ ਉਹਦਾ ਭੋਜਨ ਖੰਡ ਖੰਡ ਕਰ ਦਿੱਤੀ ਗਈ ਪਰ ਉਹਨੂੰ ਪਾਣੀ ਨਹੀਂ ਵਿਸਰਦਾ। ਇਹ ਨਿਸ਼ਾਨੀ ਹੈ ਗੁਰੂ ਦੇ ਸਿੱਖ ਦੀ। ਆਪਾਂ ਤਾਂ ਬਹੁਤ ਅਜੇ ਦੂਰ ਹਾਂ, ਖੰਡ ਖੰਡ ਕਰ ਦਿੱਤਾ ਗਿਆ, ਟੋਟੇ ਟੋਟੇ ਸਰੀਰ ਦੇ ਕਰ ਦਿੱਤੇ ਜਾਂਦੇ ਸੀ, ਉਹਨਾਂ ਨੂੰ ਗੁਰੂ ਨਹੀਂ ਵਿਸਰਦਾ ਸੀ, ਪਰਮਾਤਮਾ ਨਹੀਂ ਵਿਸਰਦਾ ਸੀ। ਇਹ ਪ੍ਰੇਮ ਦੀਆਂ ਕਹਾਣੀਆਂ। ਇਸ ਲਈ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਇਵੇਂ ਸਿੱਖ ਦਾ ਗੁਰੂ ਨਾਲ ਪਿਆਰ ਹੋਣਾ ਚਾਹੀਦਾ, ਵਾਹਿਗੁਰੂ ਨਾਲ ਪਿਆਰ ਹੋਣਾ ਚਾਹੀਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮ੍ਰਿਗ ਮੀਨ ਭ੍ਰਿੰਗ, ਭ੍ਰਿੰਗੀ ਜਿਹੜੀ ਹੈ, ਇਹ ਜਿਹੜਾ ਭ੍ਰਿੰਗ ਹੈ ਇਹਨੂੰ ਨਾਸਕਾ ਦਾ ਰੋਗ ਹੈ, ਇਹਨੂੰ ਸੁੰਘਣ ਦਾ ਰੋਗ ਹੈ। ਇਹ ਜਿਹੜਾ ਕਵਲ ਫੁੱਲ ਹੈ ਉਹਦੇ ਮਕਰੰਦ, ਉਹਦੇ ਇਹਨੂੰ ਜਦੋਂ ਵਾਸ਼ਨਾ ਆਉਂਦੀ ਹੈ ਉੱਥੇ ਜਾ ਕੇ ਇੰਨਾ ਮਸਤ ਹੁੰਦਾ, ਇਹ ਸਰੀਰ ਭੁੱਲ ਜਾਂਦਾ, ਉਹਨੂੰ ਇੰਨਾ ਜ਼ਿਆਦਾ ਪਿਆਰ ਕਰਦਾ। ਉਹ ਫਿਰ ਜਦੋਂ ਪੰਖੜੀਆਂ ਬੰਦ ਹੋ ਜਾਂਦੀਆਂ, ਜਦੋਂ ਪੰਖੜੀਆਂ ਬੰਦ ਹੋ ਜਾਂਦੀਆਂ ਵਿੱਚੇ ਹੀ ਘੁੱਟਿਆ ਜਾਂਦਾ ਅਤੇ ਮਰ ਜਾਂਦਾ। ਇਹਨੂੰ ਨਾਸਕਾ ਦਾ ਰੋਗ ਹੈ, ਸੁਗੰਧੀਆਂ ਦਾ ਰੋਗ ਹੈ। ਸਾਡੇ ਨੂੰ ਵੀ ਰੋਗ ਲੱਗਿਆ ਹੋਇਆ ਸੁਗੰਧੀਆਂ ਦਾ, ਸੰਸਾਰ ਦੀਆਂ ਸੁਗੰਧੀਆਂ ਤਰਫ ਲੇਲਾਂ, ਵਧੀਆ ਵਧੀਆ ਬੰਦਾ ਲਾ ਕੇ ਕਹਿੰਦਾ ਵੀ ਮੇਰੇ 'ਚੋਂ ਮਹਿਕ ਆਵੇ, ਪਰ ਅੰਦਰੋਂ ਮੁਸ਼ਕ ਮਾਰਦਾ, ਅੰਦਰ ਗੁਰੂ ਦਾ ਸ਼ਬਦ ਨਹੀਂ ਹੈਗਾ। ਜਦੋਂ ਤਾਂ ਕਰਕੇ ਮਹਾਰਾਜ ਕਹਿੰਦੇ ਇਹਦੇ ਅੰਦਰ ਦੇਖ, ਜਿਹਦੇ ਉੱਤੋਂ ਤਾਂ ਲਿਸ਼ਕਾ ਪਿਸ਼ਕਾ ਲਿਆ, ਸੈਂਟ ਸੁੰਟ ਲਾ ਕੇ ਕਹਿੰਦੇ ਵਿੱਚ ਕੀ ਹੈ ਇਹਦੇ, ਕਹਿੰਦੇ ਬੈਸਟਾ ਅਸਤ ਰਕਤ ਪਰੇਟੇ ਚਾਮ, ਚੰਮ ਦੇ ਵਿੱਚ ਗੰਦਗੀ, ਹੱਡੀਆਂ 'ਤੇ ਖੂਨ ਲਪੇਟਿਆ ਹੋਇਆ। ਕਹਿੰਦੇ ਇਸ ਉੱਪਰ ਰੱਖੋ ਕਮਾਣ, ਇਹਦੇ 'ਤੇ ਮਾਣ ਕਰੀ ਜਾਂਦੇ ਗੰਦਗੀ 'ਤੇ, ਅਤੇ ਜਿਹੜਾ ਗੰਦਗੀ 'ਤੇ ਮਾਣ ਕਰਦਾ ਉਹ ਗੰਦਗੀ ਦਾ ਕੀੜਾ ਹੁੰਦਾ। ਜਿਹਨੂੰ ਇਹ ਗਿਆਨ ਹੋ ਜਾਂਦਾ ਫਿਰ ਉਹ ਸ਼ਰਨ 'ਚ ਆ ਜਾਂਦਾ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਘਰ ਦਇਆ ਨਾਮ ਪ੍ਰਗਾਸ ਮੈਨੂੰ ਇੱਥੋਂ ਕੱਢ ਲਾ। ਫਿਰ ਉਹ ਬੇਨਤੀ ਕਰਕੇ ਪਰਮੇਸ਼ੁਰ ਅੱਗੇ ਜਦੋਂ ਪਤਾ ਲੱਗਦਾ ਫਿਰ ਪਰਮੇਸ਼ੁਰ ਉਹਨੂੰ ਕੱਢ ਵੀ ਲੈਂਦਾ। ਕਹਿੰਦੇ ਵੀ ਇਹਨੂੰ ਵੀ ਇੱਕ ਰੋਗ ਹੈ। ਅੱਗੇ ਆ ਗਿਆ ਪਤੰਗ, ਪਤੰਗਾ, ਜਿਹੜਾ ਪਤੰਗਾ ਉਹਨੂੰ ਨੇਤਰਾਂ ਦਾ ਰੋਗ ਆ, ਉਹਨੂੰ ਦੇਖਣ ਦਾ ਰੋਗ ਹੈ। ਪਤੰਗੇ ਨੂੰ ਜਦੋਂ ਲਾਈਟ ਦਿਸਦੀ ਆ ਉਹ ਲਾਈਟ ਵੱਲ ਨੂੰ ਜਾਂਦਾ, ਇਸ ਕਰਕੇ ਪਤੰਗਾ ਜਿਹੜਾ ਹੈ ਉਹਨੂੰ ਰੋਗ ਨੇਤਰਾਂ ਦਾ, ਦੇਖਣ ਦਾ ਰੋਗ ਹੈ। ਪਤੰਗਾ ਜਦੋਂ ਦੀਵਾ ਜਲਦਾ ਉਹ ਦੀਵੇ ਦੀ ਲਾਟ ਵੱਲ ਨੂੰ ਜਾਂਦਾ, ਇਸ ਕਰਕੇ ਉਹ ਜਦੋਂ ਲਾਟ ਵੱਲ ਨੂੰ ਜਾਂਦਾ ਤੇ ਲਾਟ ਉਹਦੇ ਫੰਗ ਸਾੜ ਦਿੰਦੀ ਹੈ ਤੇ ਉਹਨੂੰ ਮਾਰ ਦਿੰਦੀ ਹੈ। ਅੱਗ ਹੈ, ਅੱਗ ਨੇ ਸਾੜਨਾ ਸੁਭਾਅ ਉਹਦਾ, ਪਰ ਪਤੰਗੇ ਦਾ ਉਹਦੇ ਨਾਲ ਪਿਆਰ ਹੈ, ਪਰ ਲਾਈਟ ਦਾ ਪਤੰਗੇ ਨਾਲ ਕੋਈ ਪਿਆਰ ਨਹੀਂ, ਇੱਕ ਤਰਫਾ ਪਿਆਰ ਹੈ। ਗੁਰੂ ਦਾ ਪਿਆਰ ਦੋਨੇ ਤਰਫਾਂ ਤੋਂ, ਅਸੀਂ ਵੀ ਗੁਰੂ ਨੂੰ ਜਿੰਨਾ ਪਿਆਰ ਕਰਦੇ ਗੁਰੂ ਉਦੋਂ ਵੱਧ ਕਰਦਾ, ਪਰਮਾਤਮਾ ਨੂੰ ਜਿੰਨਾ ਪਿਆਰ ਕਰਦੇ ਉਦੋਂ ਸਾਨੂੰ ਵੱਧ ਕਰਦਾ। ਇਹ ਦੋਨੇ ਪਾਸਿਓਂ ਪਿਆਰ ਹੈ। ਸੰਸਾਰ ਦਾ ਪਿਆਰ ਇੱਕ ਤਰਫ ਹੈ, ਦੁਨੀਆਂ ਦਾ ਪਿਆਰ ਇੱਕ ਤਰਫ ਹੈ, ਆਤਮਕ ਪਿਆਰ ਦੋਨੇ ਪਾਸਿਓਂ ਹੋਊਗਾ। ਜਿਹੜਾ ਆਤਮਕ ਪਿਆਰ ਹੋਊ ਨਾ, ਇੱਕ ਤਾਂ ਹੁੰਦਾ ਸੰਸਾਰੀ ਰਿਸ਼ਤੇਦਾਰ, ਇੱਕ ਹੁੰਦਾ ਆਤਮਕ ਰਿਸ਼ਤੇਦਾਰ। ਜਿਹੜਾ ਸੰਸਾਰੀ ਰਿਸ਼ਤੇਦਾਰ ਆ ਉਹ ਤਾਂ ਲੈਣ ਦੇਣ ਤੱਕ ਆ, ਜਿਹੜਾ ਅੰਦਰੋਂ ਸਾਡਾ ਪ੍ਰੇਮ ਪੈ ਜਾਏ ਨਾ ਉਹ ਫਿਰ ਟੁੱਟਦਾ ਨਹੀਂ। ਇਸ ਕਰਕੇ ਕਹਿੰਦੇ ਵੀ ਇਹਨੂੰ ਰੋਗ ਹੈ ਨੇਤਰਾਂ ਦਾ, ਇਹ ਦੇਖਦਾ ਤੇ ਪਤੰਗਾ ਲਾਈਟ ਤੇ ਸੜ ਜਾਂਦਾ, ਆਤਮ ਆਪਣਾ ਆਪ ਖਤਮ ਕਰ ਦਿੰਦਾ, ਪਰ ਇਹਨੂੰ ਰੋਗ ਹੈ ਦੇਖਣ ਦਾ। ਇਸ ਲਈ ਸਾਡਾ ਮਾਇਆ ਨਾਲ ਪਿਆਰ ਹੈ, ਮਾਇਆ ਦਾ ਸਾਡੇ ਨਾਲ ਕੋਈ ਪਿਆਰ ਨਹੀਂ ਹੈਗਾ, ਮਾਇਆ ਸਾਨੂੰ ਸਾੜ ਰਹੀ ਹੈ। ਇਸ ਕਰਕੇ ਮਾਇਆ ਨੂੰ ਅਗਨ ਕਿਹਾ, ਤ੍ਰਿਸ਼ਨਾ ਕਿਹਾ, ਤ੍ਰਿਸ਼ਨਾ ਦੇ ਵਿੱਚ ਸਾਰਾ ਸੰਸਾਰ ਜਲ ਰਿਹਾ, ਪਰ ਅਸੀਂ ਫਿਰ ਤ੍ਰਿਸ਼ਨਾ ਵੱਲ ਨੂੰ ਜਾਂਦੇ ਹਾਂ। ਗੁਰੂ ਕੋਲੇ ਜਾਓਗੇ ਠੰਡਾ ਹੈ, ਇਹ ਸੰਸਾਰ ਨੂੰ ਅਗਨ ਕਿਹਾ ਨਾ, ਸੰਸਾਰ ਨਾਲ ਹੀ ਆਪਾਂ ਧਿਆਨ ਸਾਰੀ ਦਿਨ ਜੋੜ ਕੇ ਰੱਖਦੇ ਹਾਂ। ਤਾਂ ਹੀ ਮਹਾਰਾਜ ਨੇ ਕਿਹਾ ਨਾ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਹੁਣ ਸਾਡਾ ਮਾਇਆ ਨਾਲ ਪਿਆਰ ਹੈ, ਮਾਇਆ ਦਾ ਸਾਡੇ ਨਾਲ ਕੋਈ ਪਿਆਰ ਨਹੀਂ। ਇਸ ਕਰਕੇ ਸਾਡਾ ਗੁਰੂ ਨਾਲ ਪਿਆਰ ਨਹੀਂ ਪੈਂਦਾ, ਇਹ ਮਾਇਆ ਨਾਲ ਪਿਆਰ ਹੋਣ, ਸੰਸਾਰ ਨਾਲ ਪਿਆਰ ਹੋਣ ਕਰਕੇ ਸੰਸਾਰ ਨੂੰ ਮਾਇਆ ਕਹਿੰਦੇ ਨੇ। ਹੁਣ ਜਿਹਦਾ ਗੁਰੂ ਨਾਲ ਪਿਆਰ ਪੈ ਗਿਆ, ਉਹ ਇਸ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਦੇਖਦਾ ਗੁਰੂ ਨੂੰ ਆ, ਇਹਨਾਂ ਨੇਤਰਾਂ ਨਾਲ ਸੱਚ ਨੂੰ ਦੇਖਦਾ, ਰਹਿੰਦਾ ਦੁਨੀਆ 'ਚ। ਇਸ ਕਰਕੇ ਸਾਡੇ ਵੀ ਨੇਤਰ ਕੀ ਦੇਖਦੇ ਨੇ, ਸਾਡੇ ਨੇਤਰ ਦੇਖਦੇ ਨੇ ਪਰਾਇਆ ਤਨ ਅਤੇ ਪਰਾਇਆ ਧਨ, ਜਿਹਦੇ 'ਤੇ ਸਾਡਾ ਮਨ ਲੁਭਾਏ ਮਨ ਹੁੰਦਾ। ਜਦੋਂ ਅਸੀਂ ਪਰਾਇਆ ਧਨ ਦੇਖਦੇ ਹਾਂ, ਜਦੋਂ ਲੰਘੇ ਜਾਂਦੇ ਹਾਂ ਕੋਈ ਵੱਡਾ ਘਰ ਦੇਖ ਜੇ, ਸਾਡੇ ਅੰਦਰ ਫੁਰਨਾ ਬਣ ਜਾਂਦਾ ਵੀ ਏਡਾ ਹੋਵੇ। ਉਹਦੇ ਵਿੱਚ ਵਾਲੇ ਤੋਂ ਜਾ ਕੇ ਪੁੱਛੋ ਥੋੜ੍ਹਾ ਜਿਹਾ ਵੀ ਤੁਸੀਂ ਸੁਖੀ ਵੱਸਦੇ ਹਾਂ, ਉਹ ਕਹਿੰਦਾ ਤੈਨੂੰ ਕੀ ਪਤਾ ਜਿੱਡਾ ਵੱਡਾ ਉੱਨੀਆਂ ਵੱਡੀਆਂ ਕਿਸ਼ਤਾਂ, ਉੱਨੀ ਵੱਡੀ ਹੀਟ ਹੂਟ ਜਾ, ਤਾਂ ਬਾਹਲਾ ਕੁਛ ਆ ਬਈ। ਇੰਡੀਆ 'ਚ ਤਾਂ ਬੜੇ ਸੌਖੇ ਆਪਾਂ, ਬਸ ਇਹੀ ਉੱਤਰਦੇ ਆ ਮਸਾਂ। ਸੋ ਇਸ ਕਰਕੇ ਗੁਰੂ ਕਿਰਪਾ ਕਰੇ ਸਾਨੂੰ ਇਹ ਰੋਗ ਨਾ ਲੱਗ ਜਾਵੇ, ਵੱਡਾ ਰੋਗ ਬਣਨ ਦਾ ਛੋਟਾ ਹੀ ਠੀਕ ਆ। ਜਿੱਥੇ ਰੱਖਿਆ ਵਾਹਿਗੁਰੂ ਜੀ ਨੇ ਉੱਥੇ ਉਹ ਉੱਥੇ ਤੁਹਾਡੀ ਪਾਲਣਾ ਵੀ ਕਰੂ ਜੇ ਤੁਸੀਂ ਸੰਤੁਸ਼ਟ ਹੋ ਤਾਂ। ਸੰਤੁਸ਼ਟੀ ਇਹਨਾਂ ਨੇਤਰਾਂ ਨੂੰ ਰੋਗ ਹੈ, ਪਰਾਇਆ ਤਨ ਦੇਖ ਕੇ ਲੁਭਾਏ ਮਨ ਹੁੰਦੇ ਨੇ, ਪਰਾਇਆ ਧਨ ਦੇਖ ਕੇ ਲੁਭਾਏ ਮਨ ਹੁੰਦੇ ਨੇ। ਇਸ ਕਰਕੇ ਇਹ ਨੇਤਰਾਂ ਨੂੰ ਕੀ ਦੇਖਣ ਨੂੰ ਗੁਰਬਾਣੀ 'ਚ ਕਿਹਾ ਗਿਆ, ਕਿਉਂਕਿ ਨੇਤਰਾਂ 'ਤੇ ਪੜਦਾ ਇਹ, ਪੜਦਾ ਜਦੋਂ ਗੁਰੂ ਦੂਰ ਕਰ ਦਿੰਦਾ ਫਿਰ ਸਾਨੂੰ ਇਹਨਾਂ ਨੇਤਰਾਂ ਦੇ ਨਾਲ ਹੀ ਨਜ਼ਰ ਆਉਂਦਾ ਹੈ ਬ੍ਰਹਮ ਵੀ ਤੇ ਮਾਇਆ ਵੀ। ਇਸ ਕਰਕੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੋਮੇ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਵੈਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ ਕਦੋਂ, ਤੀਜੇ ਪਾਤਸ਼ਾਹ ਕਹਿੰਦੇ ਜਦੋਂ ਮੈਂ ਗੁਰੂ ਨੂੰ ਮਿਲ ਕੇ ਬੁੱਝਿਆ। ਆਪਾਂ ਹੀ ਬੁੱਝਣਾ ਪੈਣਾ ਹੈ, ਗੁਰਪ੍ਰਸਾਦੀ ਬੁੱਝਿਆ, ਅਖੇਲ ਹੈ ਕਿ ਬੁੱਝ ਲਿਆ ਜਿਹਨਾਂ ਨੇ, ਹੱਲ ਕਰ ਲਿਆ ਜਿਹਨਾਂ ਨੇ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਸਾਰਿਆਂ ਦੇ ਵਿੱਚ ਪਰਮਾਤਮਾ ਹੈ, ਸਾਰਿਆਂ ਦੇ ਵਿੱਚ ਉਹਦੀ ਜੋਤ ਹੈ। ਇਸ ਕਰਕੇ ਉਹ ਪਰਮੇਸ਼ਰ ਫਿਰ ਸਾਨੂੰ ਜਦੋਂ ਗੁਰੂ ਕਿਰਪਾ ਕਰਦਾ ਫਿਰ ਸਾਨੂੰ ਇਹ ਮਾਇਆ ਦੇ ਵਿੱਚ ਬ੍ਰਹਮ ਦਿਸਦਾ। ਅਸੀਂ ਮਾਇਆ ਨੂੰ ਵੀ ਦੇਖਾਂਗੇ, ਬ੍ਰਹਮ ਨੂੰ ਵੀ ਦੇਖਾਂਗੇ। ਇਸ ਸੁਰਤੀ ਨੂੰ ਜਾ ਕੇ ਗੁਰਬਾਣੀ 'ਚ ਕਿਹਾ ਹੰਸ ਸੁਰਤੀ। ਸਾਡੀ ਸੁਰਤੀ ਦੀ ਗੱਲ ਗੁਰਬਾਣੀ ਜਦੋਂ ਆਉਂਦੀ ਹੈ ਨਾ, ਹੁਣ ਇਹ ਭਗਤਾਂ ਦੀ ਸੁਰਤੀ ਹੰਸ ਵਰਤੀ ਸੀਗੀ। ਸਾਡੀ ਜਦੋਂ ਸੁਰਤੀ ਦੀ ਗੱਲ ਆਉਂਦੀ ਆ ਸਾਨੂੰ ਇੱਕ ਤਰਫਾ ਮਾਇਆ ਦਿਸਦੀ ਆ, ਹੰਸ ਦੀ ਸੁਰਤੀ ਉਹਦੀ ਚੁੰਝ ਉਦਾਹਰਨ ਦਿੱਤੀ ਗਈ ਆ ਹੰਸ ਦੀ। ਹੰਸ ਅੱਗੇ ਦੁੱਧ ਰੱਖ ਦਿਓ, ਉਹ ਦੁੱਧ ਦੇ ਵਿੱਚ ਚੁੰਝ ਪਾਉਂਦਾ, ਦੁੱਧ ਅਤੇ ਪਾਣੀ ਨੂੰ ਅਲੱਗ ਅਲੱਗ ਕਰ ਦਿੰਦਾ, ਉਹਦੀ ਕੁਦਰਤ ਨੇ ਕਲਾ ਦਿੱਤੀ ਹੋਈ ਆ। ਇਵੇਂ ਹੀ ਕੁਦਰਤ ਇੱਕ ਗੁਰਸਿੱਖ ਨੂੰ, ਗੁਰਮੁਖਾਂ ਨੂੰ ਕਲਾ ਦੇ ਦਿੰਦੇ ਨੇ ਵੀ ਉਹ ਕਲਾ ਦੁਆਰਾ, ਜਿਹਨੂੰ ਮਹਾਰਾਜ ਕਹਿੰਦੇ ਨਾ ਪੰਚ ਦੂਤ ਤੋਂ ਵਸ ਕੀਤੇ ਕਾਲ ਕੰਟਕ ਮਾਰਿਆ, ਇਹ ਉਹਦੀ ਕਲਾ ਹੈ। ਫਿਰ ਉਹ ਕਲਾ ਦੁਆਰਾ ਸਾਨੂੰ ਕੀ ਕਰਦਾ, ਕਲਾ ਜਿੱਤ ਕਰਧਾਰੀ ਹੈ ਉਹ, ਫਿਰ ਕੀ ਕਰਦਾ ਇਹ ਕਲਾ ਦਿੰਦਾ ਅਤੇ ਅਸੀਂ ਇਹ ਮਾਇਆ ਅਤੇ ਬ੍ਰਹਮ ਨੂੰ ਅਲੱਗ ਅਲੱਗ ਕਰਕੇ ਦੇਖ ਸਕਦੇ ਹਾਂ। ਇਹਨਾਂ ਨੂੰ ਨੇਤਰ ਸਮ ਕਰਨੇ ਕਹਿੰਦੇ ਨੇ ਗੁਰਬਾਣੀ 'ਚ, ਸਮ ਦ੍ਰਿਸ਼ਟੀ ਕਹਿੰਦੇ ਨੇ ਗੁਰਬਾਣੀ 'ਚ। ਸਮ ਦ੍ਰਿਸ਼ਟੀ ਕਰ ਲਓਗੇ ਤੁਹਾਨੂੰ ਹੁਣ ਹੀ ਦਿਸ ਦੇ, ਬੜੀ ਵੱਡੀ ਗੱਲ ਹੈ। ਇਹ ਬੜੀ ਘਾਲਣਾ ਘਾਲਣੀ ਪੈਂਦੀ ਹੈ, ਇਹਨਾਂ ਭਗਤਾਂ ਨੇ ਇਹ ਘਾਲਣਾ ਘਾਲੀ, ਇਹਨਾਂ ਨੇ ਵਾਰ ਵਾਰ ਸੰਗਤ ਕਰਦਿਆਂ ਕਰਦਿਆਂ ਇੱਕ ਦ੍ਰਿਸ਼ਟ ਹੋ ਗਏ। ਸਾਡਾ ਤੁਹਾਨੂੰ ਸਾਡਾ ਦ੍ਰਿਸ਼ਟੀ ਬਾਹਰ ਮੁਖੀ ਹੈ, ਇਹ ਅੰਤਰਮੁਖੀ ਦ੍ਰਿਸ਼ਟੀ ਹੋ ਜਾਂਦੀ ਹੈ ਜਦੋਂ, ਉਹਨੂੰ ਇੱਕ ਦ੍ਰਿਸ਼ਟ ਕਹਿੰਦੇ ਆ। ਜਿਹਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਕਿਹਾ ਯੋਗੀਆਂ ਨੂੰ ਵੀ ਤੁਸੀਂ ਇੱਕ ਦ੍ਰਿਸ਼ਟ ਹੋ ਗਏ, ਕਹਿੰਦੇ ਤੁਹਾਨੂੰ ਤਾਂ ਦਿਸਣਾ ਹੀ ਨਹੀਂ ਪਰਮਾਤਮਾ। ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀਏ ਸੋਈ, ਜੋਗੀ ਦਾ ਮਤਲਬ ਜੁੜਿਆ ਹੋਇਆ। ਅਸਲ ਯੋਗ ਜਿਹੜਾ ਗੁਰੂ ਨਾਨਕ ਦੇ ਘਰ ਦਾ ਉਹ ਵੱਖਰਾ ਹੈ, ਜੁੜਨਾ ਹੀ ਯੋਗ ਹੈ। ਇਸ ਕਰਕੇ ਕਹਿੰਦੇ ਇਹਨਾਂ ਨੇਤਰਾਂ ਨਾਲ ਸਾਨੂੰ ਹਰੀ ਨਹੀਂ ਦਿਸਦਾ, ਕਿਉਂਕਿ ਇਹ ਨੇਤਰ ਅੰਧ ਸੇ, ਇਹ ਨੇਤਰ ਅੰਧੇ ਆ, ਇਹਨਾਂ ਦੇ ਵਿੱਚ ਗੁਰੂ ਦਾ ਅੰਜਨ ਨਹੀਂ ਹੈ। ਮਹਾਰਾਜ ਕਹਿੰਦੇ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਸਾਨੂੰ ਸੱਚ ਬ੍ਰਹਮ ਨਜ਼ਰ ਆਉਣ ਲੱਗ ਜਾਂਦਾ, ਇਹ ਸਾਡੀ ਸੁਰਤੀ ਵਿਰਤੀ ਹੰਸ ਸੁਰਤੀ ਬਣ ਜਾਂਦੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਮਨ ਦੀ ਅਵਸਥਾ, ਚਾਰ ਯੁੱਗਾਂ ਦੀ ਨਾ ਇੱਕ ਸ਼ਬਦ 'ਚ ਮਹਾਰਾਜ ਨੇ ਭੇਜ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ, ਇਹ ਮਨ ਨੂੰ ਕਹਿੰਦੇ ਉਹ ਪ੍ਰੇਤ ਦੀ ਨਿਆਈ ਹੈ ਜਿਹੜਾ ਗੁਰੂ ਨਾਲ ਨਹੀਂ ਜੁੜਿਆ ਹੋਇਆ ਅਤੇ ਪਰਮਾਤਮਾ ਨਹੀਂ ਜੁੜਿਆ ਹੋਇਆ, ਤੁਰੇ ਫਿਰਦੇ ਪ੍ਰੇਤ ਆ। ਪ੍ਰੇਤ ਪਿੰਜਰ ਮੈਂ ਦੁੱਖ ਕਰੇ, ਇਹ ਨਿਸ਼ਾਨੀ ਆ ਪ੍ਰੇਤ ਮਨ ਦੀ। ਇੱਕ ਪ੍ਰੇਤ ਜੂਨੀ ਹੁੰਦੀ ਹੈ, ਮਨ ਦੀ ਜਦੋਂ ਪ੍ਰੇਤ ਦੀ ਅਵਸਥਾ ਬਣਦੀ ਹੈ। ਕਹਿੰਦੇ ਕੱਲ ਮੈਂ ਪ੍ਰੇਤ ਜਿਨ੍ਹੀ ਰਾਮ ਨਾ ਪਛਾਤਾ ਸਤਿਯੁਗ ਪਰਮ ਹੰਸ ਵਿਚਾਰੀ। ਇਹੀ ਮਨ ਸਤਿਯੁਗ ਜਦੋਂ ਪ੍ਰਵੇਸ਼ ਕੀਤਾ ਸੀ ਇਹ ਹੰਸ ਸੀਗਾ। ਕਹਿੰਦੇ ਦੁਆਪਰ ਤ੍ਰੇਤਾ ਮਾਨਖ ਵਰਤਾ, ਕਹਿੰਦੇ ਦੁਆਪਰ ਤੇ ਤ੍ਰੇਤੇ ਵਿੱਚ ਇਹ ਮਨੁੱਖ ਬਣ ਗਿਆ, ਇਹਦੇ ਵਿੱਚ ਹਉਮੈ ਆ ਗਈ। ਦੁਆਪਰ ਤ੍ਰੇਤੇ ਮਾਨਖ ਵਰਤਾ ਬਿਰਲੇ ਹਉਮੈ ਮਾਰੀ। ਇਹ ਚਾਰ ਅਵਸਥਾ ਅਸੀਂ ਆਪਣੀਆਂ ਦੇਖ ਸਕਦੇ ਹਾਂ ਸਾਡੇ ਮਨ ਦੀ ਅੱਜ ਕਿਹੜੀ ਅਵਸਥਾ। ਇਸ ਕਰਕੇ ਇਹ ਚਾਰ ਯੁੱਗ ਨੇ ਅਤੇ ਚਾਰ ਯੁੱਗਾਂ ਦਾ ਸਾਨੂੰ ਫਿਰ ਗੁਰਬਾਣੀ 'ਚ ਭੇਜ ਦਿੱਤਾ ਗਿਆ। ਭਗਤ ਰਵਿਦਾਸ ਜੀ ਦੀ ਆਪਾਂ ਵਿਚਾਰ ਕਰ ਰਹੇ ਸੀਗੇ, ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਆਇਆ ਭਗਤ ਰਵਿਦਾਸ ਜੀ ਦਾ, ਵੀ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਪੰਜ ਰੋਗ, ਚਾਰਾਂ ਦੀ ਆਪਾਂ ਗੱਲ ਕਰ ਲਈਏ ਸਮਾਂ ਸਮਾਪਤ ਹੈ, ਪੰਜਵੇਂ ਰੋਗ ਦੀ ਕੱਲ ਨੂੰ ਗੱਲ ਕਰ ਲਾਂਗੇ। ਕਿਹੜਾ ਰੋਗ ਹੈ ਉਹ, ਕਿਵੇਂ ਖਤਮ ਹੁੰਦੇ ਫਿਰ ਇਹ ਰੋਗ, ਇਹ ਕਿਵੇਂ ਜਿਹੜੇ ਅਸਾਧ ਰੋਗ ਆ ਸਾਨੂੰ ਵੀ ਲੱਗੇ ਹੋਏ ਨੇ, ਅਸੀਂ ਦੇਖਣਾ, ਮੈਨੂੰ ਤਾਂ ਨਹੀਂ ਲੱਗਿਆ ਵੀ ਰੋਗ ਮੈਂ ਕਿੰਨਾ ਖਤਮ ਕਰ ਲਿਆ, ਕਿਉਂਕਿ ਦਾਰੂ ਲਈ ਹੈ ਤਾਂ ਰੋਗ ਖਤਮ ਹੁੰਦਾ ਜਾਊਗਾ, ਇੱਕ ਦਿਨ ਬਿਲਕੁਲ ਖਤਮ ਹੋ ਜੂ, ਗੁਰੂ ਕਿਰਪਾ ਕਰਨਗੇ, ਹੋਈਆਂ ਭੁੱਲਾਂ ਚੁੱਕਾਂ ਨਾ ਚਿਤਾਰਨੀਆਂ। ਆਓ ਅਗਲਾ ਪ੍ਰੋਗਰਾਮ ਗੁਰਮੁਖਾਂ ਪਾਸੋਂ ਸਰਵਣ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤਿ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਟੂਰ ਵਾਲੇ, ਜਿਨ੍ਹਾਂ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ 'ਤੇ ਚੱਲ ਰਹੀ ਲੜੀਵਾਰ ਕਥਾ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਈ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਸਾਧ ਸੰਗਤ ਜੀ, ਫਰਾਈਡੇ ਫੈਮਲੀ ਐਂਡ ਯੂਥ ਦਰਬਾਰ ਦੀ ਆਰੰਭ ਤਾਂ ਹੋ ਰਹੀ ਹੈ, ਪਹਿਲਾਂ 15 ਮਿੰਟਾਂ ਦੇ ਵਾਸਤੇ ਬੱਚਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਅੱਜ ਸੋਢੀ ਸੁਲਤਾਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਜੋ ਫਰਾਈਡੇ ਯੂਥ ਦਰਬਾਰ ਹੋਵੇਗਾ, ਉਸ ਦੇ ਉੱਪਰ ਆਪ ਜੀ ਨਾਲ ਵਿਚਾਰ ਸਾਂਝੀ ਕੀਤੀ ਜਾਵੇਗੀ, ਅਤੇ ਉਪਰੰਤ ਸਤਿਗੁਰਾਂ ਦੇ ਸੁਖਾਸਨ ਦੀ ਸੇਵਾ ਉਹ ਵੀ ਬੱਚੇ ਨਿਭਾਉਣਗੇ। ਸੋ ਆਪ ਸਮੂਹ ਸੰਗਤਾਂ ਦੇ ਚਰਨ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਐਸੇ ਉਪਰਾਲਿਆਂ ਵਿੱਚ ਆਪ ਵੀ ਆਉਣਾ ਹੈ ਅਤੇ ਬੱਚਿਆਂ ਨੂੰ ਵੀ ਪ੍ਰੇਰ ਕੇ ਲਿਆਉਣਾ ਹੈ, ਅਤੇ ਜਿਨ੍ਹਾਂ ਦੇ ਬੱਚੇ ਚਾਹਵਾਨ ਹਨ ਕਿ ਸਤਿਗੁਰਾਂ ਦੀ ਸੁਖਾਸਨ ਦੀ ਸੇਵਾ, ਅਰਦਾਸ ਦੀ ਸੇਵਾ, ਮੁੱਖ ਵਾਕ ਦੀ ਸੇਵਾ ਉਹ ਕਰਨ, ਸੋ ਉਹ ਗੁਰੂ ਘਰ ਵਿਖੇ ਆਪਣੇ ਨਾਮ ਲਿਖਵਾ ਸਕਦੇ ਨੇ। ਸੋ ਹੁਣ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਹਨਾਂ ਪਿਆਰੇ ਪਿਆਰੇ ਬੱਚਿਆਂ ਦਾ ਜਿਨ੍ਹਾਂ ਨੇ ਸਤਿਗੁਰਾਂ ਦੇ ਗੁਰਿਆਈ ਪੁਰਬ ਦੇ ਸੰਬੰਧ ਵਿੱਚ ਬਹੁਤ ਹੀ ਪਿਆਰ ਵਾਲੇ ਜੋ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਹੱਲ ਕੀਤਾ। ਸਵਾਗਤ ਸਾਧ ਸੰਗਤ ਜੀ, ਫਰਾਈਡੇ ਉਤਰਵਾਰ ਦੀ ਆਪਾਂ ਵਿਚਾਰ ਆਰੰਭ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਦੋ ਮਿੰਟਾਂ ਦੇ ਲਈ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜ ਕੇ, ਅੱਖਾਂ ਮੀਚ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ। ਉਪਰੰਤ ਸਤਿਗੁਰਾਂ ਦੇ ਜੋ ਜੀਵਨ ਬਾਰੇ, ਉਹਨਾਂ ਦੇ ਗੁਰਿਆਈ ਪੁਰਬ ਬਾਰੇ ਵਿਚਾਰਾਂ ਆਪ ਜੀ ਦੇ ਨਾਲ ਦਾਸ ਨੇ ਸੇਵਾ ਕਰਨੀ ਹੈ। ਸੋ ਆਓ ਹੁਣ ਆਪਣੇ ਆਪਣੇ ਸਥਾਨਾਂ 'ਤੇ ਸਾਰੇ ਜਾਣੇ ਹਾਜ਼ਰੀ ਲਵਾਇਓ। ਬੜੇ ਪਿਆਰ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਆਪਾਂ ਸਾਰਿਆਂ ਨੇ ਕਰਨਾ ਹੈ।

ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਅੱਜ ਦਾ ਜੋ ਵਿਸ਼ਾ ਹੈ, ਮੈਂ ਪਹਿਲਾਂ ਹੀ ਡਿਸਕਸ ਕੀਤਾ ਹੈ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਗੁਰਿਆਈ ਪੁਰਬ ਜੋ ਕਿ ਕੱਲ੍ਹ ਲੰਘ ਕੇ ਹਟਿਆ ਹੈ, ਉਸ ਦੇ ਬਾਰੇ ਆਪਾਂ ਆਪ ਜੀ ਦੇ ਨਾਲ ਵਿਚਾਰ ਦੀ ਸਾਂਝ ਪਾਉਣੀ ਹੈ। ਅਤੇ ਕੱਲ੍ਹ ਨੂੰ ਧੰਨ ਧੰਨ ਤੀਸਰੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਹੈ। ਸੋ ਆਪਾਂ ਦੋਨਾਂ ਪੁਰਬਾਂ ਨੂੰ ਆਪਾਂ ਅੱਜ ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕਰਕੇ ਬੜੇ ਪਿਆਰ ਦੇ ਨਾਲ ਦੋਨਾਂ ਬਾਰੇ ਵਿਚਾਰ ਕਰਾਂਗੇ। ਸੋ ਆਓ ਸਤਿਗੁਰਾਂ ਦੇ ਆਪਾਂ ਜੋ ਜੀਵਨ ਬਾਰੇ ਪਹਿਲਾਂ ਆਪ ਜੀ ਦੇ ਨਾਲ ਕੁਛ ਕੁ ਵਿਚਾਰਾਂ ਦੀ ਸਾਂਝ ਪਾਉਣੀ ਹੈ। ਸੋ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਡੇ ਸਿੱਖਾਂ ਦੇ ਚੌਥੇ ਗੁਰੂ ਕਿਹੜੇ ਨੇ? ਕੈਨ ਯੂ ਨੇਮ ਦੱਸ? ਹਾਂਜੀ, ਸ਼੍ਰੀ ਗੁਰੂ ਗੁਰੂ ਰਾਮਦਾਸ ਪਾਤਸ਼ਾਹ। ਸਾਰੇ ਜਾਣੇ ਗੱਜ ਵੱਜ ਕੇ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ। ਸੋ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਉਹਨਾਂ ਦਾ ਬਚਪਨ ਦਾ ਨਾਮ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੂੰ ਭਾਈ ਜੇਠਾ ਜੀ ਦੇ ਨਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਸੀ। ਜੇਠਾ ਇਸ ਕਰਕੇ ਕਿਉਂਕਿ ਉਹ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਪਹਿਲਾ ਬੱਚਾ ਹੁੰਦਾ ਨਾ, ਉਹਨੂੰ ਜੇਠਾ ਕਿਹਾ ਜਾਂਦਾ, ਜੇਠਾ ਪੁੱਤ, ਭਲੇਠਾ ਪੁੱਤ। ਇਸ ਕਰਕੇ ਸਤਿਗੁਰਾਂ ਦਾ ਨਾਮ ਜੇਠਾ ਜੀ ਕਿਹਾ ਜਾਂਦਾ ਸੀ। ਪਰ ਕਈ ਇਤਿਹਾਸਕਾਰ ਇਹ ਮੰਨਦੇ ਨੇ ਕਿ ਸਤਿਗੁਰਾਂ ਦਾ ਜੋ ਬਚਪਨ ਦਾ ਨਾਮ ਹੈ ਉਹ ਰਾਮਦਾਸ ਹੀ ਸੀ, ਕਿਉਂਕਿ ਸਤਿਗੁਰਾਂ ਦੇ ਇੱਕ ਛੋਟਾ ਭਰਾ ਵੀ ਸੀ ਜਿਹਨਾਂ ਦਾ ਨਾਮ ਸੀ ਭਾਈ ਹਰਦਿਆਲ ਜੀ, ਅਤੇ ਇੱਕ ਸਤਿਗੁਰਾਂ ਦੀ ਇੱਕ ਛੋਟੀ ਭੈਣ ਵੀ ਸੀ ਜਿਹਨਾਂ ਦਾ ਨਾਮ ਸੀ ਬੀਬੀ ਰਾਮਦਾਸੀ। ਸੋ ਉਸ ਕਰਕੇ ਵੀ ਸਤਿਗੁਰਾਂ ਦਾ ਨਾਮ ਰਾਮਦਾਸ ਸੀ, ਇਹਨਾਂ ਦੀ ਭੈਣ ਦਾ ਨਾਮ ਰਾਮਦਾਸੀ ਸੀ। ਇਸ ਕਰਕੇ ਕਈ ਵਿਦਵਾਨਾਂ ਦਾ ਇਹ ਮਤ ਹੈ ਕਿ ਸਤਿਗੁਰਾਂ ਦਾ ਨਾਮ ਰਾਮਦਾਸ ਬਚਪਨ ਤੋਂ ਹੀ ਸੀ। ਪਰ ਕਈ ਮੰਨਦੇ ਨੇ ਵੀ ਕਿ ਜਦੋਂ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ ਉਦੋਂ ਮਹਾਰਾਜ ਦਾ ਨਾਮ ਜਿਹੜਾ ਹੈ ਉਹ ਰਾਮਦਾਸ ਪਤ ਕੀਤਾ ਗਿਆ ਭਾਈ ਜੇਠਾ ਜੀ ਤੋਂ, ਪਰ ਆਪਾਂ ਕਾਮਨਲੀ ਵੀ ਕਾਲ ਇਟ ਭਾਈ ਜੇਠਾ ਜੀ। ਸੋ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੋਇਆ ਸੀ ਚੂਨਾ ਮੰਡੀ ਲਾਹੌਰ, ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਉੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀਗਾ। ਮਹਾਰਾਜ ਜੀ ਦੇ ਪਿਤਾ ਜੀ ਦਾ ਨਾਮ ਆਪਾਂ ਸਾਰੇ ਜਾਣਦੇ ਹਾਂ ਕਿ ਕਵ ਕਲ ਠਕੁਰ ਹਰਦਾਸ ਨੇ ਗੁਰ ਰਾਮਦਾਸ ਸਰ ਭਰ ਭਰੇ। ਗੁਰਬਾਣੀ ਦੇ ਵਿੱਚ ਵੀ ਫਰਮਾਉਣਾ ਦਾ ਭਗਤਾਂ ਭੱਟਾਂ ਦੇ ਸਵਾਈਆਂ ਦੇ ਵਿੱਚ ਕਿ ਮਹਾਰਾਜ ਦੇ ਜੋ ਪਿਤਾ ਜੀ ਸਨ ਉਹਨਾਂ ਦਾ ਨਾਮ ਸੀ ਭਾਈ ਹਰਦਾਸ ਜੀ, ਮਾਤਾ ਜੀ ਦਾ ਨਾਮ ਅਨੰਤੀ ਦੇਵੀ ਵੀ ਕਿਤੇ ਆਉਂਦਾ ਹੈ, ਕਿਤੇ ਮੋਸਟਲੀ ਦਇਆ ਕੌਰ ਵੀ ਕਿਹਾ ਜਾਂਦਾ ਹੈ। ਸੋ ਮਹਾਰਾਜ ਦਾ ਜਦੋਂ ਪ੍ਰਕਾਸ਼ ਹੋਇਆ ਉਸ ਤੋਂ ਬਾਅਦ ਵਿੱਚ ਮਹਾਰਾਜ ਜਦੋਂ 7-8 ਸਾਲਾਂ ਦੇ ਸਨ, ਇਹਨਾਂ ਦੀ ਜੋ ਮਦਰ ਅਤੇ ਫਾਦਰ ਸਨ ਉਹ ਸਤਿਗੁਰਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰੇ ਹੋ ਗਏ ਸੀ। ਅਤੇ ਮਹਾਰਾਜ ਜਿਹੜੇ ਨੇ ਆਪਣੇ ਨਾਨੀ ਦੇ ਨਾਲ ਨਾਨੀ ਦੇ ਪਿੰਡ ਆ ਗਏ, ਅਤੇ ਫਿਰ ਉੱਥੋਂ ਕਿਉਂਕਿ ਗੋਬਿੰਦਵਾਲ ਸਾਹਿਬ ਨੇੜੇ ਹੈ, ਅਤੇ ਫਿਰ ਮਹਾਰਾਜ ਜਿਹੜੇ ਨੇ ਉਹ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਆਏ। ਉਹਨਾਂ ਨੇ ਬਚਪਨ ਤੋਂ ਹੀ ਫਿਰ ਸੇਵਾ ਕਰਨੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਸੀ। ਇੱਥੇ ਹੁਣ ਇੱਕ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਜੀ ਨੇ ਸੇਵਾ ਕਿੰਨੀ ਕੁ ਕੀਤੀ। ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਹੀ ਜ਼ਿਆਦਾ ਅਣਥੱਕ ਸੇਵਾ ਕੀਤੀ। ਇਹਦੀ ਕੋਈ ਵੀ ਆਪਾਂ ਜੇ ਆਪਾਂ ਮੈਜਰਿੰਗ ਟੂਲ ਆਪਾਂ ਯੂਜ਼ ਕਰ ਲਈਏ, ਦਿਸ ਇਜ਼ ਨੋ ਮੈਜਰਿੰਗ ਟੂਲ ਦੈਟ ਕੈਨ ਮੈਜਰ ਦੈਟ ਹਾਊ ਮੱਚ ਸੇਵਾ ਡਿਡ ਚੌਥੇ ਪਾਤਸ਼ਾਹ ਡਿਡ। ਮਹਾਰਾਜ ਜੀ ਨੇ ਇੰਨੀ ਜ਼ਿਆਦਾ ਸੇਵਾ ਕੀਤੀ, ਅਤੇ ਸੇਵਾ ਕਰਨ ਦੇ ਲਈ ਸਾਨੂੰ ਮਹਾਰਾਜ ਜੀ ਨੇ ਇੱਕ ਜਿਹੜੇ ਇੱਕ ਐਪੀਟੋਮੀ ਜੋ ਸੈੱਟ ਕੀਤਾ ਹੈ, ਮਹਾਰਾਜ ਜੀ ਨੇ ਜੋ ਇੱਕ ਪੀਕ ਬਣਾ ਦਿੱਤੀ ਕਿ ਸੇਵਾ ਕਰਨੀ ਕਿਵੇਂ ਹੈ। ਇਹਦੇ ਪ੍ਰਮਾਣ ਵੀ ਆਪਾਂ ਅੱਗੇ ਜ਼ਿਕਰ ਆਉਣਗੇ। ਸੋ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਦੇ ਨੇ, ਜਿਹੜਾ ਬਣਦਾ ਸਤੰਬਰ 1, 1574 ਪੁਰਾਣੇ ਗ੍ਰਿਗੋਰੀਅਨ ਕੈਲੰਡਰ ਦੇ ਹਿਸਾਬ ਨਾਲ, ਅਤੇ ਹੁਣ ਜਿਹੜਾ ਕੈਲੰਡਰ ਹੈ ਆਪਣਾ ਜੋ ਨਾਨਕਸ਼ਾਹੀ ਕੈਲੰਡਰ ਉਸ ਹਿਸਾਬ ਨਾਲ ਕੱਲ੍ਹ ਦਾ ਦਿਨ ਬਣਦਾ ਸੀ। ਹਾਂਜੀ, ਅਗਲੀ। ਸੋ ਮਹਾਰਾਜ ਜੀ ਨੇ ਬੇਸ਼ੱਕ ਚੌਥੇ ਪਾਤਸ਼ਾਹ ਰਿਸ਼ਤੇ ਵਜੋਂ ਤੀਸਰੇ ਪਾਤਸ਼ਾਹ ਦੇ ਕੀ ਲੱਗਦੇ ਸੀ ਦੱਸ ਸਕਦੇ ਹੋ? ਕਿਨਸਰ ਮਡੀਟਾ ਤੀਸਰੇ ਪਾਤਸ਼ਾਹ ਦੇ ਚੌਥੇ ਪਾਤਸ਼ਾਹ ਸਰੀਰ ਕਰਕੇ ਉਹਨਾਂ ਦਾ ਕੀ ਦੁਨਿਆਵੀ ਰਿਸ਼ਤਾ ਕੀ ਸੀ? ਸਨ ਇਨ ਲੋ, ਵੈਰੀ ਗੁੱਡ। ਮਹਾਰਾਜ ਜੀ ਜਵਾਈ ਸਨ। ਤੀਸਰੇ ਪਾਤਸ਼ਾਹ ਦੇ ਜਿਹੜੇ ਚਾਰ ਬੱਚੇ ਸੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ। ਸੋ ਚਾਰ ਮਹਾਰਾਜ ਦੇ ਬੱਚੇ ਸਨ ਤੀਸਰੇ ਪਾਤਸ਼ਾਹ ਦੇ, ਅਤੇ ਜਿਹੜੀ ਬੀਬੀ ਭਾਨੀ ਜੀ ਸੀ ਉਹਨਾਂ ਦੇ ਪਤੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸਨ। ਇਹ ਸੇਵਾ ਵੀ ਕਿਵੇਂ ਮਿਲਦੀ ਹੈ, ਮਹਾਰਾਜ ਨੂੰ ਜੋ ਹੈ ਰਿਸ਼ਤਾ ਕਿਵੇਂ ਹੁੰਦਾ, ਇਹਦੇ ਬਾਰੇ ਵੀ ਆਪਾਂ ਜਿਹੜੀ ਹੈ ਬਹੁਤ ਪਿਆਰ ਵਾਲੀ ਸਾਖੀ ਹੈ ਇੱਕ ਕਿ ਮਹਾਰਾਜ ਜੀ ਬਹੁਤ ਸੇਵਾਵਾਂ ਕਰਦੇ ਹੁੰਦੇ ਸਨ, ਬਹੁਤ ਥੱਕ। ਜਦੋਂ ਮਹਾਰਾਜ ਜੀ ਗੋਬਿੰਦਵਾਲ ਸਾਹਿਬ ਦੀ ਉਸਾਰੀ ਹੋ ਰਹੀ ਸੀਗੀ, ਬੌੜੀ ਸਾਹਿਬ ਦੀ ਉਸਾਰੀ ਹੋ ਰਹੀ ਸੀ, ਅਤੇ ਮਹਾਰਾਜ ਟੋਕਰਾ ਢੋ ਰਹੇ ਸਨ, ਮਹਾਰਾਜ ਦੇ ਸਿਰ ਦੇ ਉੱਪਰ ਜਿਹੜਾ ਹੈ ਮਿੱਟੀ ਘੱਟੇ ਦਾ, ਜਿਵੇਂ ਆਪਾਂ ਕਹਿੰਦੇ ਹਾਂ ਰੇਤੇ ਦਾ, ਗਾਰੇ ਦਾ, ਉਹ ਟੋਕਰਾ ਭਰ ਕੇ ਮਹਾਰਾਜ ਜੀ ਢੋ ਰਹੇ ਸਨ।
ਅਤੇ ਮਹਾਰਾਜ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਉਹਨਾਂ ਦੇ ਮਹਿਲ ਸਾਡੇ ਮਾਤਾ ਜੀ, ਉਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪਣੀ ਬੇਟੀ ਜਿਹੜੀ ਬੇਬੀ ਭਾਨੀ ਵਿਆਹੁਣ ਜੋਗੇ ਹੋ ਗਏ ਨੇ, ਸ਼ੀ ਇਜ਼ ਅਬਾਊਟ ਦਾ ਏਜ ਟੂ ਗੈਟ ਮੈਰਿਡ, ਸੋ ਆਪਾਂ ਹੁਣ ਉਹਨਾਂ ਵਾਸਤੇ ਯੋਗ ਵਾਰ ਦੇਖਣਾ ਸ਼ੁਰੂ ਕਰੀਏ, ਆਪਾਂ ਉਹਨਾਂ ਵਾਸਤੇ ਕੋਈ ਮੁੰਡਾ ਦੇਖੀਏ ਵੀ ਆਪਣੀ ਧੀ ਦਾ ਵਿਆਹ ਕਰੀਏ। ਤਾਂ ਫਿਰ ਮਹਾਰਾਜ ਜੀ ਨੇ ਪੁੱਛਿਆ ਕਿ ਤੁਹਾਨੂੰ ਕਿੱਦਾਂ ਦਾ ਵਰ ਚਾਹੀਦਾ ਆਪਣੀ ਬੇਟੀ ਵਾਸਤੇ, ਕਿੱਦਾਂ ਦਾ ਜਵਾਈ ਚਾਹੀਦਾ। ਮਾਤਾ ਜੀ ਨੇ ਨਿਗਾਹ ਮਾਰੀ, ਮਾਤਾ ਜੀ ਕਹਿੰਦੇ ਉਹ ਜਿਹੜਾ ਇੱਕ ਸੇਵਾ ਕਰ ਰਿਹਾ ਨਾ ਜੇਠਾ, ਉਹਦੇ ਵਰਗਾ ਹੋਵੇ ਨਾ ਕੋਈ ਤਾਂ ਆਪਾਂ ਰਿਸ਼ਤਾ ਕਰ ਦਈਏ। ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਇਹਦੇ ਵਰਗਾ ਤਾਂ ਫਿਰ ਇਹੀ ਹੈ, ਦੇਰ ਇਜ਼ ਨੋਬਡੀ ਐਲਸ ਜਸਟ ਲਾਈਕ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਕਿ ਭਾਈ ਜੇਠਾ ਜੀ ਵਰਗਾ ਕੋਈ ਨਹੀਂ ਦੁਨੀਆਂ ਦੇ ਉੱਤੇ, ਜੇ ਤੁਹਾਨੂੰ ਇੱਦਾਂ ਦਾ ਜਵਾਈ ਚਾਹੀਦਾ ਆਪਾਂ ਇਹਨਾਂ ਦਾ ਹੀ ਸਾਕਿਪ ਕਰ ਦਿੰਦੇ ਹਾਂ। ਮਾਤਾ ਜੀ ਨੂੰ ਬੜਾ ਉਹ ਹੋਇਆ ਵੀ ਭਾਈ ਜੇਠਾ ਜੀ ਦਾ ਕਿਵੇਂ ਰਿਸ਼ਤਾ ਕਰ ਸਕਦੇ ਹਾਂ, ਨਾ ਇਹਨਾਂ ਦੇ ਕੋਈ ਅੱਗੇ ਨਾ ਕੋਈ ਪਿੱਛੇ, ਕਿਉਂਕਿ ਯਤੀਮ ਸਨ ਬਚਪਨ ਦੇ ਵਿੱਚ, ਮਾਤਾ ਪਿਤਾ ਚੜ੍ਹਾਈ ਕਰ ਗਏ, ਹੀ ਵਾਜ਼ ਆਫ ਔਰਫਨ, ਪਰ ਨਾਨੀ ਨੇ ਪਾਲੇ ਸਨ, ਅਤੇ ਇਹਨਾਂ ਦਾ ਕਿਵੇਂ ਆਪਾਂ ਰਿਸ਼ਤਾ ਕਰ ਸਕਦੇ ਹਾਂ। ਮਾਤਾ ਜੀ ਕਹਿੰਦੇ ਇਹਨਾਂ ਦੇ ਸਿਰ ਦੇ ਉੱਪਰ ਤਾਂ ਜਿਹੜਾ ਹੈ ਮਿੱਟੀ ਦੀ ਟੋਕਰੀ, ਇਹ ਗਾਰੇ ਦੀ ਟੋਕਰੀ ਹੈ। ਮਹਾਰਾਜ ਕਹਿੰਦੇ ਤੁਹਾਨੂੰ ਇਹ ਗਾਰੇ ਦੀ ਟੋਕਰੀ ਦਿਸ ਰਹੀ ਹੈ, ਸਾਨੂੰ ਟੋਕਰੀ ਨਹੀਂ ਦਿਸ ਰਹੀ, ਸਾਨੂੰ ਇਹ ਛੱਤਰ ਦਿਸ ਰਿਹਾ। ਕਿ ਅੱਜ ਜਿਹਦੇ ਬਾਰੇ ਦੁਨੀਆ ਕਹਿੰਦੀ ਹੈ ਕਿ ਜੇਠੇ ਦਾ ਕੋਈ ਘਰ ਨਹੀਂ, ਹੁਣ ਜਾ ਕੇ ਦੇਖੀਏ ਤਾਂ ਜਿੰਨਾ ਮਹਿੰਗਾ ਘਰ ਜਾਂ ਜਿੰਨਾ ਵਧੀਆ ਘਰ, ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਘਰ ਕਿਹੜਾ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਕਿ ਜਿੱਥੇ ਆਪਾਂ ਕਹਿੰਦੇ ਕਿ ਮਾਇਆ ਦਾ ਕੋਈ ਢੇਰ, ਢੇਰਾਂ ਦੇ ਢੇਰ ਲੱਗੇ ਪਏ ਨੇ, ਕੋਈ ਘਾਟਾ ਨਹੀਂ, ਐਸੀ ਬਖਸ਼ਿਸ਼ ਆ ਸਤਿਗੁਰਾਂ ਨੇ ਚੌਥੇ ਪਾਤਸ਼ਾਹ ਉੱਪਰ ਕੀਤੀ, ਅਕਾਲ ਪੁਰਖ ਵਾਹਿਗੁਰੂ ਨੇ। ਸੋ ਐਸੇ ਸਤਿਗੁਰਾਂ ਦਾ ਰਿਸ਼ਤਾ ਫਿਰ ਬੀਬੀ ਭਾਨੀ ਜੀ ਦੇ ਨਾਲ ਕੀਤਾ ਗਿਆ, ਅਤੇ ਫਿਰ ਰਿਸ਼ਤਾ ਹੋ ਗਿਆ, ਇੱਥੇ ਸਟੋਰੀ ਖਤਮ ਨਹੀਂ ਹੁੰਦੀ। ਉਸ ਤੋਂ ਅੱਗੇ ਫਿਰ ਮਹਾਰਾਜ ਜੀ ਨੇ ਫਿਰ ਕਹਿੰਦੇ ਹੁਣ ਆਪਾਂ ਚੋਣ ਕਰਨੀ ਹੈ ਵੀ ਅਗਲਾ ਗੁਰੂ ਕਿਹਨੂੰ ਥਾਪਿਆ ਜਾਵੇ। ਅਗਲੀ ਸਲਾਈਡ, ਹਾਂਜੀ। ਸੋ ਮਹਾਰਾਜ ਜੀ ਦੀ ਅਗਲੀ, ਹਾਂਜੀ। ਸੋ ਮਹਾਰਾਜ ਜੀ ਨੇ ਫਿਰ ਇੱਕ ਟੈਸਟ ਲੈਣਾ ਸ਼ੁਰੂ ਕੀਤਾ ਕਿ ਆਪਾਂ ਇਹਨਾਂ ਦੇ ਹੋਰ ਬਥੇਰੇ ਟੈਸਟ ਵੈਸੇ ਤਾਂ ਮਹਾਰਾਜ ਨੇ ਲੈ ਲਏ ਸੀ, ਪਰ ਇੱਕ ਟੈਸਟ ਜਿਹੜਾ ਆਪਾਂ ਆਮ ਤੌਰ 'ਤੇ ਆਪਾਂ ਪੜ੍ਹਦੇ ਹਾਂ ਉਹ ਬਹੁਤ ਸਾਨੂੰ ਉਹਦੇ ਤੋਂ ਸੇਧ ਲੈਣ ਦੀ ਲੋੜ ਹੈ। ਕਿ ਮਹਾਰਾਜ ਜੀ ਨੇ ਆਪਣੇ ਦੋਨੋਂ ਜਵਾਈ ਸੱਦੇ, ਭਾਈ ਰਾਮਾ ਜੀ ਬੀਬੀ ਦਾਨੀ ਜੀ ਦੇ ਹਸਬੈਂਡ ਸੀਗੇ, ਬੀਬੀ ਭਾਨੀ ਜੀ ਦੇ ਹਸਬੈਂਡ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਦੋਨਾਂ ਨੂੰ ਬੁਲਾਇਆ ਅਤੇ ਦੋਨਾਂ ਨੂੰ ਕਿਹਾ ਗਿਆ ਕਿ ਭਾਈ ਇੱਥੇ ਨਾ ਆਪਾਂ ਥੜਾ ਬਣਾਉਣਾ, ਥੜਾ ਸਮਝ ਦਿਓ ਇੱਕ ਪਲੈਟਫਾਰਮ, ਉੱਚਾ ਜਿਹਾ ਰੇਜ਼ਡ ਪਲੈਟਫਾਰਮ ਇੱਟਾਂ ਦਾ, ਇਹ ਬਣਾਉਣਾ। ਅਤੇ ਦੋਨੋਂ ਜਿਹੜੇ ਹੈਗੇ ਨੇ ਮਹਾਰਾਜ ਦੇ ਜਵਾਈ ਜਾਂ ਕਹਿ ਲਓ ਗੁਰਸਿੱਖ, ਕਹਿ ਲਓ ਜਵਾਈ ਨਹੀਂ ਕਹਿੰਦਾ ਮੈਂ, ਗੁਰਸਿੱਖ ਕਹੂੰਗਾ, ਕਿ ਦੋਨੋਂ ਗੁਰਸਿੱਖਾਂ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਥੜੇ ਬਣਾਉਣ ਦੀ। ਅਤੇ ਥੜਾ ਬਣਾਇਆ ਕਰਨ ਸਾਰਾ ਦਿਨ ਲਾ ਕੇ, ਮਹਾਰਾਜ ਜੀ ਆਏ ਕਰਨ, ਮਹਾਰਾਜ ਜੀ ਕਹਿੰਦੇ ਨਹੀਂ ਥੜਾ ਠੀਕ ਨਹੀਂ ਬਣਿਆ, ਢਾ ਦਿਓ ਦੁਬਾਰਾ ਬਣਾਓ। ਉਹ ਢਾ ਦਿਆ ਕਰਨ, ਫਿਰ ਦੁਬਾਰਾ ਮਹਾਰਾਜ ਕਹਿ ਦੇ ਕਰਨ ਵੀ ਹੁਣ ਹੁਕਮ ਕਰੋ, ਵੀ ਹੁਣ ਹੁਕਮ ਆਇਆ, ਦੁਬਾਰਾ ਫਿਰ ਬਣਾ ਦਿਓ। ਇੱਕ ਦਿਨ ਹੋਇਆ, ਦੋ ਦਿਨ ਹੋਇਆ, ਤਿੰਨ ਦਿਨ ਹੋਇਆ, ਚਾਰ ਦਿਨ ਹੋਏ, ਮਹਾਰਾਜ ਰੋਜ਼ ਆਉਂਦੇ ਨੇ ਆ ਕੇ ਦੇਖਦੇ ਨੇ ਥੜਾ ਠੀਕ ਨਹੀਂ ਬਣਿਆ, ਢਾ ਦਿਓ, ਮੈਂ ਕਿਹਨਾਂ ਦੋਵਾਂ। ਹੋਈ ਗਿਆ, ਹੋਈ ਗਿਆ, ਹੋਈ ਗਿਆ, ਜਿਹੜੇ ਤਾਂ ਭਾਈ ਰਾਮਾ ਜੀ ਸੀਗੇ ਉਹ ਅੱਕ ਗਏ, ਉਹ ਅੱਕ ਗਏ, ਉਹ ਕਹਿਣ ਲੱਗੇ ਮਹਾਰਾਜ ਵੀ ਤੁਹਾਡੇ ਤਾਂ ਕੁਛ ਪਸੰਦ ਹੀ ਨਹੀਂ ਆਉਂਦਾ, ਕਹਿੰਦੇ ਤੁਹਾਡੇ ਤਾਂ ਕੁਛ ਪਸੰਦ ਨਹੀਂ ਆਉਂਦਾ, ਮੇਰੇ ਤੋਂ ਨਹੀਂ ਬਣਦਾ, ਮੈਂ ਤੋਂ ਨਹੀਂ, ਆਮ ਡਨ ਵਿਦ ਦਿਸ। ਫਿਰ ਜੇਠੇ ਜੀ ਨੂੰ ਕਿਹਾ ਕਿ ਭਾਈ ਜੇਠਾ ਜੀ ਹੁਣ ਤੁਸੀਂ ਦੱਸੋ, ਕਹਿੰਦੇ ਮਹਾਰਾਜ ਤੁਹਾਡੀ ਨਿਗਾਹ ਜਿਹੜੀ ਹੈ ਬੜੀ ਬੇਅੰਤ ਹੈ, ਬੜੀ ਕਿਰਪਾਲੂ ਹੈ, ਮੇਰੇ 'ਚ ਇੰਨੀ ਕੇਪੇਬਿਲਿਟੀ ਨਹੀਂ ਕਿ ਮੈਂ ਤੁਹਾਡੀ ਨਿਗਾਹ ਦੇ ਉੱਤੇ, ਤੁਹਾਡੀਆਂ ਉਮੀਦਾਂ ਦੇ ਉੱਤੇ ਪੂਰਾ ਉਤਰ ਸਕਾਂ, ਆਪ ਜੀ ਕਿਰਪਾ ਕਰੋ, ਤੁਹਾਡੇ ਥੜੇ ਦੀ ਸੇਵਾ ਤੁਸੀਂ ਆਪ ਲੈ ਲਓ ਮਹਾਰਾਜ, ਮੇਰੇ ਤੋਂ, ਮੈਂ ਜੋਗਾ ਨਹੀਂ ਹੈ, ਆਈ ਐਮ ਨਾਟ ਨੋ ਬਡੀ, ਆਈ ਐਮ ਨਥਿੰਗ ਇਨ ਫਰੰਟ ਆਫ ਯੂ ਮਹਾਰਾਜ, ਮੇਰੇ 'ਚ ਇੰਨੀ ਕਪੈਸਿਟੀ ਹੈ ਨਹੀਂ ਕਿ ਮੈਂ ਆਪਦੇ ਆਪ ਨੂੰ ਪ੍ਰੂਵ ਕਰ ਸਕਾਂ, ਤੁਸੀਂ ਕਿਰਪਾ ਕਰੋਗੇ ਤਾਂ ਮੇਰੇ ਦੇ ਉੱਤੇ ਕਿਰਪਾ ਹੋਊਗੀ, ਤਾਂ ਫਿਰ ਮੈਂ ਇਹ ਥੜਾ ਤੁਹਾਡੀ ਪਸੰਦ ਦੇ ਅਕੋਰਡਿੰਗ ਬਣਾ ਸਕਦਾ ਹੋਊਗਾ। ਸੋ ਮਹਾਰਾਜ ਜੀ ਨੇ ਉਦੋਂ ਨੱਕੀ ਕਰ ਲਿਆ ਸੀ ਕਿ ਜਿਹੜਾ ਅਗਲਾ ਗੁਰੂ ਹੈ, ਗੁਰਤਾ ਗੱਦੀ ਹੈ, ਉਹ ਚੌਥੇ ਪਾਤਸ਼ਾਹ ਨੂੰ ਬਖਸ਼ਿਸ਼ ਹੋਣੀ ਹੈ। ਪ੍ਰਸਾਦ ਸਿੰਘ ਜੀ, ਇੱਕ ਹੋਰ ਇੱਥੇ ਵਿਊ ਪੁਆਇੰਟ ਆਪਾਂ ਨੂੰ, ਇੱਕ ਹੋਰ ਆਪਾਂ ਨੂੰ ਮਿਲਦਾ ਹੈ ਦਸਵੇਂ ਪਾਤਸ਼ਾਹ ਦਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੀ ਬਾਣੀ ਦੇ ਵਿੱਚ, ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਜਿਹੜਾ
ਗੁਰਤਾ ਗੱਦੀ ਪਾਸ ਆਨ ਹੋਣੀ ਹੈ, ਇਹ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਨੇ ਮਿੱਥ ਦਿਆ ਹੋਇਆ ਸੀਗਾ। ਇਹਦੀ ਇੱਕ ਛੋਟੀ ਜਿਹੀ ਸਾਖੀ ਆਉਂਦੀ ਹੈ, ਮੈਂ ਬੜਾ ਡੀਟੇਲ ਦੇ ਵਿੱਚ ਨਹੀਂ ਜਾਣਾ, ਆਮ ਜਸਟ ਕਹਿੰਦਾ ਗਿਵ ਯੂ ਬਰੀਫ ਵਿਊ ਕਿ ਮਹਾਰਾਜ ਜੀ ਨੇ ਕਿਵੇਂ ਇਹ ਜ਼ਿਕਰ ਕੀਤਾ ਸੀਗਾ। ਅਤੇ ਆਪਾਂ ਅਕਸਰ ਪੜ੍ਹਦੇ ਹਾਂ ਸ਼ਬਦ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਸਾਰੇ ਜਾਣੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇਹ ਸੋਢੀ ਆਪਾਂ ਜਿਹੜੀ ਕੁੱਲ ਹੈ, ਇਹ ਸੋਢੀ ਨਾਮ ਕਿੱਥੋਂ ਆਇਆ? ਸੋ ਤ੍ਰੇਤੇ ਦੀ ਗੱਲ ਹੈ, ਚਾਰ ਯੁੱਗ ਹੋਏ ਨੇ, ਸੱਤ ਯੁੱਗ, ਤ੍ਰੇਤਾ, ਦੁਆਪਰ, ਸਤਿਗੁਰ ਯੁੱਗ, ਦੁਆਪਰ, ਤ੍ਰੇਤਾ ਅਤੇ ਕਲਯੁੱਗ। ਸੋ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਪੈ ਭਗਤ ਹੈ ਜਨ ਦਿਓ। ਅੱਗੇ ਪ੍ਰਮਾਣ ਕਹਿੰਦੇ ਨੇ ਮਹਾਰਾਜ, ਕਲਯੁੱਗ ਪ੍ਰਮਾਣ ਨਾਨਕ ਗੁਰ ਕਿ ਅਵਤਾਰ ਜਦੋਂ ਜ਼ਿਕਰ ਹੋਇਆ ਵੀ ਸਤਿਯੁਗ ਦੇ ਵਿੱਚ ਹੋਏ, ਉਸ ਤੋਂ ਬਾਅਦ 'ਚ ਦੁਆਪਰ ਦੇ ਵਿੱਚ ਹੋਏ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਫਿਰ ਕ੍ਰਿਸ਼ਨ ਜੀ ਹੋਏ, ਫਿਰ ਮਹਾਰਾਜ ਇੱਦਾਂ ਦਾ ਜ਼ਿਕਰ ਕਰਦੇ ਆਉਂਦੇ ਨੇ। ਫਿਰ ਕਲਯੁੱਗ ਦੇ ਵਿੱਚ ਕਹਿੰਦੇ ਕੌਣ ਅਵਤਾਰ ਹੋਇਆ? ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਅੱਜ ਦੇ ਆਪਣੇ ਕਲਯੁੱਗ ਦੇ ਅਵਤਾਰ ਕੌਣ ਹੋਏ ਨੇ? ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸੋ ਉੱਥੇ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਦੋ ਰਾਜੇ ਹੋਏ ਸੀ ਜਿਨ੍ਹਾਂ ਦੀ ਵੰਸ ਅੱਗੇ ਚੱਲੀ ਸੀ, ਇੱਕ ਸੀ ਕਾਲਕੇਤ, ਇੱਕ ਕਾਲ ਰਾਏ। ਦੋਨਾਂ ਤੋਂ ਗਾਹਾਂ ਗਾਹਾਂ ਗਾਹਾਂ ਉਹਨਾਂ ਦੇ ਜਿਹੜੇ ਹੈਗੇ ਨੇ ਆਪਸ ਵਿੱਚ ਉਹਨਾਂ ਦਾ ਝਗੜਾ ਹੁੰਦਾ। ਮਹਾਰਾਜ ਜੀ ਬਚਿੱਤਰ ਨਾਟਕ ਦੇ ਵਿੱਚ ਇਹਦਾ ਬਰੀਫ ਮਤਲਬ ਬਹੁਤ ਇਹਨਾਂ ਬਾਰੇ ਗੱਲ ਕਰਦੇ ਨੇ। ਉੱਥੇ ਫਿਰ ਜ਼ਿਕਰ ਕਰਦੇ ਨੇ ਕਿ ਮਹਾਰਾਜ ਜੀ ਕਿ ਇੱਕ ਰਾਜਾ ਹੋਇਆ, ਉਹਦਾ ਨਾਮ ਸੀ ਸੋਢੀ ਰਾਏ। ਕੀ ਨਾਮ ਸੀ? ਸੋਢੀ ਰਾਏ। ਜਿਹੜਾ ਸੋਢੀ ਰਾਏ ਸੀਗਾ ਉਹ ਸੋਢੀਆਂ ਦਾ ਮੁਖੀ ਸੀ, ਅਤੇ ਉਹਦੇ ਓਪੋਨੈਂਟ ਕਿਹੜੇ ਸੀਗੇ ਉਸ ਟਾਈਮ ਦੇ ਉੱਤੇ? ਇਹ ਜਿਹੜੇ ਸਾਰਾ ਜਿਹੜੇ ਵਰਤਾਂਤ ਹੈ ਇਹ ਮੱਧਰ ਦੇਸ਼ ਦੀ ਗੱਲ ਹੋਈ ਹੈ। ਮੱਧਰ ਦੇਸ਼ ਪੰਜਾਬ ਦਾ ਪੁਰਾਣਾ ਨਾਮ, ਆਪਾਂ ਅੱਜ ਕੱਲ੍ਹ ਪੰਜਾਬ ਕਹਿੰਦੇ ਹਾਂ, ਜਾਂ ਫਿਰ ਪਹਿਲਾਂ ਕਹਿੰਦੇ ਸੀ ਸੱਤ ਸਿੰਧੂ ਵੀ ਕਹਿ ਦਿੰਦੇ ਸੀ, ਪਰ ਜਦੋਂ ਤ੍ਰੇਤਾ ਯੁੱਗ ਸੀ ਉਦੋਂ ਫਿਰ ਸੋਰੀ ਦੁਆਪਰ ਯੁੱਗ ਸੀ ਉਦੋਂ ਫਿਰ ਇਹਨੂੰ ਮੱਧਰ ਦੇਸ਼ ਕਹਿੰਦੇ ਸੀ, ਪੰਜਾਬ ਦੀ ਧਰਤੀ ਨੂੰ। ਜਾਂ ਦਸਵੇਂ ਪਾਤਸ਼ਾਹ ਵੀ ਕਹਿੰਦੇ ਨੇ ਕਿ ਮੱਧਰ ਦੇਸ਼ ਹਮ ਕੋ ਲਿਆਈ, ਜਦੋਂ ਬਚਪਨ ਦੇ ਵਿੱਚ ਸੀ ਉਦੋਂ ਮੱਧਰ ਦੇਸ਼ ਮਹਾਰਾਜ ਨਾਮ ਯੂਜ ਕਰਦੇ ਨੇ। ਰੋ ਵਿਚਾਰ। ਸੋ ਸੋਢੀ ਰਾਏ ਜਿਹੜਾ ਸੀ ਉਹ ਰਾਜਾ ਸੀਗਾ ਮੱਧਰ ਦੇਸ਼ ਦਾ, ਪੰਜਾਬ ਦਾ ਰਾਜਾ ਉਸ ਸਮੇਂ। ਅਤੇ ਇਹਨਾਂ ਨੇ ਕੀ ਕਰਿਆ, ਬੇਦੀਆਂ ਨੂੰ ਇੱਥੋਂ ਭਜਾਤਾ ਸੀਗਾ। ਹਰ ਜਦੋਂ ਬੇਦੀ ਹਾਰ ਗਏ ਨਾ, ਬੇਦੀ ਇੱਥੋਂ ਚੱਲ ਗਏ ਸੀ ਹਾਰ ਕੇ ਕਾਸ਼ੀ ਦੇ ਉੱਤੇ ਜਾ ਕੇ। ਕਾਸ਼ੀ ਤੋਂ ਜਾ ਕੇ ਉਹਨਾਂ ਨੇ ਫਿਰ ਵੇਦ ਪੜ੍ਹੇ, ਵੇਦਾਂ ਦੀ ਨੌਲੇਜ ਲਈ। ਅਤੇ ਜਦੋਂ ਫਿਰ ਸੋਢੀ ਰਾਏ ਕਾਫੀ ਸਾਲ ਉਹਨੂੰ ਰਾਜ ਕਰਦੇ ਨੂੰ ਹੋ ਗਏ, ਉਹਨੂੰ ਮਨ ਨੂੰ ਚੈਨ ਨਾ ਪਵੇ, ਉਹਨੇ ਕੀ ਕਰਿਆ, ਫਿਰ ਜਿਹੜੇ ਬੇਦੀ ਸੀ ਉਹ ਆਉਂਦੇ ਆਉਂਦੇ ਆਉਂਦੇ ਫਿਰ ਦੁਬਾਰਾ ਸੋਢੀ ਰਾਏ ਦੇ ਕੋਲ ਆ ਗਏ। ਅਤੇ ਉਹਨਾਂ ਨੇ ਕਿਹਾ ਵੀ ਹੁਣ ਸਾਧੂ ਆਏ ਨੇ, ਉਹਨੂੰ ਨਹੀਂ ਪਤਾ ਕਿ ਇਹ ਜਿਹੜੇ ਨੇ ਮੇਰੇ ਸ਼ਰੀਕ ਨੇ, ਅਕਸਰ 'ਚ ਹੈ ਤਾਂ ਸ਼ਰੀਕ ਹੀ ਸੀਗੇ ਕਿਉਂਕਿ ਵੱਡੇ ਇਹਨਾਂ ਦੇ ਵੱਡੇ ਵੱਡੇ ਭਰਾ ਸਨ, ਕਿ ਸਾਡੇ ਜਿਹੜੇ ਸ਼ਰੀਕ ਨੇ, ਸਾਡੇ ਸ਼ਰੀਕ ਸਮਝਦੇ ਹੋ ਭਰਾਵਾਂ ਦੀ ਅੱਗੇ ਅੱਗੇ ਫੈਮਿਲੀ, ਕਜ਼ਨਸ, ਸੈਕਿੰਡ ਕਜ਼ਨ, ਥਰਡ ਕਜ਼ਨ, ਅੱਗੇ ਅੱਗੇ ਜਿਹੜੀ ਜਨਰੇਸ਼ਨ ਆਉਂਦੀ ਹੈ। ਸੋ ਸੋਢੀ ਨੂੰ ਨਹੀਂ ਪਤਾ ਸੀ, ਸੋਢੀ ਰਾਏ ਨੂੰ, ਕਿ ਮੇਰੇ ਸ਼ਰੀਕ ਨੇ। ਉਹਨਾਂ ਨੇ ਕੀ ਕਰਿਆ, ਉਹਨਾਂ ਨੇ ਕਿਹਾ ਵੀ ਕਿ ਤੁਸੀਂ ਕੌਣ ਹੋ? ਕਹਿੰਦੇ ਜੀ ਅਸੀਂ ਵੇਦਾਂ ਦੇ ਪਾਠੀ ਹਾਂ, ਅਸੀਂ ਵੇਦੀ ਹਾਂ। ਸੋ ਰਾਜੇ ਨੇ ਕਿਹਾ ਕਿ ਚਲੋ ਮੈਨੂੰ ਤੁਸੀਂ ਫਿਰ ਵੇਦਾਂ ਦਾ ਪਾਠ ਸੁਣਾਓ। ਸੋ ਉਹਨਾਂ ਨੇ ਵੇਦਾਂ ਦਾ ਪਾਠ ਸ਼ੁਰੂ ਕਰ ਦਿੱਤਾ, ਜਿਹੜਾ ਹੈ ਸਾਮ ਵੇਦ, ਰਿਗ ਵੇਦ, ਯਜੁਰਵੇਦ, ਤਿੰਨ ਵੇਦ ਸੁਣਾ ਦਿੱਤੇ। ਅਤੇ ਜਦੋਂ ਚੌਥੇ ਵੇਦ ਦੀ ਵਾਰੀ ਆਈ ਪੜ੍ਹਨ ਲੱਗਿਆ ਥਰਵ ਵੇਦ, ਉਦੋਂ ਫਿਰ ਸਤਿਗੁਰਾਂ ਨੇ ਵਾਹਿਗੁਰੂ ਸੋਢੀ ਰਾਏ ਨੇ ਕੀ ਕੀਤਾ, ਮਨ ਅੰਦਰ ਇੰਨੀ ਪ੍ਰਸੰਨਤਾ ਆ ਗਈ, ਇੰਨਾ ਵੈਰਾਗ ਉੱਠ ਖੜਿਆ ਕਿ ਆਪਣੀ ਗੱਦੀ ਤੋਂ ਉੱਠ ਕੇ ਆ ਗਿਆ। ਅਤੇ ਜਿਹੜੇ ਬੇਦੀ ਸੀ, ਉਹਨਾਂ ਦੇ ਮੁਖੀ ਸੀ, ਉਹਨਾਂ ਨੂੰ ਜਾ ਕੇ ਤਖ਼ਤ 'ਤੇ ਬਿਠਾਤਾ ਕਿ ਤੁਸੀਂ ਸਾਂਭੋ ਰਾਜ ਭਾਗ, ਮੈਂ ਚੱਲਿਆ, ਹੁਣ ਮੈਂ ਵੀ ਜਾ ਕੇ ਵੇਦ ਪੜ੍ਹਨੇ ਆ। ਆਪਦਾ ਰਾਜ ਜਿਹੜਾ ਸੀਗਾ ਉਹ ਛੱਡ ਕੇ ਚਲੇ ਗਿਆ ਅਤੇ ਬੇਦੀਆਂ ਨੂੰ ਦਿੱਤਾ। ਪਰ ਬੇਦੀਆਂ ਨੇ ਉਸ ਸਮੇਂ ਫਿਰ ਇਹ ਵਰਦਾਨ ਦਿੱਤਾ ਸੀ, ਵਾਅਦਾ ਕੀਤਾ ਸੀ ਤੁਹਾਨੂੰ ਕਿ ਤੁਸੀਂ ਅੱਜ ਆਪਣਾ ਰਾਜ ਜਿਹੜਾ ਹੈ ਉਹ ਸਾਨੂੰ ਦੇ ਕੇ ਚੱਲੇ ਹੋ। ਕਲਯੁੱਗ ਦੇ ਵਿੱਚ ਸਮਾਂ ਆਏਗਾ ਜਦੋਂ ਇਹ ਰਾਜ ਜਿਹੜਾ ਹੈ ਉਹ ਤੁਹਾਨੂੰ ਵਾਪਸ ਦਿੱਤਾ ਜਾਊਗਾ। ਸੋ ਬੇਦੀਆਂ ਤੋਂ ਸੋਢੀਆਂ ਨੂੰ ਰਾਜ ਦੁਆਰਾ ਵਾਪਸ ਦਿੱਤਾ ਜਾਊਗਾ, ਇਸ ਦਾ ਜ਼ਿਕਰ ਦਸਵੇਂ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਕਰਦੇ ਨੇ। ਫਿਰ ਜਿੱਥੇ ਜ਼ਿਕਰ ਆਉਂਦਾ, ਤਿੰਨ ਬੇਦੀਆਂ ਨੇ ਕਿ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁੱਖ ਦਏ ਜਹ ਤੈ ਭਏ ਸਹਾਏ। ਫਿਰ ਅੱਗੇ ਚੌਪਈ ਦੇ ਵਿੱਚ ਆਉਂਦੀ ਹੈ, ਇਹ ਦੋਹਰਾ ਸੀ, ਅੱਗੇ ਚੌਪਈ ਆਉਂਦੀ ਹੈ, ਉੱਥੇ ਮਹਾਰਾਜ ਜ਼ਿਕਰ ਕਰਦੇ ਨੇ ਕਿ ਕਿਵੇਂ ਕਿਵੇਂ ਕਿਵੇਂ ਕਿਵੇਂ ਗੁਰਤਾ ਗੱਦੀ ਪਾਸ ਆਨ ਹੋਈ ਹੈ।
ਸੋ ਕਲਯੁਗ ਦੇ ਵਿੱਚ ਫਿਰ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਜਿਵੇਂ ਮੇਰੀਆਂ ਭੈਣਾਂ ਸਾਡੀ ਬੱਚੀਆਂ ਬਹੁਤ ਸੋਹਣਾ ਸ਼ਬਦ ਪੜ੍ਹ ਕੇ ਗਈਆਂ ਨੇ, ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲੈ ਬੁਲਾਈ, ਕਿ ਨਾਨਕ ਨਾਮ ਨਿਰੰਜਨ ਜਾਣਿਓ। ਨਾਨਕ ਨਾਮ ਅਤੇ ਨਿਰੰਜਨ ਦੇ ਵਿੱਚ ਕਹਿੰਦੇ ਕੋਈ ਭੇਦ ਨਹੀਂ, ਹੈ ਨਾ, ਗੁਰ ਪਰਮੇਸ਼ਰ ਇੱਕੋ ਜਾਨ। ਕੀਨੀ ਭਗਤ ਪ੍ਰੇਮ ਲੈ ਬੁਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਹਿਰਤਨ ਸ਼ਬਦ ਸੁਰਤ ਕੀ ਨੀਵ ਰਖਾਈ, ਕਿ ਉਹਨਾਂ ਤੋਂ ਫਿਰ ਗੁਰੂ ਨਾਨਕ ਦੇਵ ਜੀ ਤੋਂ ਕੌਣ ਹੋਏ ਅੱਗੇ, ਉਹਨਾਂ ਦੇ ਜਿਹੜੇ ਸਕਸੈਸਰ ਸੀਗੇ ਅਗਲੇ ਗੁਰੂ ਕੌਣ ਬਣੇ, ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਹਿਰਤਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀਹੀ ਕੱਛ ਕਹੀ ਨਾ ਜਾਈ, ਕਿ ਉਹਨਾਂ ਤੋਂ ਫਿਰ ਅੱਗੇ ਗੁਰੂ ਅਮਰਦਾਸ ਜੀ ਹੋਏ, ਤਾਂ ਫਿਰ ਅੱਗੇ ਅੱਗੇ ਕੀ ਆਉਂਦੇ ਪੰਕਤੀ, ਸੋਢੀ ਸ੍ਰਿਸ਼ਟ ਸਕਲ ਤਾਰਨ ਕਹੋ ਆਪ ਗੁਰੂ ਰਾਮਦਾਸ ਕਹੋ ਮਿਲੀ ਵਡਾਈ, ਆਪਾਂ ਸਾਰਿਆਂ ਨੇ ਸ਼ਬਦ ਪੜ੍ਹਿਆ ਨਾ। ਸੋ ਫਿਰ ਅੱਗੇ ਕਹਿੰਦੇ ਫਿਰ ਤੀਸਰੇ ਪਾਤਸ਼ਾਹ ਤੋਂ ਚੌਥੇ ਪਾਤਸ਼ਾਹ, ਅਤੇ ਉਸ ਤੋਂ ਬਾਅਦ ਫਿਰ ਦੇਖਿਆ ਤੁਸੀਂ ਇੱਕ ਗੱਲ ਨੋਟਿਸ ਕੀਤੀ, ਚੌਥੇ ਪਾਤਸ਼ਾਹ ਤੋਂ ਲੈ ਕਰਕੇ ਦਸਵੇਂ ਪਾਤਸ਼ਾਹ ਤੱਕ ਗੁਰਤਾ ਗੱਦੀ ਜਿਹੜੀ ਉਹ ਸਾਰੀ ਫਿਰ ਸੋਢੀਆਂ ਕੋਲ ਹੀ ਰਹਿੰਦੀ ਹੈ। ਚੌਥੇ ਪਾਤਸ਼ਾਹ ਦੇ ਪੁੱਤਰ ਅੱਗੇ ਪੰਜਵੇਂ ਪਾਤਸ਼ਾਹ, ਉਹਨਾਂ ਦੇ ਪੁੱਤਰ ਛੇਵੇਂ ਪਾਤਸ਼ਾਹ, ਉਹਨਾਂ ਦੇ ਗਾਹਾਂ ਗ੍ਰੈਂਡਸਨ ਪੋਤਰੇ ਜਿਹੜੇ ਸੱਤਵੇਂ ਪਾਤਸ਼ਾਹ, ਫਿਰ ਉਹਨਾਂ ਦੇ ਪੋਤਰੇ ਅੱਠਵੇਂ ਪਾਤਸ਼ਾਹ, ਅਤੇ ਉਹਨਾਂ ਦੇ ਗਾਹਾਂ ਗ੍ਰੈਂਡਫਾਦਰ ਅਤੇ ਬ੍ਰਦਰ ਨੌਵੇਂ ਪਾਤਸ਼ਾਹ, ਅਤੇ ਗਾਹਾਂ ਫਿਰ ਉਹਨਾਂ ਦੇ ਬੇਟੇ ਦਸਵੇਂ ਪਾਤਸ਼ਾਹ। ਸੋ ਜਿਹੜੀ ਗੁਰਤਾ ਗੱਦੀ ਆ ਫਿਰ ਮੁੜ ਕੇ ਦੁਆਰਾ ਸੋਢੀਆਂ ਕੋਲ ਆ ਗਈ। ਸੋ ਇੱਥੋਂ ਇਹ ਪ੍ਰਮਾਣ ਮਿਲਦਾ ਕਿ ਜਿਹੜਾ ਗੁਰਤਾ ਗੱਦੀ ਦਾ ਸੀਗਾ, ਇਸ ਇਕੱਲੀ ਸੇਵਾ ਨੂੰ ਦੇਖ ਕੇ ਨਹੀਂ ਮਿਲਿਆ। ਸੇਵਾ ਤਾਂ ਹੋਰ ਗੁਰਸਿੱਖਾਂ ਨੇ ਬਹੁਤ ਕੀਤੀ ਸੀ, ਬਾਬਾ ਬੁੱਢਾ ਜੀ ਨੇ ਕਿੰਨੀ ਸੇਵਾ ਕੀਤੀ, 6 ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ 5 ਗੁਰੂ ਸਾਹਿਬਾਂ ਨੂੰ ਉਹਨਾਂ ਨੇ ਤਿਲਕ ਕੀਤੇ ਸੀ, ਕਹਿ ਸਕਦਾ। ਪਰ ਬਾਬਾ ਬੁੱਢਾ ਜੀ ਨੂੰ ਮਹਾਰਾਜ ਜੀ ਨੇ ਗੁਰਤਾ ਗੱਦੀ ਨਹੀਂ ਬਖਸ਼ਿਸ਼ ਕੀਤੀ, ਕਿਉਂ? ਇਹ ਪਹਿਲਾਂ ਜਿਹੜਾ ਲਿਖਿਆ ਹੋਇਆ ਸੀ, ਤਖਤ ਰਾਜਾ ਸੋ ਬਹਿ ਜੇ ਤਖਤ ਹੈ ਲਾਇਕ ਹੋਏ, ਕਿ ਜਿਹੜਾ ਡਿਜ਼ਰਵ ਕਰਦਾ ਉਹ ਗੁਰਤਾ ਗੱਦੀ 'ਤੇ ਬੈਠੇਗਾ, ਉਹਨੂੰ ਰਾਜ ਮਿਲੇਗਾ ਜਿਹੜਾ ਡਿਜ਼ਰਵ ਕਰਦਾ ਹੋਏਗਾ। ਚੌਥੇ ਪਾਤਸ਼ਾਹ, ਇਟਸ ਨੋਟ ਦੈਟ ਹੀ ਪ੍ਰੂਵਡ ਹਿਮਸੈਲਫ, ਦੈਟਸ ਨੋਟ ਦ ਪੁਆਇੰਟ, ਪੁਆਇੰਟ ਇਜ਼ ਹੀ ਵਾਜ਼ ਡਿਜ਼ਰਵਿੰਗ। ਵਾਈ? ਬਿਕੋਜ਼ ਪਰਮੇਸ਼ਰ ਵਾਂਟਡ ਇਟ, ਦ ਗੋਡ ਵਾਂਟਡ ਇਟ ਦੈਟ ਚੌਥੇ ਪਾਤਸ਼ਾਹ ਬੀ ਦ ਨੈਕਸਟ ਗੁਰੂ। ਚੌਥੇ ਪਾਤਸ਼ਾਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਜਿਹੜੇ ਨੇ ਅਗਲੀ ਜਿਹੜੀ ਆ ਜੋਤ ਜਗਾਉਂਦੇ ਨੇ। ਸੋ ਇਹ ਚੀਜ਼ ਆਪਾਂ ਹਮੇਸ਼ਾ ਯਾਦ ਰੱਖਣੀ ਹੈ, ਭੁਲੇਖੇ 'ਚ ਨਹੀਂ ਰਹਿਣਾ ਕਿ ਮਹਾਰਾਜ ਜੀ ਦੀ ਇਕੱਲੀ ਸੇਵਾ ਦੇ ਨਾਲ ਹੈ, ਨਹੀਂ ਨਹੀਂ, ਸੇਵਾ ਆਪਾਂ ਮੰਨਦੇ ਹਾਂ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਪਰ ਜਿਹੜਾ ਗੁਰਤਾ ਗੱਦੀ ਦਾ ਜਿੱਥੇ ਸੰਬੰਧ ਹੈ ਉੱਥੇ ਪਰਮੇਸ਼ਰ ਦਾ ਹੁਕਮ ਹੈ ਕਿ ਜਿਹਨੂੰ ਪਹਿਲਾਂ ਹੀ ਧੁਰੋਂ ਫਰਮਾਇਆ। ਅੱਗੇ ਅੱਗੇ ਜ਼ਿਕਰ ਆਉਣਾ, ਹਾਂਜੀ ਨੈਕਸਟ। ਸੋ ਅੱਗੇ ਆਪਾਂ ਪੰਕਤੀ ਪੜ੍ਹਦੇ ਹਾਂ, ਰਾਜ ਯੋਗ ਤਖਤ ਦੀਨ ਗੁਰ ਰਾਮਦਾਸ, ਕਿ ਪਰਮੇਸ਼ਰ ਨੇ ਜਿਹੜਾ ਰਾਜ ਯੋਗ ਦਾ ਤਖਤ ਹੈ ਨਾ ਕਿਹਨੂੰ ਦਿੱਤਾ, ਗੁਰੂ ਰਾਮਦਾਸ। ਅੱਗੇ ਫਿਰ ਇਸੇ ਸਟੋਰੀ ਨੂੰ, ਇਸੇ ਪ੍ਰਮਾਣ ਨੂੰ, ਹੈ ਨਾ, ਮਹਾਰਾਜ ਜੀ ਅੱਗੇ ਖੋਲਦੇ ਨੇ ਜਿਹੜਾ ਆਪਾਂ ਸ਼ਬਦ ਪਹਿਲਾਂ ਭੱਟਾਂ ਦਾ ਸਵਈਆ ਪੜ੍ਹਿਆ ਨਾ, ਇਹ ਵੀ ਸਵਈਆ ਮਹੱਲੇ ਚੌਥੇ ਕੇ ਬਾਣੀ ਹੈ ਨਾ ਜਿਹੜੀ, ਉਹਦੇ ਵਿੱਚੋਂ ਮਹਾਰਾਜ ਦਾ ਜ਼ਿਕਰ ਆਉਂਦਾ 1399 ਅੰਗ 'ਤੇ ਹੈ। ਪ੍ਰਥਮੇ ਨਾਨਕ ਚੰਦ ਜਾਗਤ ਭਇਓ ਆਨੰਦ, ਇਹ ਬਾਣੀ ਜਦੋਂ ਪੜ੍ਹਾਂਗੇ ਸਤਸੰਗ ਜੀ, ਬਹੁਤ ਹੀ ਮਿੱਠੀ ਰਸਭਿੰਨੀ ਬਾਣੀ, ਬਾਣੀ ਸਾਰੀ ਰਸਭਿੰਨੀ ਹੈ, ਪਰ ਜਦੋਂ ਭੱਟਾਂ ਦੇ ਸੋਈ ਪੜ੍ਹਦੇ ਨਾ, ਇਹਨਾਂ ਦਾ ਵਿਸ਼ਰਾਮਾਂ ਦਾ ਬਹੁਤ ਧਿਆਨ ਰੱਖਣਾ ਹੁੰਦਾ ਹੈ। ਜੇ ਵਿਸ਼ਰਾਮ ਅੱਗੇ ਪਿੱਛੇ ਹੋ ਗਏ ਤਾਂ ਰਸ ਵੀ ਨਹੀਂ ਬਣਦਾ ਅਤੇ ਅਰਥਾਂ ਦੇ ਵੀ ਅਨਰਥ ਹੋ ਜਾਂਦੇ ਨੇ। ਸੋ ਆਪਾਂ ਸਾਰੇ ਜਾਣੇ, ਆਪਾਂ ਧਾਰਨਾ ਦੇ ਰੂਪ ਦੇ ਵਿੱਚ ਆਪਾਂ ਸਾਰਿਆਂ ਨੇ ਪੜ੍ਹਨਾ ਸ਼ਬਦ, ਸਾਰੇ ਜਾਣੇ ਨੇ ਸਾਥ ਦੇਣਾ,

ਦੀਆਨ ਗੁਰ ਰਾਮਦਾਸ। ਸੋ ਕਿੰਨਾ ਰਸ ਬਣਿਆ, ਥੋੜ੍ਹੇ ਜਿਹਾ ਮਹਿੰਗਾ ਸ਼ਬਦ ਹੈ, ਵਿਸ਼ਰਾਮ ਥੋੜ੍ਹੇ ਜਿਹੇ ਯਾਦ ਰੱਖਣੇ ਪੈਂਦੇ ਆ, ਪਰ ਆਨੰਦ ਬੜਾ। ਸੋ ਰਾਜ ਯੋਗ ਤਖਤ ਦੀਆਨ ਗੁਰ ਰਾਮਦਾਸ, ਪਰਮੇਸ਼ਰ ਨੇ ਕਿਰਪਾ ਕੀਤੀ, ਜਿਹੜਾ ਰਾਜ ਯੋਗ ਦਾ ਤਖਤ ਸੀ, ਰਾਜ ਯੋਗ ਕਹਿੰਦੇ ਵੀ ਕਿਸਮਤ ਦੇ ਵਿੱਚ ਅਗਲੇ ਦੇ ਲਿਖਿਆ ਸੀ ਰਾਜ ਯੋਗ, ਦੀਨ ਗੁਰ ਰਾਮਦਾਸ, ਗੁਰੂ ਰਾਮਦਾਸ ਪਾਤਸ਼ਾਹ ਨੂੰ ਮਹਾਰਾਜ ਜੀ ਨੇ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ। ਪਹਿਲਾਂ ਕੀ ਕਹਿੰਦੇ ਨੇ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਕਿ ਸਭ ਤੋਂ ਪਹਿਲਾਂ, ਪ੍ਰਥਮੇ ਇਨ ਦਾ ਬਿਗਿਨਿੰਗ ਜਾਂ ਫਰਸਟਲੀ ਕਹਿ ਲਓ, ਹੈ ਨਾ, ਸਭ ਤੋਂ ਪਹਿਲਾਂ ਨਾਨਕ ਚੰਦ, ਗੁਰੂ ਨਾਨਕ ਸਰੂਪ ਚੰਦਰਮਾ ਕਹਿੰਦੇ ਸ੍ਰਿਸ਼ਟੀ ਦੇ ਉੱਪਰ ਆਇਆ, ਜਿਹਨੇ ਪ੍ਰਕਾਸ਼ ਕਰ ਦਿੱਤਾ ਜਗਤ ਭਇਓ ਆਨੰਦ, ਦੁਨੀਆਂ ਦੇ ਵਿੱਚ ਸਾਰਿਆਂ ਦੇ ਮਨਾਂ ਦੇ ਵਿੱਚ ਖੁਸ਼ੀਆਂ ਖੇੜੇ ਚਾਅ ਪੈਦਾ ਹੋ ਗਿਆ ਵੀ ਗੁਰੂ ਨਾਨਕ ਸਾਹਿਬ ਧਰਤੀ ਦੇ ਉੱਤੇ ਆ ਗਏ। ਅੱਗੇ ਮਹਾਰਾਜ ਕਹਿੰਦੇ ਨੇ, ਤਾਰਨ ਮਨੁੱਖ ਜਨ ਖੱਖੇ ਦੇ ਚਰਨਾਂ ਦੇ ਵਿੱਚ, ਜਿਹੜੀ ਹੁੱਕ ਜੀ ਦੇਖਦੇ ਆ ਨਾ, ਦੈਟਸ ਜਈਆ, ਇਹਦਾ ਜਦੋਂ ਉਚਾਰਨ ਕਰਨਾ ਖੱਖੇ ਨੂੰ ਸਿਹਾਰੀ ਐੜਾ ਨਿਕਲਿਆ ਆਉਣਾ ਇਹਦੇ ਵਿੱਚੋਂ, ਉਹਨੂੰ ਬ੍ਰੇਕ ਡਾਊਨ ਕਰਨਾ, ਜਦੋਂ ਜਈਆ ਹੋਵੇ ਨਾ ਉਹਨੂੰ ਸਿਹਾਰੀ ਅਤੇ ਐੜਾ ਕੱਢਣਾ ਉਹਦੇ ਚੋਂ। ਸੋ ਤਾਰਨ ਮਨੁੱਖ ਜਨ, ਕਿ ਮਨੁੱਖਾਂ ਨੂੰ, ਜੀਵ ਜੰਤੂਆਂ ਨੂੰ, ਸਾਰੀ ਦੁਨੀਆਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਆਏ। ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਪੜ੍ਹਦਾ ਨਾ ਭਾਈ ਗੁਰਦਾਸ ਜੀ ਦੀ ਵਾਰਾਂ ਦੇ ਵਿੱਚੋਂ, ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਕਿ ਉਹ ਪ੍ਰਗਾਸ ਕਾਹਦੇ ਵਾਸਤੇ ਆਏ ਸੀ ਗੁਰੂ ਜੀ, ਆਪਦਾ ਕੋਈ ਉਹਨਾਂ ਦਾ ਨਿੱਜੀ ਫਾਇਦਾ ਸੀ? ਨਹੀਂ, ਸਾਡੇ ਵਾਸਤੇ ਆਏ ਸੀ ਗੁਰੂ ਨਾਨਕ ਦੇਵ ਜੀ। ਮੈਂ ਸੀ ਨਹੀਂ ਕਹੂੰਗਾ, ਆਏ ਸੀ ਪਰ ਗਏ ਨਹੀਂ, ਆਏ ਸੀ ਪਰ ਗਏ ਨਹੀਂ, ਕਿੱਥੇ ਨੇ? ਆ ਬੈਠੇ ਨੇ, ਬੈਠੇ ਨੇ ਨਾ, ਦਰਸ਼ਨ ਕਰਕੇ ਦੇਖੀ ਆਪਾਂ, ਆਪਣੇ ਅੰਦਰੋਂ ਆਵਾਜ਼ ਆਵੇ ਕਿ ਸਤਿਗੁਰੂ ਜੀ ਸਾਨੂੰ ਦਰਸ਼ਨ ਦਿਓ, ਮਹਾਰਾਜ ਜੀ ਦਰਸ਼ਨ ਦਿੰਦੇ ਨੇ। ਮਲਾਰ ਦੇ ਵਿੱਚ ਸ਼ਬਦ ਆਉਂਦਾ, ਖੀਰ ਆਧਾਰ ਬਾਰਿਕ ਜਬ ਹੋਤਾ, ਬਿਨ ਖੀਰ ਐ ਰਹਿਣ ਨਾ ਜਾਈ। ਅੱਗੇ ਉਹਦੇ 'ਚ ਜਿਹੜੀ ਰਹਾਉ ਵਾਲੀ ਪੰਕਤੀ ਹੈ ਨਾ, ਉਹਦੇ 'ਚ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਜਿਹੜਾ ਮਹਾਰਾਜ ਦਾ ਸਿੱਖ ਹੁੰਦਾ ਹੈ, ਬੱਚਾ ਹੁੰਦਾ ਨਾ, ਸਿੱਖ ਇਜ਼ ਅ ਬੱਚਾ, ਅਤੇ ਗੁਰੂ ਪਰਮੇਸ਼ਰ ਹੈ ਅਤੇ ਪਿਤਾ ਵੀ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਬੱਚਾ ਜੋ ਬਾਰਿਕ, ਜੋ ਬਾਰਿਕ ਮੁੱਖ ਮੰਗਿਆ ਸੋ ਦੇਣਾ, ਪਰਮੇਸ਼ਰ ਫਿਰ ਹੁਕਮ ਕਰ ਦਿੰਦਾ ਕਿ ਜਿਹੜਾ ਮੇਰਾ ਬੱਚੇ ਨੂੰ ਚਾਹੀਦਾ ਇਹਨੂੰ ਦਿਓ ਜੀ। ਆਪਾਂ ਕਿਤੇ ਜਾਈਏ ਨਾ ਕੁਛ ਲੈਣ, ਸਾਡੇ ਮੰਮੀ ਡੈਡੀ ਸਾਡੇ ਨਾਲ ਹੋਣ ਨਾ, ਉੱਥੇ ਜਾ ਕੇ ਤੁਸੀਂ ਦੁਕਾਨ 'ਤੇ ਜਾ ਕੇ ਜਾਂ ਸ਼ੋਪ 'ਤੇ ਜਾ ਕੇ ਜ਼ਿੱਦ ਕਰ ਦਿਓ ਜੀ ਮੈਂ ਤਾਂ ਆਹ ਲੈਣੀ ਹੈ ਚੀਜ਼, ਹੈ ਨਾ, ਫਿਰ ਤੁਸੀਂ ਕੀ ਕਹਿੰਦੇ ਹੋ, ਨਹੀਂ ਦਿਓ ਜੀ ਸਾਡੇ ਬੱਚੇ ਨੂੰ, ਦਿਓ, ਲੈ ਕੇ ਦਿੰਦੇ ਨੇ ਮਾਂ ਪਿਓ। ਉਸੇ ਤਰੀਕੇ ਦੇ ਨਾਲ ਬੱਚਾ ਜਿਹੜਾ ਕੁਛ ਮੰਗਦਾ ਹੈ, ਪਰਮੇਸ਼ਰ ਉਹ ਚੀਜ਼ ਲੈ ਕੇ ਦਿੰਦਾ, ਹੁਕਮ ਕਰ ਦਿੰਦਾ ਆਪਣੇ ਸਾਰੇ ਜਿਹੜੇ ਸ਼ਕਤੀਆਂ ਨੇ ਕਿ ਭਾਈ ਮੇਰੇ ਬੱਚੇ ਨੂੰ ਆਹ ਚੀਜ਼ ਚਾਹੀਦੀ ਹੈ, ਗਿਵ ਇਟ ਟੂ ਦੈਮ, ਪ੍ਰੋਵਾਈਡ ਦੈਮ। ਅਤੇ ਉੱਥੇ ਫਿਰ ਮਹਾਰਾਜ ਕਹਿੰਦੇ ਸਾਨੂੰ ਕੀ ਚਾਹੀਦਾ, ਦਰਸ ਪ੍ਰਭ ਮੰਗ ਹੈ, ਪਰਮੇਸ਼ਵਰ ਦੇ ਦਰਸ਼ਨ ਮੰਗਦੇ ਨੇ, ਫਿਰ ਪਰਮੇਸ਼ਵਰ ਦਰਸ਼ਨ ਦਿੰਦਾ ਵੀ ਹੈ। ਸੋ ਇਸ ਕਰਕੇ ਆਪਾਂ ਮਹਾਰਾਜ ਦੇ ਦਰਸ਼ਨ ਕਰਨੇ ਆ, ਆਹ ਬੈਠੇ ਨੇ ਮਹਾਰਾਜ, ਸਤਿਕਾਰ ਵੀ ਮਹਾਰਾਜ ਦੇ ਰੱਖਣਾ ਹੈ, ਪਰ ਮਹਾਰਾਜ ਨਾਲ ਪਿਆਰ ਵੀ ਕਰਨਾ ਹੈ। ਸੋ ਅੱਗੇ ਮਹਾਰਾਜ ਕਹਿੰਦੇ ਨੇ, ਗੁਰ ਅੰਗਦ ਦਿਓ ਨਿਧਾਨ, ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਇਹਨੂੰ ਜਦੋਂ ਉਚਾਰਨ ਕਰਨਾ ਧੱਦੇ ਨਾਲ ਉਚਾਰਨ ਕਰਨਾ, ਨਿਧਾਨ ਬੋਲੋ ਸਾਰੇ, ਨਿਧਾਨ। ਜੇ ਆਪਾਂ ਕਹਿੰਦੇ ਕਿ ਨਿਧਾਨ, ਇਹਦੇ ਅਰਥ ਬਦਲ ਗਏ, ਜਿਹੜਾ ਦੱਦੇ ਨਾਲ ਹੈ ਉਹਦੇ ਅਰਥ ਬਣ ਜਾਂਦੇ ਨੇ, ਨਿਦਾਨ ਮਤਲਬ ਨਾਦਾਨ, ਮਸੂਮ, ਅਣਜਾਣ, ਵੀ ਇਹਨੂੰ ਕੁਛ ਪਤਾ ਹੀ ਨਹੀਂ, ਅਣਜਾਣ ਹੈ, ਪਰ ਨਿਧਾਨ ਹੁੰਦਾ ਖਜ਼ਾਨਾ। ਸੋ ਪਾਠਾਂ ਦਾ ਜਦੋਂ ਉਚਾਰਨ ਕਰਨਾ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ। ਸੋ ਗੁਰ ਅੰਗਦ ਦਿਓ ਨਿਦਾਨ, ਗੁਰੂ ਅੰਗਦ ਦੇਵ ਜੀ ਨੂੰ ਪਰਮੇਸ਼ਰ ਨੇ ਕੀ ਬਖਸ਼ਿਸ਼ ਕੀਤਾ, ਕਹਿੰਦੇ ਨਿਧਾਨ ਖਜ਼ਾਨਾ ਬਖਸ਼ਿਸ਼ ਕਰਤਾ, ਕਾਹਦਾ, ਅਕਥ ਕਥਾ ਗਿਆਨ, ਉਹ ਅਕਥ ਕਥਾ ਕਿਹਦੀ, ਪਰਮੇਸ਼ਰ ਦੀ, ਉਹਦਾ ਪਰਮੇਸ਼ਰ ਦਾ ਗਿਆਨ ਜਿਹੜਾ ਹੈ, ਬ੍ਰਹਮ ਗਿਆਨ ਕਿਹਨੂੰ ਬਖਸ਼ਿਸ਼ ਕੀਤਾ, ਮਹਾਰਾਜ ਕਹਿੰਦੇ ਅਕਾਲ ਪੁਰਖ ਨੇ ਗੁਰੂ ਅੰਗਦ ਦੇਵ ਜੀ ਨੂੰ। ਉਹਦੇ ਨਾਲ ਕੀ ਹੋਇਆ, ਪੰਜ ਭੂਤ ਬਸ ਕੀਨੇ ਜਮਤ ਨਾ ਤਰਾਸ, ਵੀ ਪੰਜ ਭੂਤ, ਪੰਜ ਦੂਤ ਤੁਦ ਵਸ ਕੀਤੇ, ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ। ਪੰਜ ਭੂਤ ਕਿਹੜੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਸ ਦੇਹੀ ਅੰਦਰ ਪੰਜ ਚੋਰ ਵਸ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਕਿ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਖਜ਼ਾਨਾ ਸੀ ਗਿਆਨ ਦਾ, ਉਹਨੇ ਕੀ ਕਰ ਦਿੱਤਾ, ਪੰਜ ਜਿਹੜੇ ਵਿਕਾਰ ਨੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਕਰਤਾ, ਜਮਤ ਨਾ ਤਰਾਸ, ਅਤੇ ਜਮ ਜਿਹੜੇ ਨੇ ਮੌਤ ਦੇ ਫਰਿਸ਼ਤੇ ਕਹਿ ਦਿੰਦੇ ਨੇ, ਜਾਂ ਜਮ ਜਿਹੜੇ ਸਾਡੇ ਪਾਪ ਨੇ ਕਿਲ ਵਿਖੋ, ਉਹਨਾਂ ਨੂੰ ਵੀ ਜਮ ਕਹਿ ਸਕਦੇ ਹਾਂ, ਉਹਨਾਂ ਨੂੰ ਮਹਾਰਾਜ ਕਹਿੰਦੇ ਉਹਨਾਂ ਦਾ ਡਰ ਜਿਹੜਾ ਮਹਾਰਾਜ ਜੀ ਕੀ ਕਰਦੇ ਨੇ, ਚੱਕ ਦਿੰਦੇ ਨੇ। ਅੱਗੇ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ, ਕਿ ਫਿਰ ਉਸ ਤੋਂ ਬਾਅਦ ਤੀਸਰੇ ਪਾਤਸ਼ਾਹ
ਸਰੀਰ ਜਾਮਾ ਬਦਲ ਗਿਆ, ਜੋਤ ਉਹੀ ਹੈ, ਜੋਤ ਉਹਾ ਜੁਗਤ ਸਾਹਿ ਸਹਿਕਾਇਆ ਫੇਰ ਪਲਟੀ ਹੈ। ਰਾਮ ਕਲੀ ਕੀ ਵਾਰ ਆਏ ਬਲਵੰਡ ਤਥਾ ਸਤੈ ਡੂੰ ਆਖੀ। ਉਹਦੇ ਵਿੱਚੋਂ ਕਿ ਗੁਰੂ ਅਮਰਦਾਸ ਜੀ ਮਹਾਰਾਜ ਫਿਰ ਉਹਨਾਂ ਨੇ ਕਲਯੁੱਗ ਦੇ ਵਿੱਚ ਅਵਤਾਰ, ਮਹਾਰਾਜ ਜੀ ਕਲਯੁੱਗ ਦੀ ਜਿਹੜੀ ਹੈਗੀ ਆ ਲਾਜ ਮਹਾਰਾਜ ਨੇ ਆਪ ਰੱਖੀ ਤੀਸਰੇ ਪਾਤਸ਼ਾਹ ਨੇ। ਕਿਵੇਂ? ਕਹਿੰਦੇ ਅਗਨ ਦੇਖਤ ਗਤ ਚਰਨ ਕਵਲ ਜਾਸ, ਵੀ ਜਿਹੜੇ ਅਗਨ ਹੁੰਦੇ ਨੇ ਪਾਪ ਕਹਿੰਦੇ ਨੇ, ਦੇਖਤ ਗਤ ਵੀ ਉਹਨਾਂ ਦੀ, ਉਹਨਾਂ ਨੂੰ ਵੀ ਮਹਾਰਾਜ ਭਜਾ ਦਿੰਦੇ ਨੇ ਉਹਨਾਂ ਦੇ ਚਰਨ ਕਵਲ ਜਾਸ। ਪਰ ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨ ਫੜੇ ਚਰਨ ਕਵਲ ਜਾਸ ਹੈ ਨਾ, ਉਹਨਾਂ ਦੇ ਮਹਾਰਾਜ ਕੀ ਕਹਿੰਦੇ ਨੇ, ਅਗਨ ਵਿਘਨ ਜਿਹੜੇ ਨੇ, ਅਗਨ ਜਿਹੜੇ ਨੇ, ਪਾਪ ਜਿਹੜੇ ਨੇ ਦੂਰ ਕਰ ਦਿੰਦੇ ਨੇ। ਅੱਗੇ ਫਿਰ ਕਹਿੰਦੇ ਸਭ ਬਿਦ ਮਾਨਿਓ ਮਨ, ਕਿ ਜਦੋਂ ਤੀਸਰੇ ਪਾਤਸ਼ਾਹ ਦਾ ਮਨ ਬਹੁਤ ਪ੍ਰਸੰਨ ਹੋ ਗਿਆ, ਤਬ ਹੀ ਭਇਓ ਪ੍ਰਸੰਨ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ। ਫਿਰ ਮਹਾਰਾਜ ਜੀ ਨੇ ਕਿਰਪਾ ਕੀਤੀ, ਤੀਸਰੇ ਪਾਤਸ਼ਾਹ ਨੇ ਚੌਥੇ ਪਾਤਸ਼ਾਹ ਨੂੰ ਅੱਗੇ ਟ੍ਰਾਂਸਫਰ ਕਰ ਦਿੱਤੀ ਗੁਰਤਾ ਗੱਦੀ, ਅਤੇ ਚੌਥੇ ਪਾਤਸ਼ਾਹ ਜਿਹੜੇ ਨੇ ਤਖਤ ਦੇ ਉੱਪਰ ਸੱਜ ਗਏ, ਜਿਹਨਾਂ ਦਾ ਆਪਾਂ ਅੱਜ ਗੁਰਿਆਈ ਪੁਰਬ ਮਨਾ ਰਹੇ ਹਾਂ। ਹਾਂਜੀ, ਨੈਕਸਟ। ਸੋ ਇਹੀ ਜਿਹੜੀ ਆਪਾਂ ਵਿਚਾਰ ਕੀਤੀ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਨੂੰ ਫਿਰ ਅੱਗੇ ਜਿਹੜਾ ਸਕਸੈਸਰ ਮਹਾਰਾਜ ਜੀ ਨੇ ਤਖ਼ਤ ਦੇ ਉੱਪਰ ਬਿਠਾ ਕੇ ਮਹਾਰਾਜ ਜੀ ਦਾ ਤਿਲਕ ਕੀਤਾ। ਅੱਗੇ ਜਦੋਂ ਨਾ ਗੁਰਿਆਈ ਦੇ ਉੱਤੇ ਮਹਾਰਾਜ ਬਿਠਾਉਂਦੇ ਸਨ ਤਾਂ ਪਹਿਲਾਂ ਤਿਲਕ ਕੀਤਾ ਜਾਂਦਾ ਸੀ। ਤਿਲਕ ਕੌਣ ਕਰਦਾ ਸੀ? ਬਾਬਾ ਬੁੱਢਾ ਜੀ। ਛੇਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਜੀ ਨੇ ਕੀਤਾ। ਅੱਗੇ ਕਿਹਨੇ ਕੀਤਾ? ਡੂ ਯੂ ਨੋ ਹੂ ਡਿਡ ਦਾ ਤਿਲਕ ਆਫਟਰ ਆਫਟਰ ਬਾਬਾ ਬੁੱਢਾ ਜੀ? ਹਾਂਜੀ ਹਾਂਜੀ, ਵੈਰੀ ਗੁੱਡ। ਸੋ ਜਿਹੜਾ ਤਿਲਕ ਲਾਉਣ ਦੀ ਰਸਮ ਸੀ ਨਾ ਜਿਹੜੀ ਹੈਗੀ ਆ ਮਰਿਆਦਾ, ਉਹ ਹਮੇਸ਼ਾ ਬਾਬਾ ਬੁੱਢਾ ਜੀ, ਉਹਨਾਂ ਤੋਂ ਬਾਅਦ 'ਚ ਉਹਨਾਂ ਦੇ ਬੇਟੇ, ਫਿਰ ਉਹਨਾਂ ਤੋਂ ਬਾਅਦ 'ਚ ਉਹਨਾਂ ਦੇ ਪੋਤਰੇ, ਇੱਦਾਂ ਉਹਨਾਂ ਦੀ ਫੈਮਿਲੀ ਜਿਹੜੀ ਹੈ ਉਹਨਾਂ ਨੂੰ ਤਿਲਕ ਕਰਨ ਦੀ ਜਿਹੜੀ ਹੈ ਮਹਾਰਾਜ ਜੀ ਹੁਕਮ ਕਰਦੇ ਰਹੇ ਨੇ ਵੀ ਤੁਸੀਂ ਤਿਲਕ ਕਰਨਾ। ਸੋ ਬਾਬਾ ਬੁੱਢਾ ਜੀ ਨੇ ਫਿਰ ਮਹਾਰਾਜ ਜੀ ਦੇ, ਆਪਾਂ ਫੋਟੋ ਪਹਿਲਾਂ ਦੇਖੀ ਸੀ ਨਾ, ਦੈਟਸ ਏ ਆਈ ਜਨਰੇਟਡ। ਸੋ ਉਹਦੇ ਵਿੱਚ ਬਾਬਾ ਬੁੱਢਾ ਜੀ ਚੌਥੇ ਪਾਤਸ਼ਾਹ ਨੂੰ ਤਿਲਕ ਕਰ ਰਹੇ ਨੇ ਗੁਰਿਆਈ ਪੁਰਬ ਦਾ। ਇਹਦਾ ਜ਼ਿਕਰ ਅੱਗੇ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ। ਰਾਮਕਲੀ ਸੱਦ ਬਾਣੀ ਹੈ ਜਿਹੜੀ ਜ਼ਿਆਦਾਤਰ ਆਪਾਂ ਜਦੋਂ ਸੰਸਕਾਰ ਹੋ ਜਾਂਦਾ, ਫਿਊਨਰਲ ਹੁੰਦਾ ਨਾ, ਉਦੋਂ ਬਾਅਦ ਵਿੱਚ ਆਪਾਂ ਸਹਿਜ ਪਾਠ ਦਾ ਭੋਗ ਪੈਂਦਾ, ਉਦੋਂ ਬਾਣੀ ਪੜ੍ਹਦੇ ਹਾਂ ਆਪਾਂ। ਉਹਦੇ ਵਿੱਚ ਫਿਰ ਮਹਾਰਾਜ ਜੀ ਪ੍ਰਸੰਗ ਜਿਹੜਾ ਉਹ ਦੁਹਰਾਉਂਦੇ ਨੇ। ਵੀ ਗੋਇੰ ਟੂ ਟਾਕ ਅਬਾਊਟ ਦੈਟ ਇਨ ਦ ਨੈਕਸਟ ਸਲਾਈਡ। ਹਾਂਜੀ ਨੈਕਸਟ। ਹਾਂਜੀ, ਸੋ ਤਿੰਨ ਪੌੜੀਆਂ ਖੀਰੀਆਂ ਜਿਹੜੀਆਂ ਨੇ, ਚੌਥੀ, ਪੰਜਵੀਂ ਅਤੇ ਛੇਵੀਂ, ਇਹਦੇ ਵਿੱਚ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਗੁਰਿਆਈ ਪੁਰਬ ਅੱਗੇ ਟ੍ਰਾਂਸਫਰ ਹੁੰਦੀ ਹੈ ਚੌਥੇ ਪਾਤਸ਼ਾਹ ਨੂੰ, ਅਤੇ ਜਦੋਂ ਤੀਸਰੇ ਪਾਤਸ਼ਾਹ ਜਦੋਂ ਸਰੀਰ ਕਰਕੇ ਮਹਾਰਾਜ ਜੀ ਅਕਾਲ ਪੁਰਖ ਦੇ ਵਿੱਚ ਲੀਨ ਹੋਣ ਲੱਗੇ ਨੇ ਨਾ, ਉਦੋਂ ਫਿਰ ਮਹਾਰਾਜ ਜੀ ਨੇ ਜਿਹੜੀ ਮਰਿਆਦਾ ਬੰਨ੍ਹੀ ਹੈ ਜਿਹਨੂੰ ਆਪਾਂ ਅੱਜ ਕੱਲ੍ਹ ਫੋਲੋ ਕਰਦੇ ਹਾਂ, ਸਾਨੂੰ ਹੁਕਮ ਕੀ ਕੀਤਾ ਵੀ ਜਦੋਂ ਕੋਈ ਸਰੀਰ ਚੜ੍ਹਾਈ ਕਰ ਜਾਵੇ, ਕਿਉਂਕਿ ਮਹਾਰਾਜ ਦਾ ਕੱਲ੍ਹ ਨੂੰ ਆਉਣਾ ਨਾ ਜੋਤੀ ਜੋਤ ਪੁਰਬ, ਸੋ ਮਹਾਰਾਜ ਜੀ ਦਾ ਕੱਲ੍ਹ ਨੂੰ ਜਿਹੜਾ ਪੁਰਬ ਆ ਰਿਹਾ ਅਤੇ ਕੱਲ੍ਹ ਜਿਹੜਾ ਲੰਘ ਕੇ ਗਿਆ, ਦੋਨਾਂ ਦਾ ਇਹ ਕਨੈਕਸ਼ਨ ਹੈ ਇਸ ਸ਼ਬਦ ਦੇ ਵਿੱਚ। ਇਹ ਬਾਬਾ ਸੁੰਦਰ ਜੀ ਹੋਏ ਨੇ, ਉਹਨਾਂ ਨੂੰ ਮਹਾਰਾਜ ਜੀ ਨੇ ਸਾਰੀ ਜਿਹੜੀ ਹੈ ਜਾਣਕਾਰੀ ਇਹ ਦਿੱਤੀ ਸੀ। ਫਿਰ ਗਾਹਾਂ ਬਾਬਾ ਸੁੰਦਰ ਜੀ ਦੇ ਨਾਮ ਹੇਠ ਇਹ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕੀਤੀ ਗਈ ਹੈ ਗੁਰਬਾਣੀ। ਸੋ ਮਹਾਰਾਜ ਜੀ ਕੀ ਕਹਿ ਰਹੇ ਨੇ? ਮਹਾਰਾਜ ਕਹਿੰਦੇ ਨੇ, ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ, ਕਿ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਆਪਣੀ ਮੌਜ ਦੇ ਵਿੱਚ ਜਦੋਂ ਮਹਾਰਾਜ ਜੀ ਤੀਜੇ ਪਾਤਸ਼ਾਹ ਨੇ ਫੈਸਲਾ ਕਰ ਲਿਆ ਨਾ ਕਿ ਹੁਣ ਸਮਾਂ ਜਿਹੜਾ ਸਾਡਾ ਹੈ ਉਹ ਨੇੜੇ ਆ ਗਿਆ, ਮਹਾਰਾਜ ਜੀ ਨੇ ਆਪਣੇ ਸਾਰਾ ਪਰਿਵਾਰ ਸੱਦ ਲਿਆ। ਪਰਿਵਾਰ ਕੌਣ ਸੀ? ਇਕੱਲੇ ਬੱਚੇ ਨਹੀਂ ਸੀ, ਆਪਾਂ ਸਿੱਖ ਸਾਰੇ ਸਾਰੇ ਮਹਾਰਾਜ ਜੀ ਨੇ ਸੱਦ ਲਏ, ਭਾਈ ਆਓ ਹੁਣ ਬੁਲਾ ਲਏ। ਜਿਵੇਂ ਹੁਣ ਜਦੋਂ ਕੋਈ ਸਿਆਣਾ ਮਨੁੱਖ ਵੀ ਹੈ ਜਿਹੜਾ, ਜਦੋਂ ਉਹਨੇ ਕੁਛ ਦੱਸਣਾ ਹੋਵੇ ਨਾ ਜਾਣ ਲੱਗੇ, ਸਾਰੇ ਇੰਸਟਰਕਸ਼ਨਸ ਦੇ ਕੇ ਜਾਂਦੇ ਨੇ। ਹੁਣ ਸਾਡੇ ਮੰਮੀ ਡੈਡੀ ਕਿਤੇ ਬਾਹਰ ਜਾਣ ਹੈ ਨਾ, ਸਾਨੂੰ ਦੱਸ ਕੇ ਜਾਂਦੇ ਨੇ ਨਾ, ਐਂ ਕਰ ਲਿਓ ਮੇਰੇ ਮਗਰੋਂ ਲਾਈਟਾਂ ਬੰਦ ਰੱਖਿਓ, ਜਾਂ ਆਹ ਚੀਜ਼ ਕਰ ਲਿਓ, ਆਹ ਚੀਜ਼ ਕਰ ਲਿਓ, ਕੁੰਡਾ ਲਾ ਕੇ ਰੱਖਿਓ, ਕਿਸੇ ਨੂੰ ਆਉਣ ਨਹੀਂ ਦੇਣਾ, ਜਾਂ ਕੁਛ ਸਮਝਾਉਂਦੇ ਨੇ ਨਾ ਸਾਡੇ ਮਾਂ ਪਿਓ ਉਸੇ ਤਰੀਕੇ ਦੇ ਨਾਲ। ਜਦੋਂ ਹੁਣ ਮਹਾਰਾਜ ਜਾਣ ਲੱਗੇ ਨੇ, ਸਰੀਰ ਕਰਕੇ ਮਹਾਰਾਜ ਜੀ ਅਲੋਪ ਹੋਣ ਲੱਗੇ ਨੇ, ਅਤੇ ਸਾਨੂੰ ਜਿਹੜੇ ਗੁਰਸਿੱਖਾਂ ਨੂੰ ਆਪਣੇ ਪਰਿਵਾਰ ਨੂੰ ਸਮਝਾਉਣ ਲੱਗੇ ਨੇ, ਭਾਈ ਅੱਗੇ ਹੁਣ ਕਰਨਾ ਕੀ ਹੈ, ਉਹ ਸਮਝਾਉਂਦੇ ਨੇ ਮਹਾਰਾਜ। ਕਹਿੰਦੇ ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ, ਕਿ ਮੈਂ ਚਲੇ ਜਾਣਾ ਹੈ ਸਰੀਰ ਕਰਕੇ, ਮੈਂ ਤੁਹਾਨੂੰ ਅੱਜ ਤੋਂ ਬਾਅਦ ਦਰਸ਼ਨ ਨਹੀਂ ਦੇਣੇ। ਜਿਹੜਾ ਪਰ ਮੇਰੇ ਮਗਰੋਂ ਰੋਇਆ, ਮਹਾਰਾਜ ਕਹਿੰਦੇ ਮੈਨੂੰ ਉਹ ਕਤਈ ਚੰਗਾ ਨਹੀਂ ਲੱਗਣਾ, ਮੇਰੇ ਮਨ ਨੂੰ ਉਹਨੇ ਨਹੀਂ ਪਾਉਣਾ। ਅੱਗੇ ਫਿਰ ਕੀ ਕਹਿੰਦੇ ਨੇ? ਮਿਤ ਪੈਜ ਹੈ ਮਿਤ ਬਿਗ ਸਹਿਜ, ਇਸ ਮਿਤ ਕੀ ਪੈਜ ਭਾਵ ਹੈ। ਮਿਤ ਕਹਿੰਦੇ ਨੇ ਮਿੱਤਰ ਨੂੰ, ਕਹਿੰਦੇ ਜੇ ਸਾਡਾ ਕੋਈ ਮਿੱਤਰ ਹੋਵੇ, ਸਾਡਾ ਕੋਈ ਕੀ ਹੋਵੇ, ਵਾਟ ਵੀ ਕਾਲ ਅ ਮਿੱਤਰ, ਅ ਫਰੈਂਡ, ਇਫ ਵੀ ਹੈਵ ਅ ਫਰੈਂਡ, ਜੇ ਸਾਡੇ ਫਰੈਂਡ ਨੂੰ ਕੋਈ ਸਨਮਾਨ ਮਿਲਦਾ ਹੋਵੇ, ਮੰਨ ਲਓ ਤੁਸੀਂ ਦੋਨੋਂ ਫਰੈਂਡ ਹੋ, ਠੀਕ ਹੈ, ਤੁਹਾਡੇ ਫਰੈਂਡ ਨੂੰ ਕੋਈ ਅਵਾਰਡ ਮਿਲਦਾ ਹੋਵੇ, ਤੁਸੀਂ ਖੁਸ਼ ਹੋਵੋਗੇ?
Will you be happy for her? Yes. Hana? So Maharaj kehte mit pajja mit bigsa. Ke je mitr nu mere mitr nu koi sanman ho rya hove ta mere man nu bhi vikas hoga, khushi hogi bhi bhai mera mitr jehda hai onu koi sanman mil lagya. He is getting a reward. Hana? Onu koi recognition mil lagya. Mit pajja mit bigsa jit mit jis mit ki paj paave ke oh parme ohda jehda dost hai oh bhi khush hunda hai. So hun age fir Maharaj ki kehnde ne ke tusi vichar dekho putt bhai har satguru pe na aave ke jehda akal purakh vaiguru mainu sanman roopi chola kehnde apde andar nanak leen bhayo gobind singh jio pani sang pani ke tattan ch tatt milne lagge ne main parmeshwar de vich fir dwara jot utthi ja rahi hai suraj kiran mile jal ka jal hua ram dwara fir jaake jot jehdi hai jot de vich ral jani hai mainu ta khushi hai main parmeshwar de vich ik mik ho jana hai. So ਮੈਨੂੰ ਖੁਸ਼ੀ ਹੈ ਇਸ ਕਰਕੇ ਮੇਰੀ ਖੁਸ਼ ਕਰਕੇ ਤੁਹਾਨੂੰ ਵੀ ਫਰਜ਼ ਬਣਦਾ ਤੁਸੀਂ ਵੀ ਖੁਸ਼ ਹੋਵੋ ਮੇਰੇ ਜਾਣ ਦੇ ਉੱਪਰ ਇਹ ਸ਼ਬਦ ਦੇ ਅਰਥ ਇਦਾਂ ਬਣਦੇ ਨੇ ਅੱਗੇ ਮਹਾਰਾਜ ਕਹਿੰਦੇ ਸਤਿਗੁਰੂ ਪ੍ਰਤਾ ਖੋਦਾ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਕਿਹਦੇ ਪੈਰੀ ਪਾਇਆ ਰਾਮਦਾਸ ਪੈਰੀ ਪਾਇਆ ਫਿਰ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਰਾਜ ਜਿਹੜਾ ਅਵਚਲ ਟਲ ਆਦਿ ਗੁਰੂ ਫਰਮਾਇਓ ਪਰਮੇਸ਼ਰ ਦਾ ਜਿਹੜਾ ਰਾਜ ਹੈ ਨਾ ਰਾਜ ਯੋਗ ਤਖਤ ਦੀ ਹੈ ਗੁਰੂ ਰਾਮਦਾਸ ਆਪਾਂ ਪੜ੍ਹਿਆ ਨਾ ਸ਼ਬਦ ਇਹ ਰਾਜ ਮਹਾਰਾਜ ਜੀ ਨੇ ਆਪ ਟਿਕਾਇਆ ਤੇ ਫਿਰ ਕਿਹਨੂੰ ਬਖਸ਼ਿਸ਼ ਕੀਤਾ ਸਾਰੇ ਸਿੱਖਾਂ ਨੂੰ ਸਭ ਸਿੱਖ ਪੁੱਤ ਬੰਧਪ ਭਾਈ ਸਾਰੇ ਜਿਹੜੇ ਸਿੱਖ ਸੀ ਬੰਧਪ ਉਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਸਾਰਿਆਂ ਨੂੰ ਸੱਦਿਆ ਮਹਾਰਾਜ ਨੇ ਕਹਿੰਦੇ ਭਾਈ ਅੱਜ ਤੋਂ ਬਾਅਦ ਅਸੀਂ ਚੱਲੇ ਹਾਂ ਸਰੀਰ ਦਾ ਚੋਲਾ ਤਿਆਗ ਕੇ ਗੁਰਤਾ ਗੱਦੀ ਦੇ ਮਾਲਕ ਹੋਣਗੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਅੱਜ ਤੋਂ ਬਾਅਦ ਇਹੀ ਸਾਡੇ ਤੁਹਾਡੇ ਸਾਰਿਆਂ ਦੇ ਗੁਰੂ ਨੇ ਇਹੀ ਤੁਹਾਨੂੰ ਕਲਯੁਗ ਦੇ ਵਿੱਚੋਂ ਜਿਹੜਾ ਤੁਹਾਡਾ ਜੀਵਨ ਜਿਹੜਾ ਇਹ ਤੁਹਾਡਾ ਜੀਵਨ ਜਾਚ ਤੁਹਾਨੂੰ ਦੱਸਣਗੇ ਤੁਹਾਡਾ ਜੀਵਨ ਸਫਲ ਕਰਨ ਦੇ ਸਮਰੱਥ ਇਹੀ ਹੋਣਗੇ ਸੋ ਅੱਗੇ ਮਹਾਰਾਜ ਕਹਿੰਦੇ ਨੇ ਦੂਸਰੀ ਤੋਂ ਬਾਅਦ ਪੰਜਵੀਂ ਪੌੜੀ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕਿ ਮੇਰੇ ਜਾਣ ਤੋਂ ਬਾਅਦ ਚ ਕਿਸੇ ਨੇ ਵੀ ਰੋਣਾ ਨਹੀਂ ਨੋਬਦੀ ਪਲੀਜ਼ ਨੋਬਦੀ ਵਿਲ ਕ੍ਰਾਈ ਆਫਟਰ ਆਈ ਲੀਵ ਦਿਸ ਵਰਲਡ ਹੈ ਨਾ ਕਰਨਾ ਕੀ ਹੈ ਕੀਰਤਨ ਕਰਿਓ ਕੀ ਕਰਨਾ ਹੈ ਕੀਰਤਨ ਕਰਨਾ ਕਿਸੇ ਨੇ ਬੈਰਾਗ ਨਹੀਂ ਕਰਨਾ ਕੀਰਤਨ ਕਰਨਾ ਕੇਸੋ ਗੋਪਾਲ ਪੰਡਿਤ ਸੱਦਿਆ ਹੋ ਕੇਸੋ ਕਹਿੰਦੇ ਨੇ ਇੱਥੇ ਪਰਮੇਸ਼ਰ ਨੂੰ ਵੀ ਕੇਸੋ ਗੋਪਾਲ ਵੀ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਪੰਡਿਤ ਇੱਥੇ ਬਾਹਮਣਾ ਵਾਲਾ ਪੰਡਿਤ ਨਾ ਲੈ ਲਿਓ ਪੰਡਿਤ ਸੋ ਜੋ ਕਰਮਾਂ ਕਸੂਰ ਜਿਵੇਂ ਸਾਰਾ ਜ਼ਿਕਰ ਆਉਂਦਾ ਵੀ ਪੰਡਿਤ ਕੌਣ ਹੈ ਕਹਿੰਦੇ ਜਿਹੜਾ ਕਰਮਾਂ ਦੇ ਨਾਲ ਹੋਵੇ ਪੁੰਨ ਦਾਨ ਕਾ ਕਰਿਆ ਸਰੀਰ ਇੱਦਾਂ ਇੱਦਾਂ ਜ਼ਿਕਰ ਆਉਂਦਾ ਵੀ ਸਾਰੀ ਬ੍ਰਾਹਮਣ ਸੋ ਜੋ ਪੂਜਾ ਬ੍ਰਹਮ ਹੈ ਨਾ ਉਹਨੂੰ ਮਹਾਰਾਜ ਜਾਤੀਵਾਦ ਨਹੀਂ ਮਹਾਰਾਜ ਇੱਥੇ ਕਰ ਰਹੇ ਮਹਾਰਾਜ ਜੀ ਕਰਮ ਦੇ ਹਿਸਾਬ ਨਾਲ ਦੱਸ ਰਹੇ ਨੇ ਵੀ ਪੰਡਿਤ ਕਿਹੜਾ ਕਿ ਜਿਹੜਾ ਪਰਮੇਸ਼ਰ ਦੀ ਜਿਹੜੀ ਗਤਮਿਤ ਹੈ ਉਹਨੂੰ ਸਮਝਣ ਦਾ ਯਤਨ ਕਰਦਾ ਹੈ ਜਿਹੜੇ ਉਹਦੀ ਬਾਣੀ ਦਾ ਪਾਠ ਕਰਦਾ ਜਾਂ ਉਹਨੂੰ ਉੱਪਰ ਚੱਲਣ ਦਾ ਜਿਹੜਾ ਮਾਰਗ ਫੋਲੋ ਕਰਦਾ ਉਹਨੂੰ ਮਹਾਰਾਜ ਕਹਿੰਦੇ ਨੇ ਪੰਡਿਤ ਸੋ ਐਸਾ ਜਿਹੜਾ ਪੰਡਿਤ ਹੈ ਉਹਨੂੰ ਸੱਦਣਾ ਕੇਸੋ ਗੋਪਾਲ ਪੰਡਿਤ ਸੱਦਿਆ ਹੋ ਅੱਗੇ ਕੀ ਕਹਿੰਦੇ ਨੇ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ ਜਦੋਂ ਪੁਰਾਣੇ ਸਰੀਰ ਚੜ੍ਹਾਈ ਕਰ ਜਾਂਦੇ ਸੀ ਨਾ ਅੱਗੇ ਪੁਰਾਣਾਂ ਦੀ ਕਥਾ ਹੁੰਦੀ ਹੁੰਦੀ ਸੀ ਪੁਰਾਣ ਹਿੰਦੂ ਗ੍ਰੰਥ ਹੁੰਦੇ ਨੇ ਸੋ ਉਹਨਾਂ ਦੀ ਕਥਾ ਕੀਤੀ ਜਾਂਦੀ ਸੀ ਪਰ ਮਹਾਰਾਜ ਕਹਿੰਦੇ ਨੇ ਪੁਰਾਣ ਜੇ ਪੜ੍ਹਨੇ ਨੇ ਤਾਂ ਕਿਹੜੇ ਪੜ੍ਹਦੇ ਨੇ ਹਰ ਹਰ ਕਥਾ ਪੜ੍ਹੇ ਪੁਰਾਣ ਕਿ ਹਰੇ ਦੀ ਕਥਾ ਰੱਬ ਦੀ ਕਥਾ ਪੜ੍ਹਦੀ ਹੈ ਅਤੇ ਹੁਣ ਵੀ ਸਾਡੇ ਲਈ ਹੁਕਮ ਹੈ ਜਦੋਂ ਕਿਸੇ ਦਾ ਸਰੀਰ ਚੜ੍ਹਾਈ ਕਰ ਜਾਵੇ ਨਾ ਮਹਾਰਾਜ ਕਹਿੰਦੇ ਨੇ ਨਾ ਜਿੰਨਾ ਚਿਰ ਉਹਦਾ ਸਰੀਰ ਦਾ ਜਿਹੜਾ ਸਹਿਜ ਪਾਠ ਸਾਹਿਬ ਦਾ ਭੋਗ ਨਹੀਂ ਪੈਂਦਾ ਉਹਨਾਂ ਚਿਰ ਰੋਜ਼ ਸ਼ਾਮ ਨੂੰ ਨਾ ਸਲੋਕ ਸਹਿਸਕ੍ਰਿਤੀ ਦੀ ਕਥਾ ਕਰ ਲਿਆ ਕਰੋ ਮਹਿੰਗੀ ਬਾਣੀ ਹੈ ਨੋ ਡਾਊਟ ਬਟ ਉਹਦੀ ਕਥਾ ਕਰ ਲਿਆ ਕਰੋ ਉਹਦੇ ਨਾਲ ਕੀ ਹੋਏਗਾ ਕਹਿੰਦੇ ਬਾਣੀ ਦਾ ਫਲ ਕੀ ਹੈ ਇਹ ਸਰੀਰ ਦਾ ਮੋਹ ਨਾ ਜਿਹੜਾ ਜਿਹੜੀ ਜੀਵ ਰੂਪ ਆਤਮਾ ਨਿਕਲ ਗਈ ਹੈ ਉਹਨੂੰ ਕਈ ਵਾਰੀ ਪਰਿਵਾਰ ਦਾ ਜਾਂ ਘਰ ਦਾ ਮੋਹ ਰਹਿ ਜਾਂਦਾ ਵੀ ਉਹ ਮੋਹ ਟੁੱਟ ਜਾਏਗਾ ਅਤੇ ਉਹ ਅੱਗੇ ਮੂਵ ਆਨ ਹੋ ਜਾਏਗੀ ਇਸ ਕਰਕੇ ਮਹਾਰਾਜ ਕਹਿੰਦੇ ਨੇ ਸਹਿਸਕ੍ਰਿਤੀ ਦਾ ਪਾਠ ਕਰ ਲਿਆ ਕਰੋ ਕਥਾ ਕਰ ਲਿਆ ਕਰੋ ਸੋ ਰਹੋ ਵਿਚਾਰ ਹਰ ਕਥਾ ਪੜ੍ਹੀ ਹਰ ਨਾਮ ਸੁਣਿਆ ਬੇਬਾਣ ਹਰ ਰੰਗ ਗੁਰ ਭਾਵੇ ਪਿੰਡ ਪੱਤਲ ਕਿਰਿਆ ਦੀ ਫੁੱਲ ਹਰ ਸਰ ਪਾਵੇ ਮਹਾਰਾਜ ਕਹਿੰਦੇ ਸਾਰਾ ਕੁਛ ਛੱਡ ਕੇ ਕੀ ਕਰਨਾ ਫੁੱਲ ਹਰ ਸਰ ਜਿਹੜਾ ਹੈਗਾ ਹਰ ਸਰ ਪਾਵੇ ਸਤਸੰਗਤ ਦੇ ਵਿੱਚ ਆਉਣਾ ਥੋੜ੍ਹਾ ਜਿਹਾ ਮੈਂ ਸਕਿੰਮ ਕਰ ਰਿਹਾ ਬਰੀਫ ਜਿਹਾ ਕਰ ਰਿਹਾ ਕਿਉਂਕਿ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਅੱਗੇ ਫਿਰ ਕਹਿੰਦੇ ਨੇ ਹਰ ਪਾਇਆ ਸਤਿਗੁਰੂ ਬੋਲਿਆ ਹਰ ਮਿਲਿਆ ਪੁਰਖ ਸੋ ਜਾਣ ਜੀਓ ਰਾਮ ਦਾ ਸੋਢੀ ਤਿਲਕ ਦੀਆਂ ਗੁਰਸ਼ਬਦ ਸੱਚ ਨੀਸਾਣ ਜੀਓ ਕਿ ਮਹਾਰਾਜ ਜੀ ਨੇ ਫਿਰ ਜਿਹੜਾ ਤਿਲਕ ਸੀ ਕਿਹਨੂੰ ਲਾਇਆ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਬੋਲੋ ਸਾਰੇ ਧੰਨ ਧੰਨ ਸ਼੍ਰੀ ਗੁਰੂ ਵੈਰੀ ਗੁੱਡ ਹਾਂਜੀ ਅੱਗੇ ਮਹਾਰਾਜ ਕਹਿੰਦੇ ਨੇ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ ਹੁਣ ਮਹਾਰਾਜ ਜੀ ਨੇ ਕੋਈ ਬਚਨ ਕੀਤਾ ਹੋਵੇ ਤਾਂ ਸਿੱਖਾਂ ਦਾ ਫਰਜ਼ ਕੀ ਬਣਦਾ ਉਹਨੂੰ ਫੋਲੋ ਕਰਨ ਦਾ ਹਾਂਜੀ
ਗੁਰੂ ਸਾਹਿਬ ਕੁਛ ਕਹਿਣ ਤਾਂ ਸਾਡਾ ਫਰਜ਼ ਕੀ ਬਣਦਾ ਉਹਨੂੰ ਫੋਲੋ ਕਰਨ ਦਾ, ਵੀ ਡੋਂਟ ਕੁਐਸਚਨ, ਵੀ ਫੋਲੋ ਇਟ। ਹਾਂਜੀ, ਪਿੰਡ ਪੱਤਲ ਕਿਰਿਆ, ਇਹ ਸਾਰੀ ਜਿਹੜੀਆਂ ਸੀ ਪੇੜੇ ਬਣਾ ਕੇ ਚੜ੍ਹਾਏ ਜਾਂਦੇ ਸੀ, ਇਹ ਕਿਰਿਆਵਾਂ ਨੇ ਜਿਹੜੀਆਂ ਕੀਤੀਆਂ ਜਾਂਦੀਆਂ ਸਨ। ਮਹਾਰਾਜ ਕਹਿੰਦੇ ਇਹਨਾਂ ਨੂੰ ਕੁਛ ਨਹੀਂ ਕਰਨਾ ਹੈਗਾ, ਜਿਹੜੇ ਕਹੇ ਜਾਂਦੇ ਨੇ ਵੀ ਤੁਸੀਂ ਆਹ ਦਾਨ ਕਰ ਦਿਓ ਜੀ, ਆਹ ਚੀਜ਼ ਲਿਆ ਦਿਓ, ਆਹ ਪੂਜਾ ਕਰਾ ਲਓ, ਇਹ ਕਰਾ ਲਓ, ਡੋਂਟ ਡੂ ਦੈਟ। ਕਰਨਗੇ ਫੁੱਲ ਹਾਰ, ਫੁੱਲ ਪਾਉਂਦੇ ਨੇ ਨਾ ਜਿਹੜੇ, ਹੈ ਨਾ, ਵੀ ਇੱਥੇ ਸਪੈਸ਼ਲ ਜਾ ਕੇ ਨਹੀਂ। ਮਹਾਰਾਜ ਕਹਿੰਦੇ ਹਰ ਸਰ ਪਾਵੇ, ਹਰੀ ਸਰ ਦਾ ਕਿਹੜਾ ਹਰੀ ਸਰ ਕਹਿੰਦਾ, ਸਤਸੰਗਤ, ਵੀ ਸਤਸੰਗਤ ਦੇ ਵਿੱਚ ਸਾਰਾ ਕੁਛ। ਮਹਾਰਾਜ ਕਹਿੰਦੇ ਮੈਨੂੰ ਭਾਉਂਦਾ ਕੀ ਚੀਜ਼ ਹੈ, ਸਤਸੰਗਤ, ਸਾਡੇ ਲਈ ਸਰੋਵਰ ਕਿਹੜਾ ਹੈ, ਸਤਸੰਗਤ, ਵੀ ਸਤਸੰਗਤ ਦੇ ਵਿੱਚ ਜਾਣਾ, ਫੋਲੋ ਦਾ ਸੰਗਤ, ਸੰਗਤ ਚੰਗਿਆਂ ਦੀ ਕਰੋ, ਰੱਬ ਦੀ ਵਿਚਾਰ ਕਰੋ, ਡੋਂਟ ਡੂ ਐਨੀਥਿੰਗ ਐਲਸ, ਦੇਰ ਇਜ਼ ਨੋ ਪੁਆਇੰਟ ਆਫ ਡੂਇੰਗ ਇਟ, ਕਰੋਂਗੇ ਵੀ ਉਦੋਂ ਕੋਈ ਫਾਇਦਾ ਨਹੀਂ। ਮਹਾਰਾਜ ਕਹਿੰਦੇ ਕਰਨਾ ਕੀ ਹੈ, ਸਤਸੰਗਤ ਦੇ ਵਿੱਚ ਆਉਣਾ, ਸੰਗਤ ਕਰਨ ਦਾ ਸਾਨੂੰ ਮਹਾਰਾਜ ਨੇ ਹੁਕਮ ਕੀਤਾ। ਆਈ ਹੋਪ ਦੈਟ ਆਨਸਰਸ ਯੂਰ ਕੁਐਸਚਨ। ਹਾਂਜੀ, ਸੋ ਅੱਗੇ ਮਹਾਰਾਜ ਕਹਿੰਦੇ ਗੁਰਸਿੱਖਾਂ ਮੰਨ ਲਈ ਰਜਾਏ ਜੋ। ਮਹਾਰਾਜ ਕਹਿੰਦੇ ਵੀ ਹੁਣ ਅੱਜ ਤੋਂ ਬਾਅਦ ਗੁਰੂ ਕੌਣ ਨੇ, ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਅਤੇ ਸਾਰੇ ਜਿਹੜੇ ਨੇ ਮਹਾਰਾਜ ਦਾ ਹੁਕਮ ਜਿਹੜਾ ਹੈ ਫੋਲੋ ਕਰਨਗੇ। ਅਤੇ ਫਿਰ ਮਹਾਰਾਜ ਕਹਿੰਦੇ ਕੌਣ ਪਹਿਲਾਂ ਮੂਹਰੇ ਆਇਆ, ਮੋਹਰੀ ਪੁੱਤ ਸਨਮੁਖ ਹੋਇਆ, ਬਾਬਾ ਮੋਹਰੀ ਜੀ, ਦੋ ਪੁੱਤਰ ਸੀ, ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ। ਮੋਹਨ ਜੀ ਅੱਗੇ ਜ਼ਿਕਰ ਆਏਗਾ ਜਦੋਂ ਮਹਾਰਾਜ ਪੋਥੀਆਂ ਲੈਣ ਜਾਂਦੇ ਨੇ, ਕਦੇ ਹੋਰ ਪ੍ਰਸੰਗ ਆਪਣੇ ਕੋਲ ਮਿਲਿਆ, ਵੀ ਵਿਲ ਟਾਕ ਅਬਾਊਟ ਦੈਟ। ਸੋ ਮੋਹਰੀ ਪੁੱਤ ਸਨਮੁਖ ਹੋਇਆ, ਮਹਾਰਾਜ ਦਾ ਜਿਹੜਾ ਸਭ ਤੋਂ ਵੱਡਾ ਪੁੱਤਰ ਸੀ ਉਹ ਆ ਕੇ ਉਹਨੇ ਨਮਸਕਾਰ ਕੀਤੀ ਚੌਥੇ ਪਾਤਸ਼ਾਹ ਨੂੰ। ਹੁਣ ਇੱਥੇ ਇੱਕ ਗੱਲ ਦੇਖੋ, ਰਿਸ਼ਤੇ ਦੇ ਵਜੋਂ ਚੌਥੇ ਪਾਤਸ਼ਾਹ ਜੀਜਾ ਜੀ ਲੱਗਦੇ ਨੇ। ਹੁਣ ਮਹਾਰਾਜ ਦੇ ਜਿਹੜੇ ਸਾਲਾ ਸਾਹਿਬ ਨੇ ਆਪਣੇ ਜੀਜੇ ਦੇ ਚਰਨ ਹੀ ਪੈ ਰਹੇ ਨੇ, ਪਰ ਉਹ ਐਜ਼ ਆ ਰਿਸ਼ਤੇਦਾਰੀ ਜਿਹੜੀ ਆ ਉਹ ਰਿਸ਼ਤੇਦਾਰੀ ਕਰਕੇ ਨਹੀਂ ਪੈ ਰਹੇ, ਐਜ਼ ਆ ਸਿੱਖ ਅਤੇ ਗੁਰੂ ਦੀ ਜਿਹੜੀ ਕਹਾਣੀ ਹੈ ਉਹ ਚੀਜ਼ ਨੂੰ ਅੱਗੇ ਫੋਲੋ ਕਰ ਰਹੇ ਨੇ ਮਹਾਰਾਜ, ਕਿਉਂਕਿ ਤਾਂ ਤੀਜੇ ਪਾਤਸ਼ਾਹ ਦਾ ਹੁਕਮ ਸੀ। ਰਾਮਦਾਸ ਹੈ ਪੈਰੀ ਪਾਇਆ ਜੀ, ਉਹ ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਵੀ ਸਾਰੇ ਜਾਣੇ ਫਿਰ ਮੁੜ ਮੁੜ ਕੇ ਵਾਰੀ ਵਾਰੀ ਸਤਿਗੁਰਾਂ ਦੇ ਚਰਨ ਉੱਪਰ ਨਮਸਕਾਰਾਂ ਕਰਦੇ ਨੇ, ਖੁਸ਼ੀਆਂ ਸਾਂਝੇ ਕਰਦੇ ਨੇ, ਕੋਈ ਕਰ ਬਖੀਲੀ ਨਿਵੇ ਨਾ ਹੀ, ਫਿਰ ਸਤਿਗੁਰੂ ਆਣ ਨਿਵਾਇਆ। ਕਿ ਕਿਸੇ ਦੇ ਮਨ 'ਚ ਈਗੋ ਰਹਿ ਜਾਂਦੀ ਹੈ ਨਾ, ਵੀ ਯਾਰ ਇਹ ਤਾਂ ਸਾਡੇ ਨਾਲ ਸੇਵਾ ਕਰਦਾ ਹੁੰਦਾ ਸੀਗਾ, ਅੱਜ ਤੋਂ ਬਾਅਦ 'ਚ ਇਹ ਗੁਰੂ ਹੋਵੇਗਾ, ਸਾਨੂੰ ਹੁਣ ਇਹਦੀ ਚਰਨ ਪੜਨਾ ਪੈਣਾ, ਹੋ ਜਾਂਦਾ ਨਾ, ਐਨਵੀ ਹੋ ਜਾਂਦੀ ਹੈ ਨਾ, ਈਰਖਾ ਹੋ ਜਾਂਦੀ ਹੈ, ਜਲਸੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਜੇ ਕੋਈ ਕਰ ਬਖੀਲੀ ਨਿਵੇ ਨਾ ਹੀ, ਜਿਹੜਾ ਵੀ ਕਹਿੰਦੇ ਜਿਹਦੇ ਮਨ 'ਚ ਇਹ ਸੀ ਵੀ ਮੈਂ ਤਾਂ ਨਹੀਂ ਨਮਸਕਾਰ ਕਰਦਾ ਇਹਨੂੰ, ਫਿਰ ਮਹਾਰਾਜ ਕਹਿੰਦੇ ਕੌਣ, ਫਿਰ ਸਤਿਗੁਰੂ ਆਣ ਨਿਵਾਇਆ, ਤੀਸਰੇ ਪਾਤਸ਼ਾਹ ਨੇ ਉਹਨਾਂ ਨੂੰ ਫਿਰ ਪ੍ਰੇਰ ਕੇ ਲਿਆਂਦਾ ਵੀ ਭਾਈ ਨਹੀਂ, ਅੱਜ ਤੋਂ ਬਾਅਦ ਤੁਸੀਂ ਦੁਨਿਆਵੀ ਤੌਰ 'ਤੇ ਇਹਨਾਂ ਨੂੰ ਐਜ਼ ਆ ਜੇਠਾ ਨਹੀਂ ਦੇਖਣਾ, ਇਹ ਦੇਖਣਾ ਕਿ ਇਹ ਕੌਣ ਹੈ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ। ਅੱਗੇ ਫਿਰ ਮਹਾਰਾਜ ਕਹਿੰਦੇ ਹਰ ਗੁਰਹਿ ਪਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤ ਹੋ, ਸਭ ਜਗਤ ਪੈਰੀ ਪਾਏ ਜੀਓ। ਵਡਿਆਈ ਕਿਹਨੇ ਦਿੱਤੀ, ਹਰ ਗੁਰਹਿ ਪਾਣਾ ਦੀ ਵਡਿਆਈ। ਆਪਾਂ ਜਿਹੜਾ ਪਹਿਲਾਂ ਜ਼ਿਕਰ ਪੜਿਆ ਨਾ ਦਸਵੇਂ ਪਾਤਸ਼ਾਹ ਦਾ, ਜਿਹੜੀ ਸਾਖੀ ਆਉਂਦੀ ਹੈ ਉਹਦੇ ਵਿੱਚ, ਜਿਵੇਂ ਹਰ ਗੁਰਹਿ ਪਾਣਾ ਦੀ ਵਡਿਆਈ, ਪਰਮੇਸ਼ਰ ਦੇ ਪਾਣੇ ਦੇ ਅੰਦਰ ਗੁਰਿਆਈ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਇਹ ਨਹੀਂ ਹੈ ਵੀ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋਏ ਨੇ, ਸੇਵਾ ਤੋਂ ਪ੍ਰਸੰਨ ਨੋ ਡਾਊਟ ਹੋਏ ਨੇ, ਬਟ ਇਟ ਵਾਜ਼ ਆਲਰੇਡੀ ਰਿਟਨ। ਤੁਰੇ ਲਿਖਿਆ ਲੇਖ ਰਜਾਈ ਜੀ, ਤੁਰੋਂ ਲਿਖਿਆ ਹੋਇਆ ਸੀ ਲੇਖ ਪਰਮੇਸ਼ਰ ਦਾ, ਕਿ ਅੱਜ ਤੋਂ ਬਾਅਦ ਗੁਰਿਆਈ 'ਤੇ ਕੌਣ ਬੈਠਣਗੇ, ਚੌਥੇ ਪਾਤਸ਼ਾਹ। ਅੱਗੇ ਕਹਿ ਸੁੰਦਰ, ਸੁੰਦਰ ਬਾਬਾ ਸੁੰਦਰ ਜੀ, ਸੁਣੋ ਸੰਤ ਹੋ, ਕੌਣ, ਸਾਰੀ ਸੰਗਤ ਸਾਨੂੰ ਸੰਤ ਕਹਿ ਕੇ ਮਹਾਰਾਜ ਸੰਬੋਧਨ ਕਰਦੇ ਨੇ, ਸਭ ਜਗਤ ਪੈਰੀ ਪਾਇਆ ਜੀ, ਸਾਰੇ ਜਾਣਿਆਂ ਨੂੰ ਮਹਾਰਾਜ ਹੁਕਮ ਕਰਦੇ ਨੇ ਕਿ ਕਿਹਦੇ ਪੈਰ ਫੜ ਲਓ, ਕਿਹਦੇ ਚੰਨ ਫੜ ਲਓ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ। ਸੋ ਐਸੇ ਦੀਨ ਦਿਆਲ ਸਤਿਗੁਰੂ, ਸੋਢੀ ਸੁਲਤਾਨ, ਸੋਢੀ ਸੁਲਤਾਨ ਵੀ ਆਲ ਨੋ, ਹੁਣ ਵੀ ਸੋਢੀ ਕਿਉਂ ਕਹਿੰਦੇ ਆਪਾਂ ਉਹਨਾਂ ਨੂੰ, ਸੋਢੀ ਬੰਸ ਵਿੱਚੋਂ ਮਹਾਰਾਜ ਜੀ ਨੇ ਆਪਣਾ ਅਵਤਾਰ ਧਾਰਿਆ ਸੀ, ਸੋਢੀ ਬੰਸ, ਸੋਢੀ ਸੁਲਤਾਨ, ਧੰਨ ਧੰਨ ਸ਼੍ਰੀ ਗੁਰੂ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ। ਉਹਨਾਂ ਦਾ ਕੱਲ੍ਹ ਆਪਾਂ ਗੁਰਿਆਈ ਪੁਰਬ ਮਨਾ ਕੇ ਹਟੇ ਹਾਂ। ਸੋ ਆਪ ਸੁਣ ਸੰਗਤਾਂ ਨੂੰ ਇੱਕ ਵਾਰ ਫਿਰ ਮਹਾਰਾਜ ਦੇ ਗੁਰਿਆਈ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਸਤਿਗੁਰੂ ਕਿਰਪਾ ਕਰਨ ਅਸੀਂ ਉਹਨਾਂ ਦੇ ਸਿੱਖ ਬਣ ਸਕੀਏ, ਜੋ ਮਹਾਰਾਜ ਜੀ ਨੇ ਸਾਨੂੰ ਹੁਕਮ ਕੀਤਾ ਉਹਨੂੰ ਆਪਾਂ ਪ੍ਰੈਕਟੀਕਲੀ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰ ਸਕੀਏ, ਕਿਉਂਕਿ ਵਾਟ ਮੈਟਰਸ ਇਜ਼ ਯੋਰ ਇੰਟੈਂਸ਼ਨ ਐਂਡ ਦ ਐਫਰਟਸ ਦੈਟ ਵੀ ਮੇਕ। ਪਰਮੇਸ਼ਰ ਕੀ ਦੇਖਦਾ, ਸਾਡੀ ਭਾਵਨਾ ਅਤੇ ਸਾਡੇ ਐਫਰਟ, ਵੀ ਅਸੀਂ ਕਿੰਨੇ ਕੁ ਐਫਰਟ ਪਾਉਂਦੇ ਹਾਂ। ਵੀ ਵੈਨ ਔਰ ਵੀ ਲੂਜ਼, ਦੈਟਸ ਨਾਟ ਦ ਪੁਆਇੰਟ, ਦ ਪੁਆਇੰਟ ਇਜ਼ ਦੈਟ ਵੀ ਮੇਕ ਸਮ ਐਫਰਟ ਟੂ ਡੂ ਸਮਥਿੰਗ। ਅਸੀਂ ਇਹ ਨਹੀਂ ਦੇਖਣਾ ਹੈਗਾ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਸਫਲ ਹੁੰਦੇ ਹਾਂ ਜਾਂ ਨਹੀਂ ਫੇਲ ਹੁੰਦੇ ਹਾਂ, ਕੋਈ ਕਿਰਿਆ ਕਰਨੀ ਹੈ, ਨਿਤਨੇਮ ਕਰਨਾ, ਕੁਛ ਵੀ ਕਰਨਾ, ਇਸ ਕਰਕੇ ਨਹੀਂ ਕਰਨਾ ਕਿ ਅਸੀਂ ਕੁਛ ਪ੍ਰਾਪਤ ਕਰਨਾ, ਨਹੀਂ, ਉਹਦੀ ਕਿਰਪਾ ਹੋ ਜਾਣੀ ਹੈ, ਸਭ ਕੁਛ ਆਪਣੇ ਆਪ ਆ ਜਾਣਾ,
ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ, ਉਹਦੇ ਘਰ ਸਾਰਾ ਕੁਛ ਹੈ। ਜਿਸ ਦੇਹ ਸੋ ਪਾਵੇ, ਜਦੋਂ ਉਹਨੇ ਕੋਈ ਕਿਰਪਾ ਕਰਨੀ ਉਹਨੇ ਕਰੇ ਦੇਣੀ ਹੈ, ਉਹਨੇ ਇਹ ਨਹੀਂ ਦੇਖਣਾ ਕਿ ਬੰਦਾ ਚੰਗਾ ਹੈ ਜਾਂ ਮਾੜਾ ਹੈ, ਇਹ ਪਾਪੀ ਹੈ ਜਾਂ ਪੁੰਨੀ ਹੈ। ਅਜਾਮਲ ਪਾਪੀ ਜੱਗ ਜਾਂਦਾ ਨਿਮ ਖੁਮਾਏ ਨਿਸਤਾਰਾ, ਜਦੋਂ ਉਹਨੇ ਕਿਰਪਾ ਕਰਨੀ ਮਾਰੇ ਕਹਿੰਦੇ ਇਹ ਨਹੀਂ ਦੇਖਣਾ ਉਹਨੇ ਵੀ ਇਹ ਬੰਦਾ ਜਿਹੜਾ ਇਹ ਚੰਗਾ ਸੀ ਜਾਂ ਪਾਪੀ ਹੈ ਜਾਂ ਪੁੰਨੀ ਹੈ। ਅਜਾਮਲ ਦੀ ਕਹਾਣੀ ਸੁਣੀ ਆ ਨਾ, ਮੈਂ ਥੋੜ੍ਹੇ ਆਫ ਟੋਪਿਕ ਹੋ ਰਿਹਾ ਇਸ ਕਰਕੇ ਕਿ ਆਪਾਂ ਇਸ ਪੁਆਇੰਟ ਨੂੰ ਸਮਝ ਲਈਏ। ਅਜਾਮਲ ਪਾਪੀ ਜੱਗ ਜਾਂਦਾ, ਕਹਿੰਦੇ ਮਾੜਾ ਧੀੜਾ ਕੋਈ ਪਾਪੀ ਨਹੀਂ ਸੀ ਉਹ, ਇੱਕ ਹੁੰਦਾ ਛੋਟਾ ਮੋਟਾ ਪਾਪੀ ਪੜਦੇ ਵਿੱਚ ਰਹਿ ਜਾਂਦੀ ਹੈ ਗੱਲ, ਨਹੀਂ ਜੱਗ ਜਾਣਾ ਦੁਨੀਆਂ ਦੇ ਵਿੱਚ ਜਾਣਦੇ ਨੇ ਕਹਿੰਦੇ ਅਜਾਮਲ ਨੂੰ। ਨਿਮਖ ਮਾਹੀ ਨਿਸਤਾਰਾ, ਨਿਮਖ ਕੀ ਕਹਿੰਦੇ ਨੇ, ਜਿਸ ਦਾ ਬਲਿੰਕ ਆਫ ਐਨ ਆਈ, ਇੰਨੇ ਦੇ ਵਿੱਚ ਉਹਦਾ ਉਧਾਰ ਕਰ ਦਿੱਤਾ ਸਤਿਗੁਰਾਂ ਨੇ। ਸੋ ਅਸੀਂ ਵੀ ਆਪਣੇ ਚਰਨ ਜਿਹੜੇ ਹੈਗੇ ਨੇ, ਆਪਣੇ ਚਰਨ ਨਹੀਂ ਆਪਣੇ ਅਸੀਂ ਲਿਆ ਕੇ ਮਹਾਰਾਜ ਜੀ ਦੇ ਚਰਨ ਫੜੀਏ। ਸੋ ਆਓ ਹੁਣ ਸਮਾਂ ਹੋ ਚੱਲਿਆ, ਇੱਕ ਵਾਰੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਦੁਹਰਾ ਲਈਏ, ਦੋ ਦੋ ਪੰਕਤੀਆਂ ਆਪਾਂ ਪੜ੍ਹ ਲਈਏ ਅਤੇ ਫਿਰ ਮਹਾਰਾਜ ਜੀ ਦਾ ਆਪਾਂ ਜਿਹੜਾ ਪੁਰਬ ਹੈ ਸਾਡਾ ਮਨਾਇਆ ਸਫਲਾ ਹੋ ਜਾਏਗਾ, ਤਾਂ ਜੇ ਅਸੀਂ ਇਹ ਸ਼ਬਦ ਆਪਣੇ ਅੰਦਰ ਵਸਾ ਲਾਂਗੇ, ਇਹਨੂੰ ਆਪਾਂ ਉੱਠਦੇ ਹਾਂ ਬਹਿੰਦੇ ਹਾਂ ਸੌਂਦੇ ਹਾਂ ਜਾਗਦੇ ਹਾਂ, ਕੋਸ਼ਿਸ਼ ਕਰਨੀ ਵੀ ਅਸੀਂ ਇਹ ਸ਼ਬਦਾਂ ਨੂੰ ਗਾਇਨ ਕਰ ਲਈਏ। ਸੋ ਦਿਸ ਇਜ਼ ਯੋਰ ਹੋਮਵਰਕ, ਸਾਰੇ ਜਾਣੇ ਆਏ ਹੋ, ਇੱਕ ਹੋਮਵਰਕ ਵੀ ਦੇਣਾ ਫਰਜ਼ ਬਣਦਾ ਕਿਉਂਕਿ ਮੈਂ ਕੋਈ ਕਥਾਵਾਚਕ ਤਾਂ ਹੈ ਨਹੀਂ, ਮੈਂ ਸਿਰਫ ਸਾਡੇ ਬੱਚੇ ਬੈਠੇ ਨੇ ਇਹਨਾਂ ਦਾ ਅਧਿਆਪਕ ਹਾਂ। ਸੋ ਜਿੰਨੇ ਯੋਗ ਹੈਗੇ ਆ ਮਹਾਰਾਜ ਕਿਰਪਾ ਕਰਕੇ, ਅਧਿਆਪਕ ਵੀ ਨਹੀਂ ਮੈਂ ਕਹਿੰਦਾ, ਜਿਵੇਂ ਕਲਾਸ ਦੇ ਵਿੱਚ ਇੱਕ ਮੋਨੀਟਰ ਹੁੰਦਾ ਨਾ, ਉਹਦੀ ਸੇਵਾ ਲੱਗੀ ਹੁੰਦੀ ਹੈ ਕਿ ਜਿਹੜਾ ਲੈਸਨ ਟੀਚਰ ਨੇ ਦੱਸਿਆ ਹੁੰਦਾ ਉਹਨੂੰ ਰਿਪੀਟ ਕਰਨਾ। ਸੋ ਮਹਾਰਾਜ ਜੀ ਨੇ ਮੇਰੀ ਡਿਊਟੀ ਲਾਈ ਹੈ ਐਜ਼ ਅ ਮੋਨੀਟਰ, ਵੀ ਮੈਂ ਜਿਹੜਾ ਲੈਸਨ ਦਿੱਤਾ ਮੈਂ ਰਿਪੀਟ ਕਰਾਂ ਅਤੇ ਬਾਕੀ ਬੱਚੇ ਮੇਰੇ ਨਾਲ ਬੋਲਣ। ਸੋ ਆਓ ਹੁਣ ਸਤਿਗੁਰਾਂ ਦਾ ਆਪਾਂ ਸ਼ੁਕਰਾਨਾ ਕਰੀਏ, ਉਸ ਤੋਂ ਬਾਅਦ 'ਚ ਆਪਾਂ ਅਨੰਦ ਸਾਹਿਬ ਦਾ ਪਾਠ ਕਰਨਾ, ਉਪਰੰਤ ਅਰਦਾਸ ਦੀ ਸੇਵਾ ਸਾਡੀ ਜਿਹੜੀ ਸਤਿਕਾਰਯੋਗ ਜਪਦੀਪ ਕੌਰ ਇਹ ਕਰਨਗੇ, ਸੁਖਾਸਨ ਦੀ ਸੇਵਾ ਭੈਣ ਜੀ ਸਾਡੀ ਕਰਨਗੇ। ਸੋ ਆਓ ਹੁਣ

ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ।

ਸਦਾ ਕੁਰਬਾਨੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਮੇਂ ਕਹਿ ਗੁਰੂ ਨਾਨਕ ਲਈ ਧਿਆਏ, ਫਰੰਗਤ ਗੁਰਤਮਦਾਸ ਰਾਮਦਾਸ ਹੋਈ ਸਹਾਇ। ਆਦਿਜਨ ਹਰ ਗੋਬਿੰਦ ਨੋ ਸਿਮਰਹੁ ਸ੍ਰੀ ਹਰਿ, ਸ੍ਰੀ ਹਰਿ ਕ੍ਰਿਸ਼ਨ ਧਿਆਇ, ਜਿਸ ਡਿੱਠਾ ਸਭ ਲਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋਣ ਦਾਵੇ ਧਾਏ, ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵਣ ਕੇ ਛਕਿਆ, ਦੇਖ ਚਲਾਏ ਦੇਖ ਵਾਏ ਦੇਖ ਕੇ ਅੰਡਟ ਕੀਤਾ, ਜਿਹਨਾਂ ਪਿਆਰਿਆਂ ਸੱਚਿਆਈ ਦੀ ਕਮਾਈ ਦੇ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਹਨਾਂ ਸਿੰਘਾਂ

ਨੇ ਤਰਮ ਹੇਤ ਸੀਸ ਦਿੱਤੇ, ਬੰਦ ਮਨ ਕਟਵਾਏ, ਖੋਪੜੀਆਂ ਲਹਾਈਆਂ, ਚਰਖੜੀ ਅਤੇ ਚੜੇ ਤਨ ਆਲਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾ ਸਵਾਸ ਸੰਘ ਨਿਭਾਈ, ਜਿਨ੍ਹਾਂ ਦੀ ਕਮਾਈ ਦਾ ਧਿਆਨ ਤੱਕ ਕੇ ਖਾਲਸਾ ਜੀ ਬੋਲੋ ਜੀ। ਪੰਜਾ ਤਖਤਾ ਸਰਬੱਤ ਗੁਰਦੁਆਰੇ ਗੁਰਧਾਮਾ ਜੀ ਕਾ ਧਿਆਨ ਤੱਕ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ, ਚਿਤਾਵਨ ਕਾ ਸਤਿਕਾਰ ਸਭ ਸੁਖ ਹੋਵੈ, ਜਹਾਂ ਜਾ ਖਾਲਸਾ ਜੀ ਸਾਹਿਬ ਤਹਾਂ ਧਰ ਛੇ ਰਿਆਇਤ, ਦੇਖ ਦੇਖ ਫਤਿਹ ਹੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੋ ਟਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਾ ਰੱਖ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ। ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ 'ਤੇ ਜਦੋਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਰ ਅਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਹਿਣੇ ਮਾਣਿਆਂ ਦੇ ਮਾਣ ਤਾਣੇ ਦੇ ਤਾਰ ਨਿਉਟੇ ਦਿਓ ਅਤੇ ਸੱਚੇ ਪਿਤਾ ਵਾਹਿਗੁਰੂ ਜੀ। ਆਪ ਜੀ ਦੇ ਹਜ਼ੂਰ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੈ ਜੀ। ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਆਖਰਵਾਦ ਦਾ ਕਾਟਾ ਪੁਲਚਕ ਮਾਫ਼ ਕਰਨੀ, ਸਬੱਤੇ ਕਾਰਜ ਰਾਸ ਕਰਨੀ, ਸਹੀ ਪਾਰੀ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਸ਼੍ਰੀ ਅਕਾਲ ਖਾਲਸਾ।

ਮੇਰਾ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ।

ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੇ, ਅੰਮ੍ਰਿਤ ਵੇਲੇ ਤੋਂ ਤਖਤਾਂ ਉੱਪਰ ਪ੍ਰਕਾਸ਼ਮਾਨ ਹੋ ਕੇ

ਹੋਏ। ਸੋਹਿਲਾ ਸਾਹਿਬ ਬਾਣੀ ਦੇ ਪਾਠ ਹੋਏ। ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ ਜੀ। ਅਗਾਂਹ ਵਾਸਤੇ ਸੁਮੱਤ ਬਖਸ਼ਿਸ਼ ਕਰਨੀ ਜੀ। ਆਪ ਜੀ ਦੀ ਕਿਰਪਾ ਦੇ ਸਦਕਾ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ। ਰਹਿਣ ਆਈ ਹੈ ਸਤਿਗੁਰੂ ਜੀਓ, ਭਾਣੇ ਅੰਦਰ ਬਤੀਤ ਕਰਾਵਣੀ। ਆਪ ਜੀਆਂ ਦੇ ਸੁਖਾਸਨ ਤਿਆਰ ਹਨ, ਆਪ ਜੀਆਂ ਨੇ ਕਿਰਪਾ ਕਰਨੀ, ਚੱਲ ਕਰਕੇ ਵਿਸ਼ਰਾਮ ਕਰਨੇ, ਸਿੱਖਾਂ ਸੇਵਕਾਂ ਨੂੰ ਖੁਸ਼ੇ ਬਖਸ਼ਿਸ਼ ਕਰਨੇ, ਅੰਮ੍ਰਿਤ ਵੇਲੇ ਦੇ ਜਾਗਣੇ, ਦਰਸ਼ਨ ਇਸ਼ਨਾਨ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਸਰਬੱਤ ਸਾਰ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਕਿਰਪਾ ਕਰੋ ਜੀ ਨੇ ਜਿਸ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ, ਸਹੀ ਪਿਆਰੇ ਮੇਲ

ਦਰਮਾਦੇ ਤੁਹਾਡੇ ਦਰਬਾਰ ਕੁਝ ਦਿਨ ਸੁਰਤ ਕਰੇ ਤੂੰ ਮੇਰੀ ਦਰਸ਼ਨ ਦੀ ਜੈ ਹੋਰ ਤਿਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਉਰ ਸੇਵੀਐ ਐਨ ਸਹਿਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁੱਖ ਜਾਈ ਹੋਵੈ ਸਤ ਪ੍ਰਸੰਨ ਦੀ ਨੂਰ ਵਰਸੋ ਪੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ

ਬਿਲਾਵਲ ਮਹੱਲਾ ਪਹਿਲਾ। ਮਨ ਕਾ ਕਹਿਆ ਮਨਸਾ ਕਰੈ, ਇਹੋ ਮਨ ਪੁੰਨ ਪਾਪ ਉਚਰੈ। ਮਾਇਆ ਮਦ ਮਾਤੇ ਤ੍ਰਿਪਤ ਨਾ ਆਵੈ, ਤ੍ਰਿਪਤ ਮੁਕਤ ਮਨ ਸਾਚਾ ਭਾਵੈ। ਤਨ

ਨਾਮ ਵਿਸਾਰ ਮਾਇਆ ਮਦ ਪੀਆ, ਬਿਨ ਗੁਰ ਭਗਤ ਨਾਹੀ ਸੁਖ ਥੀਆ। ਸੁਕਰ ਸਵਾਨ ਗਰ ਧਵ ਮੰਜਾਰਾ, ਪਸ਼ੂ ਮਲੇਸ਼ ਨੀਚ ਚੰਡਾਲਾ।

ਗੁਰ ਸੇਵਾ ਤੇ ਲਹਿ ਪਦਾਰਥ, ਹਿਰਦੈ ਨਾਮ ਸਦਾ ਕਿਰਤਾਰਥ। ਸਾਚੀ ਦਰਗਹਿ ਪੂਛ ਨਾ ਹੋਏ, ਮਾਨੇ ਹੁਕਮ ਸੀਜੈ ਦਰਸੋਏ।

ਇੱਕ ਨਾਲ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਹੀਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਮੈਂ ਕਹਿ ਨਾ ਕੋਇ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹਿ ਜੁਗਾ ਜੁਗੰਤਰ ਖਾਹੀ ਖਾਇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਹਿ ਭਾਖਿਆ ਭਾਉ ਅਪਾਰ ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰਿ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ ਅਰਥ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੋਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਸਭਾਵਾ ਮਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੋ ਪਾਈ ਵੇਖਾ ਮਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਯਾਰ ਜਾ ਹੁਰਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚਲੈ ਸਭ ਕੋਈ ਚੰਗਾ ਨਾ ਔਰ ਖਾਏ ਕਹਿ ਜਸ ਕੀਰਤ ਜਗ ਲੇ ਜੇ ਤੁਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਤਬਲਾ ਅਕਾਸ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇਨ ਸੁਣਿਆ ਮੁਖ ਸਲਾਹਣ ਮਨ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਹ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰੋ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੁਹ ਝੂਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਸਿਓ ਪ੍ਰਗਟ ਜਾਏ, ਮੰਨੈ ਮਗ ਨ ਚਲੈ ਪੰਥ, ਮੰਨੈ

ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨ ਭਵੈ ਨਾ ਭਿੱਖ ਵੈਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇ ਕਿਆਉ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧਉ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨਸੂ ਜੇ ਕੋ ਬੁਝਾਏ ਹੋਵੈ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਖਮਣ ਜੋਰ।

ਤਿਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲੇ ਹੋ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਸਤੇ ਹੋਏ ਲੱਖ ਦਰੀਆ।

ਆਵਾ ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਈਐ ਹੱਥ ਪੈਰ ਤਨ ਦੇਈ ਪਾਣੀ ਧੋਤੈ ਉਤਰਸਖੇ ਮੂਤ ਪਲੀਤੀ ਕੱਪੜੋਏ ਦੇ ਸਾਬੂਣ ਲਈਐ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਵਸਤਾਤ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਤੀ ਮਾਫ ਕਵਣ ਜਿਤ ਹੋਆਇਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤਵਾਰ ਨਾ ਜੋਗੀ ਜਾਣੈ ਰੁੱਤ ਮਾਫ ਨਾ ਕੋਈ ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲ ਨਾ ਪਾਤਾਲ ਲੱਖ ਆਗਾ ਸਾਇ ਆਗਾ ਸੋੜ ਕੋੜ ਭਾਲ ਤੱਕੇ ਵੇਦ ਕਹਿਨ ਕਵਾਤ ਸਹਿ ਸਠਾਰਹਿ ਕਹਿਨ ਕਤੇ ਬਾਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤਨਾ ਪਾਈਆ ਨਦੀਆਂ ਤੈ ਵਹ ਪਵਹਿ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹ ਸੇ ਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਬਿਸਰਹਿ ਅੰਤ ਨ ਸੇਵਤੀ ਕਹਿਣ ਅੰਤ ਅੰਤ ਨ ਕਰਣੈ ਦੇਣ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰੋ ਅੰਤ ਕਾਰਨ ਕੀਤੇ ਬਿਲਲਾ ਤਾ ਕੀ ਅੰਤ ਨਾ ਪਾਏ ਜਾ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਉੱਚਾ ਹੋਵੇ ਕੋਈ ਤਿਸ ਉੱਚੇ ਕਾਉ ਜਾਣੇ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲੁ ਨਾ ਤਮਾਏ ਕਿਤੇ ਮੰਗਹਿ ਜੋ ਦੇ ਅਪਾਰ ਕਿਤੇ ਅਗੰਟ ਨਹੀਂ ਵਿਚਾਰ ਕਿਤੇ ਖਪ ਤੁੱਟ ਹੈ ਵੇਕਾਰ ਕਿਤੇ ਲੈ ਲੈ ਮੁੱਕਰ ਪਾਹ ਮੂੰਹ ਕਿਤੇ ਮੂਰਖ ਖਾਹੀ ਖਾਹ ਕਿਤਿਆ ਦੁੱਖ ਭੁੱਖ ਸਦ ਮਾਰੇ ਪਹਿਦਾ ਤੇਰੀ ਦਾ ਤਾਰ ਬੰਦ ਖਲਾਸੀ ਪਹਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਓਹ ਜਾਣੈ ਜਿਤਿਆ ਮੋਇ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲ ਆਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀ ਮੁੱਲ ਭੰਡਾਰ ਮੁੱਲ ਆਵੈ ਮੁੱਲ ਲੈ ਜਾ ਮੁੱਲ ਪਾਏ ਮੁੱਲਾ ਸਮਾਹ ਮੁੱਲ ਧਰਮ ਮੁੱਲ ਦੀ ਬਾਣੁ ਮੁੱਲ ਤੁਲੋ ਮੁੱਲ ਪ੍ਰਵਾਣੁ ਮੁੱਲ ਬਖਸ਼ਿਸ਼ ਮੁੱਲ ਨਿਸ਼ਾਣੁ ਮੁੱਲ ਕਰਮ ਮੁੱਲ ਫਰਮਾਣੁ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਆਖੇ ਬਰਵੇਂ ਆਖੇ ਇਹਦੇ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇ ਜੇ ਭਾਵੈ ਤਿਵੜ ਹੋਈ ਨਾਨਕ ਜਾਣੈ ਸਾਚਾ ਸੋਈ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵਹਿ ਤੁਹਨੂੰ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਵਰਮਾ ਦੇਵੀ ਸੁਣ ਸਦਾ ਸਵਾਰੇ ਗਾਵਹਿ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਾਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮਚ ਪਾਇਆ ਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ
ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹ ਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰੈ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਹੈ ਜਗ ਜੀਤ ਆਦੇਸ ਤਸਿਆ ਦੇ ਸਾਧ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੈ ਲੇਖੇ ਆਵੈ ਭਾਗਾ ਦੇਸ ਤਸਿਆ ਦੇ ਸਾਧ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਮਾਨ ਜੇ ਤਸ ਭਾਵੈ ਤਵੈ ਚਲਾ

ਜੋ ਏਕੋ ਵੇ ਸੋ ਆ ਸੁਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਾ ਦੇਸ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇ। ਇੱਕ ਦੂਜੀ ਭਉ ਲੱਖ ਹੋਹਿ ਲੱਖ ਹੋ ਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਇਹ ਇੱਕ ਨਾਮ ਜਗਦੀਸ ਏਤਰਾਹਿ ਪਤ ਪਵੜੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ। ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋਹ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥਾ ਘਾਟ ਘੜੀਏ ਬਹੁਤ ਅਨੂਪਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਥਾ ਘੜੀਏ ਸੁਰਤ ਮਤ ਮਨ ਬੁੱਧ ਤਥਾ ਘੜੀਏ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥਾ ਹੋਰ ਨਾ ਕੋਈ ਹੋਰ ਤਥਾ ਜੋ ਮਹਾਂਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਤਨੇ ਜਾਏ ਨਾ ਉਹਿ ਮਰਹਿ ਨ ਠਾਗੇ ਜਾਹਿ ਜਿਨ ਕੈ ਰਾਮ ਬਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋਕ ਕਰਹਿ ਆਨੰਦ ਸੱਚਾ ਮਨ ਸੋਇ ਸੱਚ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭਣਜੇ ਕੋ ਕਥਾਇ ਤਯੰਤਨਾਂ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵੇਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹ

ਜਦੋਂ ਜਾਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਜੈ ਧਰਮ ਹਦੂ।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਸੰਤੋ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਪਾਤ ਨਾ ਹਿੰਜੇ, ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਖਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਕਹਿ ਜੈਕੂਟ, ਇੰਦਰ ਇੰਦਰਾਣ ਸਾਹਿ ਸਾਹਣ ਗਣਿਤ ਜੈ। ਤ੍ਰੇਪੀ ਤ੍ਰੇਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਣ ਕੈਤ, ਤੁਐ ਸਰਵਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਿਆਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤਾਂ ਰੂਪੇ, ਨਮਸਤਾਂ ਅਨੂਪੇ, ਨਮਸਤਾਂ ਭੇਖੇ, ਨਮਸਤਾਂ ਲੇਖੇ, ਨਮਸਤਾਂ ਕਾਏ, ਨਮਸਤਾਂ ਜਾਏ, ਨਮਸਤਾਂ ਗੰਜੇ, ਨਮਸਤਾਂ ਭੰਜੇ, ਨਮਸਤਾਂ ਨਾਮੇ, ਨਮਸਤਾਂ ਠਾਮੇ, ਨਮਸਤਾਂ ਕਰਮ, ਨਮਸਤਾਂ ਧਰਮ, ਨਮਸਤਾਂ ਨਾਮ, ਨਮਸਤਾਂ ਧਾਮ, ਨਮਸਤਾਂ ਜੀਤੇ, ਨਮਸਤਾਂ ਪੀਤੇ, ਨਮਸਤਾਂ ਬਾਹੇ, ਨਮਸਤਾਂ ਢਾਹੇ, ਨਮਸਤਾਂ ਨੀਲੇ, ਨਮਸਤਾਂ ਨਾਦੇ, ਨਮਸਤਾਂ ਛੇਦੇ, ਨਮਸਤਾਂ ਗਾਧੇ, ਨਮਸਤਾਂ ਗੰਜੇ, ਨਮਸਤਾਂ ਭੰਜੇ, ਨਮਸਤਾਂ ਉਦਾਰੇ, ਨਮਸਤਾਂ ਪਾਰੇ, ਨਮਸਤਾਂ ਸੋਏਕਾ, ਨਮਸਤਾਂ ਅਨੇਕਾ, ਨਮਸਤਾਂ ਭੂਤੇ, ਨਮਸਤਾਂ ਜੂਪੇ, ਨਮਸਤਾਂ ਨਿਰਕਰਮੇ, ਨਮਸਤਾਂ ਨਿਰਭਰਮੇ, ਨਮਸਤਾਂ ਨਿਰਦੇਸੇ, ਨਮਸਤਾਂ ਨਿਰਭੇਸੇ, ਨਮਸਤਾਂ ਨਿਰਨਾਮੇ, ਨਮਸਤਾਂ ਨਿਰਕਾਮੇ, ਨਮਸਤਾਂ ਨਿਰਧਾਤੇ, ਨਮਸਤਾਂ ਨਿਰਕਾਤੇ, ਨਮਸਤਾਂ ਨਿਰਧੂਤੇ, ਨਮਸਤਾਂ ਭੂਤੇ, ਨਮਸਤਾਂ ਅਲੋਕੇ, ਨਮਸਤਾਂ ਸੋਕੇ, ਨਮਸਤਾਂ ਨਿਰਤਾਪੇ, ਨਮਸਤਾਂ ਥਾਪੇ, ਨਮਸਤਾਂ ਤ੍ਰਿਮਾਨੇ, ਨਮਸਤਾਂ ਨਿਧਾਨੇ, ਨਮਸਤਾਂ ਅਗਾਹ, ਨਮਸਤਾਂ ਅਬਾਹ, ਨਮਸਤਾਂ ਤ੍ਰਿਵਰਗੀ, ਨਮਸਤਾਂ ਸਰਗੀ, ਨਮਸਤਾਂ ਪ੍ਰਭੋਗੀ, ਨਮਸਤਾਂ ਸੋਜੋਗੇ, ਨਮਸਤਾਂ ਰੰਗੀ, ਨਮਸਤਾਂ ਭੰਗੀ, ਨਮਸਤਾਂ ਗੰਮੇ, ਨਮਸਤਸਤਰਮੇ, ਨਮਸਤਾਂ ਜਲਾਸਰੇ, ਨਮਸਤਾਂ ਨਿਰਾਸਰੇ, ਨਮਸਤਾਂ ਜਾਤੇ, ਨਮਸਤਾਂ ਪਾਤੇ, ਨਮਸਤਾਂ ਮਜਵੇ, ਨਮਸਤਸਤਾਜਬੇ, ਅਦੇਸਾਂ ਦੇਸੇ, ਨਮਸਤਾਂ ਭੇਸੇ, ਨਮਸਤਾਂ ਨਿਰਧਾਮੇ, ਨਮਸਤਾਂ ਨਿਰਭਾਮੇ, ਨਮੋ ਸਰਵਕਾਲੇ, ਨਮੋ ਸਰਵਦਿਆਲੇ, ਨਮੋ ਸਰਵਰੂਪੇ, ਨਮੋ ਸਰਵਭੂਪੇ, ਨਮੋ ਸਰਵਖਾਪੇ, ਨਮੋ ਸਰਵਤਾਪੇ, ਨਮੋ ਸਰਵਕਾਲੇ, ਨਮੋ ਸਰਵਪਾਲੇ, ਨਮਸਤਸ ਦੇਵੇ, ਨਮਸਤਾਂ ਭੇਵੇ, ਨਮਸਤਾਂ ਜਨਮੇ, ਨਮਸਤਾਂ ਸੁਭਨਮੇ, ਨਮੋ ਸਰਵਗਾਉਣੇ, ਨਮੋ ਸਰਵਭਾਉਣੇ, ਨਮੋ ਸਰਵਰੰਗੇ, ਨਮੋ ਸਰਵਭੰਗੇ, ਨਮੋ ਕਾਲ ਕਾਲੇ, ਨਮਸਤਸ ਦਿਆਲੇ, ਨਮਸਤਾਂ ਅਭਰਨੇ, ਨਮਸਤਾਂ ਅਭਰਨੇ, ਨਮਸਤੰ ਗਿਰਾਰੰ, ਨਮਸਤੰ ਕਿਰਤਾਰੰ, ਨਮੋ ਸਰਵਧੰਦੇ, ਨਮੋਸਤ ਅਬੰਧੇ, ਨਮਸਤੰ ਨਿਰਸਾਕੇ, ਨਮਸਤੰ ਨਿਰਵਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤਰਾਗੇ, ਨਮਸਤੰ ਸੁਹਾਗੇ, ਨਮੋ ਸਰਵਸੋਖ, ਨਮੋ ਸਰਵਭੋਖ, ਨਮੋ ਸਰਵਕਰਤਾ, ਨਮੋ ਸਰਵਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਵਦਿਆਲੇ, ਨਮੋ ਸਰਵਪਾਲੇ, ਚਾਚਰੀ ਛੰਦ ਤੁਐ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਭੂ ਹੈ, ਅਲੇਖ ਹੈ, ਅਭੇਖ ਹੈ, ਨਾਮ ਹੈ, ਕਾਮ ਹੈ, ਤੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਸਰਗ ਹੈ, ਅਨੀਨ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਜਨਮ ਹੈ, ਅਭਰਨ ਹੈ, ਅਭੂਤ ਹੈ, ਅਭਰਨ ਹੈ, ਅਗੰਜ ਹੈ, ਅਭੰਜ ਹੈ, ਅਚੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਦੰਦ ਹੈ, ਅਬੰਧ ਹੈ, ਨਿਰਬੂਝ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਡੰਭ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਸ਼ੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਭਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪਰਿਆਤ ਛੰਦ। ਨਮੋ ਸਰਵਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਵਪਾਲੇ, ਨਮੋ ਸਰਵਗਾਉਣੇ, ਨਮੋ ਸਰਵਭਾਉਣੇ, ਅਨੰਗੀ ਅਨਾਥੇ, ਨਿਰਸੰਗੀ ਪਰਮਾਤੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਨ ਧਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪਰਮਾਥੇ, ਸਮਸਤੀ ਬੈਭੂਤੇ, ਕਲੰਕੰ ਬਿਨਾਨੀ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ,
ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸੁਰਮ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਸਾ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੀ ਨਮਸਤੇ ਸਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੂਰ ਦਰਦ ਅਗੰਮ ਹੋਗ ਹਰਤਾ ਪਰਮ ਪਰਮ ਪਰਮੇਸ਼ਵਰਮ ਪੁਰਸ਼ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਨ ਅਸ਼ਿਧੀ ਅਭੇਦੀ ਨਾਮ ਅਕਾਮ ਸਮਸਤ ਪਰਾਜੀ ਸਮਸਤ ਸਤਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਆਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੀ ਨਿਦਾਨੇ ਨਮਸਤੁਅੰਗ ਨਿਰਨਾਥੇ ਨਮਸਤੁਅੰਗ ਪਰਮਾਥੇ ਨਮਸਤੁਅੰਗ ਅਗੰਜੀ ਨਮਸਤੁਅੰਗ ਅਪੰਜੀ ਨਮਸਤੁਅੰਗ ਅਕਾਲੀ ਨਮਸਤੁਅੰਗ ਅਪਾਲੀ ਨਮੋ ਸਰਵਦੇਸੀ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹਿ ਨਮੋ ਮਹਮਾਹਿ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੀ ਨਮੋ ਸਰਵ ਭੋਗੀ ਨਮੋ ਸਰਵ ਜੀਤੰ ਨਮੋ ਸਰਭੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਵਦਾਰਿਦ ਸਿਦੰ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਖ ਕਰਮ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣ ਸਰਵੰ ਤ੍ਰਾਣ ਸਰਵੰ ਭੋਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜਵਨ ਪੁਰਖ ਅਪਾਰ ਸਰਵ ਮੰਤ੍ਰ ਮਾਨ ਦੇਵ ਭੇਵ ਆਦਿ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ

ਧੰਮ ਸੁ ਭਰਮ ਰਹਿਤ ਭੂਤ ਲਖ ਭੇ ਸੰਗ ਰਾਗ ਨਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪਮੀ ਕਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਭੰਜਨ ਆਦਿ ਰੂਪਾ ਸੂਤੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵਗੰਤਾ ਸਰਵਹੰਤਾ ਸਰਵ ਤੇ ਅਨਭੇਕ ਸਰਵ ਸ਼ਾਸਤ੍ਰ ਨਾ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਗਤ ਨੇਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨਯਾਵਹੀ ਬਹੁ ਚਿਤ ਮਦ ਪਹਾਰ ਛੰਦ ਤਵੈ ਪ੍ਰਸਾਦ

ਸਰਬ ਉਬਾਰਨ ਹੈ, ਤ੍ਰਿਤਕੇ ਧਰਨ ਹੈ, ਜਾਗੇ ਕਰਨ ਹੈ, ਮਨਮਾਨੀਆਂ ਹੈ, ਜਗ ਜਾਨੀਆਂ ਹੈ, ਸਰਬੰ ਪਰ ਹੈ, ਸਰਬੰ ਕਰ ਹੈ, ਸਰਬ ਪਾਸੇ ਹੈ, ਸਰਬਨਾਸੀਆਂ ਹੈ, ਕਰੁਣਾ ਕਰ ਹੈ, ਵਿਸ਼ਵੰ ਪਰ ਹੈ, ਸਰਬੇਸੁਰ ਹੈ, ਜਗਤੇਸੁਰ ਹੈ, ਬ੍ਰਹਮੰਡਸ ਹੈ, ਕਲਖੰਡਸ ਹੈ, ਪਰਤੇ ਪਰ ਹੈ, ਕਰੁਣਾ ਕਰ ਹੈ,

ਭੰਗੀ ਸਰੂਪੇ ਅਨੰਗੀ ਅਨਾਮੇ ਤ੍ਰੇ ਭੰਗੀ ਤ੍ਰੇ ਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਭੂਆ ਜੂਆ ਨਾਸ ਅਕਾਸ ਅਗੰਜ ਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥ ਪਰਮਾਥ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਬੇਪੂਤੇ ਸਮਸਤੁਲ ਸਵਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰ ਬਿਭੂਤੇ ਸਦਾ ਸਚਦਾਨੰਦ ਸਤਰੰ ਪ੍ਰਣਾਸੀ ਕ੍ਰੀ ਮੁਲਕੁ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀ ਮੁਲ ਰਹੀਮੇ ਚਤ੍ਰ ਚੱਕਰਵਰਤੀ ਚਤ੍ਰ ਚੱਕਰ ਭੁਗਤੇ ਸੁਯੰ ਭਵ ਸੁਭੰਗ ਸਰਵਦਾ ਸਰਵ ਜੁਗਤੇ।

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤੁਐ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਗਨ ਸ਼ੁੱਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਉਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂਤੇ ਏਕ ਰਤੀ ਮੈਨੂੰ ਏਕ ਰਤੀ ਕੇ ਮਾਤਿ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿੰਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਪਹੇ ਤੋ ਕਹਾ ਪੈ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਵਦੇਸ਼ ਦਿਸਾਨ ਕੁਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਹਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਸੇਖਾ ਹੈ ਵੇਦ ਪੁਰਾਨ ਕਤੇਬ ਪੁਰਾਨ ਜਮੀਨ ਜਮਾਨ ਸੁਬਾਨ ਕੇ ਪੇਖਾ ਹੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸੁਪਾਹ ਦੁਰੰਤ ਦੁਭਾ ਸੁਸਾ ਸੁਨਾ ਦੁਰਜਾਨ ਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਵਤ ਪੰਖਾ ਲੈਣਾ ਲੈਂਗੇ ਤੋਰ ਅਰੀਨ ਮਰੋਰ ਮਵਾਸ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰੇ ਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾ ਸੁਨ ਮਾਤੇ ਗਜਾਨ ਕੀ ਮਾਨ ਮਲਈਆ ਗਾੜ ਗੜਾਨ ਕੇ ਤੋੜਨ ਹਾਰ ਸੁਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਨਿੰਦਨ ਸੱਚ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ

ਜਵਨ ਕਾਲ ਸਭ ਜਗ ਮਨਾਇਓ, ਦੇਵ ਦੈਤ ਜੱਛਣ ਉਪਜਾਇਓ, ਆਦ ਅੰਤ ਇਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਦਕੀਓ। ਕਟ ਕਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ, ਚੀਟੀ ਤੇ ਕੁੰਚਰੇ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤ

ਜੇਸ ਤੁਝ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕ ਨਹਿਆ ਹੈ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿ ਹੋ ਤਾ ਕੇ ਤਾਪ ਤਨਕ ਮਹਿ ਹਰਿ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵਸ ਕਹਿ ਨਾ ਕੋਈ।

ਸ਼੍ਰੀ ਅਸਤੁਜਾ ਪਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਯਾਹੇ ਸੁਰਸ ਨ ਪਾਵਈ ਸੁਨੇ ਮੂੜ ਚਿਤਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਣ ਤਿਨ ਨਰ ਕੇ ਰਹਿ ਹੋ ਜੋ ਯਾ ਕੀ ਇੱਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਾ ਸਹਿਸ ਭਣਿਜੈ ਅਰਥ ਸਹਿਸ ਫੁਨਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰ ਸੁਤਦਰੁ ਗ੍ਰੰਥ ਸੁਧਾਰਾ ਸਵਈਆ

ਭੇਦ ਸਭ ਹੈ, ਬਹੁ ਭੇਦ ਕਹੇ ਹਮ ਏਕ ਨਾ ਜਾਣਿਓ, ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਂ ਇਹ ਬਖਾਨਿਓ ਦੋਹਰਾ।

ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰਸਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹ, ਜਿਸ ਦੀਆਂ ਇਹ ਵਡਿਆਈਆ, ਕਹੇ ਨਾਮ ਸੁਣੋ ਸੰਤ ਹੋ, ਸਭ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀ ਆ, ਪੰਚ ਦੂਤ ਤੁਧ ਵਸ ਕੀਤੇ ਕਾ

ਕਿਆ ਕਰੇ ਵਿਚਾਰੀਆ, ਤੁਧ ਬਾਝ ਸਮਰੱਥ ਕੋਈ ਨਾਹੀ, ਕਿਰਪਾ ਕਰਮਨ ਵਾਰੀਐ ਸੁਣਉ ਹੋਰ ਥਾਉ ਨਾਹੀ।

ਨਿਰਮਲ ਜਿਨ੍ਹਾਂ ਭਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ ਤਨ ਮਨ ਧਨ ਸਭ ਸੌਪ ਗੁਰ ਕਹੋ ਹੁਕਮ ਮੰਨੀਐ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਹਨੂੰ ਇਹ ਭਰਮ ਭੁਲਾਇਆ ਮਾਇਆ।

ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੀ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਚ ਸੰਭਾਲੇ।

ਆਖ ਹੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹੈ ਨਾਨਕ ਉਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰਮੁੰਜਨ ਅੰਮ੍ਰਿਤ ਖੋਜ ਦੇ। ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਏ। ਇੱਕ ਵੇਖ ਪਰਸਨੋਂ ਆਇਆ ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾ ਕੇਰੀ ਮਿਖ ਮਾਰਗ ਚੱਲਣ, ਲਭ ਲੋ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ, ਬੋਲਣਾ ਖੰਨੇ ਹੋ ਤਿੱਖੀ ਵਾਲ ਹੁਣ ਕੀਤ, ਮਾਰਗ ਜਾਣ ਗੁਰ ਪ੍ਰਸਾਦੀ ਜਿਨੀ ਆਪ ਤਜਿਆ।

ਨਹਿ ਜਾਏ ਸਹਿ ਸਾਕ ਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜੀ ਉਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲੱਗ ਹੋ ਹਰਸ਼ਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਏ ਸਹਿ ਸਾਹਿਬ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਨ ਮਨੋਂ ਵਿਸਾਰਿਆ।

ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਨ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖਟਿਆ।

ਸਿਰਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਿਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤਿਨ ਕਹਿ ਹਿਰਲਿਆ ਮਾਇਆ

ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੋਆ ਸਮਾਉ ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਉ ਆਪੇ ਹੀਰਾ ਰਤਨੋ ਆਪੇ।

ਸਿਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਾਹਿਬ ਜਹਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਸਿਓ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਗੁਰ ਕਿਰਪਾ ਤੇ ਸੇਜਨ ਜਾਗੇ, ਗੁਰ ਕਿਰਪਾ ਤੇ ਸੇਜਨ ਜਾਗੇ।

ਹੈ ਜਾਗਤ ਰਹਿਣ ਵਿਹਾਣੀ। ਮਾਤਾ ਕੀ ਉਧਰ ਮਹਿ ਪ੍ਰਿਤਪਾਲ ਕਰੇ ਸੋ ਕਿਉਂ ਮਨਹੋ ਵਿਸਾਰੀ, ਸੋ ਕਿਉਂ ਮਨਹੋ ਵਿਸਾਰੀਐ, ਮਨਹੋ ਕਿਉਂ ਵਿਸਾਰੀਐ। ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਉਂ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵਿਆ ਪੇ ਲਾਏ। ਗੁਰਮੁਖ ਸਦਾ

ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨਿਆ ਹਾਰਿਆ ਪਾ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਉਹ ਜੀ ਉਹ ਲਾਹ ਖੱਟੇ ਹੋ ਦਿਹਾੜੀ ਉਹ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ

ਏ ਸ਼ਰਵਣ ਹੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ। ਸੁਣਹੋ ਸਤ ਬਾਣੀ ਜਿਤ ਸੁਣੀ, ਮੰਤਨ ਹਰਿਆ ਹੋ ਆ ਰਸਨਾ ਰਸ ਸੁਮਾਣੀ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨਾਂ ਪਿਆਰਿਆਂ ਸਚਿਆਰਿਆਂ

ਜਿਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਤਦੇਕ ਤੇਗ ਫਤਿਹ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ।

ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ।

ਕੀਰਤਨ ਵਾਹਿਗੁਰੂ ਸਿਮਰਨ ਜਾਪ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਗਾਇਨ ਹੋਏ ਕਿਰਪਾ ਕਰਨੀ ਸਮੁੱਚੇ ਸੇਵਾ ਨਿਭਾਉਂਦੇ ਹਾਂ ਬਾਣੀ ਪੜ੍ਹਦੇ ਹਾਂ ਹਜ਼ੂਰੀ ਵਿੱਚ ਵਿਚਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰ ਜੀ ਅੱਜ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ ਆਪ ਜੀ ਦੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਕਿਰਪਾ ਕਰਨੀ ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਗੁਰੂ ਜੀ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਗੁਰਬਾਣੀ ਆਸੇ ਅਨੁਸਾਰ ਜੀਵਨ ਜਿਉਣ ਦੀ ਸਮਤ ਬਖਸ਼ਣੀ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਆਪਣੇ ਚਰਨਾਂ ਦੀ ਪ੍ਰੀਤ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ਣਾ ਜੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ

ਵਾਹਿਗੁਰੂ ਸਾਹਿਬ ਜੀ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਜਿਨੀ ਨ ਸੇਵਿਓ ਸ਼ਬਦ ਨ ਕੀਤੋ ਵਿਚਾਰ ਅੰਤਰ ਗਿਆਨ ਨ ਆਇਓ ਮ੍ਰਿਤਕ ਹੈ ਸੰਸਾਰ ਅੰਤਰ ਗਿਆਨ ਆਇਓ ਮ੍ਰਿਤਕ ਹੈ ਸੰਸਾਰ ਗੁਰੂ ਜੀ ਦੀ ਸਾਜੀ ਤਿੰਨ ਬਾਜੀ ਗੁਰੂ ਰੂਪ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ ਅੰਮ੍ਰਿਤਮਈ ਬਾਣੀ ਗਾਇਨ ਕਰ ਰਹੇ ਸੀ ਸਰਵਣ ਕਰ ਰਹੇ ਸੀ ਗੁਰਮੰਤਰ ਦਾ ਜਾਪ ਕਰ ਰਹੇ ਸੀ ਉਪਰੰਤ ਜੋ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਸਰਵਣ ਕੀਤਾ ਆਓ ਸ਼ਬਦ ਦੀ ਵਿਚਾਰ ਕਰੀਏ ਅੱਜ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਹੈ ਗੁਰਪੁਰਬ ਹੈ ਉਹ ਵੀ ਸੰਗਤਾਂ ਮਨਾ ਰਹੀਆਂ ਨੇ ਇਹ ਸਾਰੇ ਦਾ ਮਕਸਦ ਹੁੰਦਾ ਵੀ ਸਾਨੂੰ ਜੋ ਗੁਰੂ ਨੇ ਗਿਆਨ ਦਿੱਤਾ ਸਾਡੇ ਹਿਰਦੇ 'ਚ ਵੱਸ ਜਾਵੇ ਸਾਡਾ ਜੀਵਨ ਸਫਲ ਹੋ ਜਾਵੇ ਅੱਜ ਦਾ ਸ਼ਬਦ ਜੋ ਹੈ ਬਿਲਾਵਲ ਰਾਗ ਦੇ ਵਿੱਚ ਮਹੱਲਾ ਪਹਿਲਾ ਘਰ ਦਸਵਾਂ ਗਾਉਣ ਦਾ ਅਸ਼ਟਪਦੀਆਂ ਅੱਠ ਪਦਿਆਂ ਦਾ ਸ਼ਬਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਪਰਮਾਤਮਾ ਇੱਕ ਹੈ ਇੱਕ ਤੋਂ ਸ੍ਰਿਸ਼ਟੀ ਸਾਰੀ ਪੈਦਾ ਹੋਈ ਹੈ ਇਹਨੂੰ ਬੁੱਝਿਆ ਜਾ ਸਕਦਾ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਤੋਂ ਬਿਨਾਂ ਨਾ ਕੋਈ ਜਾਣਿਆ ਨਾ ਕੋਈ ਜਾਣ ਸਕੂਗਾ ਨਿਕਟ ਵਸੈ ਦੇਖੇ ਸਭ ਕੋਈ ਸੋਈ ਗੁਰਮੁਖ ਬਿਰਲਾ ਬੁੱਝੈ ਕੋਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਦੇ ਨੇ ਜਿਹੜਾ ਵਾਹਿਗੁਰੂ ਹੈ ਪਰਮੇਸ਼ਰ ਹੈ ਸਭ ਤੋਂ ਨੇੜੇ ਹੈ ਨਿਕਟ ਵਸੈ ਮਹਾਰਾਜ ਕਹਿੰਦੇ ਪਰ ਦੇਖਿਆ ਕਿਉਂ ਨਹੀਂ ਕਿਉਂਕਿ ਭਰਮ ਹੈ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ ਉਹ ਜਿਹੜਾ ਪਰਮੇਸ਼ਰ ਹੈ ਸਭ ਤੋਂ ਨੇੜੇ ਹੈ ਪਰ ਸਾਡੀ ਦ੍ਰਿਸ਼ਟੀ ਜਿਹੜੀ ਉਹ ਬੜੀ ਦੂਰ ਚਲੀ ਜਾਂਦੀ ਹੈ ਨੇਤਰ ਖੋਲਣ ਸਾਰ ਉਹ ਸਾਨੂੰ ਦੇਖਦਾ ਵੀ ਹੈ ਦੇਖ ਕੇ ਸਭ ਸੋਈ ਉਹ ਤੋਂ ਨਦਰਾਂ ਤੋਂ ਕੋਈ ਬਾਹਰ ਨਹੀਂ ਹੈਗਾ ਹੁਣ ਸਾਨੂੰ ਕਿਉਂ ਨਹੀਂ ਦੱਸਦਾ ਕਿਉਂਕਿ ਗੁਰਮੁਖ ਬਿਰਲਾ ਬੁੱਝੇ ਕੋਈ ਜਿੰਨਾ ਚਿਰ ਸਾਡਾ ਮਨ ਗੁਰੂ ਨੂੰ ਆਤਮ ਸਮਰਪਣ ਨਹੀਂ ਕਰਦਾ ਓਨਾ ਚਿਰ ਬੁੱਝਿਆ ਨਹੀਂ ਜਾ ਸਕਦਾ ਕਿਉਂਕਿ ਜਿਹੜੇ ਸਾਡੇ ਨੇਤਰ ਨੇ ਇਹ ਮਾਇਆ ਨੂੰ ਦੇਖਣ ਦੇ ਆਦੀ ਹੋ ਗਏ ਨੇ ਬ੍ਰਹਮ ਤੋਂ ਜਿਹੜੀ ਮਾਇਆ ਪੈਦਾ ਹੋਈ ਹੈ ਉਹ ਸਾਰੀ ਰੰਗਾਂ 'ਚ ਅਤੇ ਸਾਨੂੰ ਰੰਗ ਦਿਸਦੇ ਨੇ ਉਹਦਾ ਕੋਈ ਰੂਪ ਰੰਗ ਰੇਖ ਰੇਖ ਨਹੀਂ ਇਸ ਕਰਕੇ ਦਿਸਦਾ ਨਹੀਂ ਅਤੇ ਗੁਰਬਾਣੀ 'ਚ ਕਹਿੰਦੇ ਸਾਰੀ ਸ੍ਰਿਸ਼ਟੀ ਉਹਨੂੰ ਦੇਖਦੀ ਹੈ ਮਹਾਰਾਜ ਕਹਿੰਦੇ ਸਤਿਗੁਰ ਨੂੰ ਸਭ ਕੁਝ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਇਹ ਗੁਰਬਾਣੀ ਦੀ ਵਿਚਾਰ ਗੁਰੂ ਦੀ ਮੱਤ ਸਾਡੇ ਹਿਰਦੇ 'ਚ ਨਹੀਂ ਵੱਸਦੀ ਉਹਨੂੰ ਦੇਖਦਿਆਂ ਹੋਇਆਂ ਨੇੜੇ ਹੁੰਦਿਆਂ ਹੋਇਆਂ ਸਾਨੂੰ ਪਤਾ ਨਹੀਂ ਲੱਗ ਸਕਦਾ ਕਿਉਂਕਿ ਸਾਡਾ ਜਦੋਂ ਨੇਤਰ ਖੋਲ੍ਹਦੇ ਹਾਂ ਤਾਂ ਸਾਨੂੰ ਰੰਗਾਂ ਨੂੰ ਦੇਖਣ ਦੇ

ਕਰਦੀ ਹਾਂ, ਰੰਗ ਮਾਇਆ। ਬਸ ਇਹ ਜਦੋਂ ਸੋਝੀ ਆ ਗਈ ਫਿਰ ਸਾਨੂੰ ਦੇਖਣਾ ਆਜੂਗਾ। ਮਹਾਰਾਜ ਕਹਿੰਦੇ ਇਹ ਸੰਸਾਰ ਰੰਗਾਂ ਦੇ ਵਿੱਚ ਹੈ, ਰੰਗੀ ਰੰਗੀ ਪਾਤੀ ਕਰਕੇ ਜਿਨਸੀ ਮਾਇਆ ਜਨ ਉਪਾਈ, ਅਤੇ ਅਸੀਂ ਰੰਗਾਂ ਨਾਲ ਜੁੜ ਚੁੱਕੇ ਹਾਂ, ਮਾਇਆ ਨਾਲ ਜੁੜ ਚੁੱਕੇ ਹਾਂ। ਜਨਮ ਬਿਰਥਾ ਜਾਤ ਰੰਗ ਮਾਇਆ ਕਹਿ, ਜਿਹੜਾ ਨੇੜੇ ਵੱਸਦਾ ਹੈ ਉਹਨੂੰ ਦੇਖਣ ਲਈ ਸਾਨੂੰ ਭਰਮ ਦਾ ਪਰਦਾ ਪਾਸੇ ਕਰਨਾ ਪੈਂਦਾ ਹੈ। ਜਿਹਨੂੰ ਮਹਾਰਾਜ ਕਹਿੰਦੇ ਹੋਇਓ ਕਿਰਪਾਲ, ਜਦੋਂ ਗੁਰੂ ਖੁਸ਼ ਹੋ ਜੂਗਾ ਅਤੇ ਇਹ ਸਾਡਾ ਭਰਮ ਦਾ ਪਰਦਾ ਦੂਰ ਕਰ ਦਿੰਦਾ, ਜਦੋਂ ਸਮਰਪਣ ਕਰ ਦਿੰਦੇ ਹਾਂ ਗੁਰੂ ਨੂੰ। ਹੋਇਓ ਕਿਰਪਾਲ ਗੁਰ ਲਾਇਓ ਪਾਰ ਦੋ, ਮਿਲਿਓ ਲਾਲ ਮਨ ਹਰੀਆ, ਉਸ ਹਰੀ ਨੂੰ ਸਾਡਾ ਮਨ ਪ੍ਰਤੱਖ ਰੂਪ 'ਚ ਦੇਖ ਲੈਂਦਾ। ਜਿਹਨੇ ਦੇਖਿਆ ਉਹ ਕਹਿੰਦੇ ਸਭ ਤੋਂ ਨੇੜੇ ਹੈ, ਇਸ ਲਈ ਨਿਕਟ ਵਸੇ, ਦੇਖੇ ਉਹ ਸਾਨੂੰ ਦੇਖਦਾ ਵੀ ਹੈ। ਸਾਨੂੰ ਇਹ ਭਰਮ ਪੈ ਗਿਆ ਸਾਨੂੰ ਦੇਖਦਾ ਨਹੀਂ, ਪਰਮਾਤਮਾ ਕਿਤੇ ਦੂਰ ਹੈ ਕਿਤੇ ਹੋਰ ਹੈ। ਇਸ ਕਰਕੇ ਜਿਹੜਾ ਇਹ ਗੱਲ ਗੁਰਬਾਣੀ ਦੀ ਹਿਰਦੇ 'ਚ ਵਸਾ ਲੈਂਦਾ ਉਹ ਕੋਈ ਐਸਾ ਕੰਮ ਨਹੀਂ ਕਰਦਾ ਜਿਹਦੀ ਸਜ਼ਾ ਮਿਲੇ। ਮਹਾਰਾਜ ਕਹਿੰਦੇ ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪਛਤਾਈ ਹੈ। ਇਸ ਲਈ ਉਹ ਦੇਖਦਾ ਵੀ ਹੈ ਸੁਣਦਾ ਵੀ ਹੈ। ਮਹਾਰਾਜ ਕਹਿੰਦੇ ਪੇਖਤ ਸੁਣਤ ਸਭ ਕੇ ਸੰਗੇ, ਗੁਰਮੁਖ ਬਿਰਲਾ ਬੁੱਝੇ ਕੋਈ। ਕਹਿੰਦੇ ਕੋਈ ਬਿਰਲਾ ਜੀਵ ਹੈ ਸੰਸਾਰ ਦੇ ਵਿੱਚ ਜਿਹੜਾ ਗੁਰੂ ਨੂੰ ਮਿਲਿਆ, ਜਿਵੇਂ ਤੀਜੇ ਪਾਤਸ਼ਾਹ ਦੂਜੇ ਪਾਤਸ਼ਾਹ ਦੀ ਸ਼ਰਨ 'ਚ ਗਏ। ਬੜੀ ਲਮੇਰੀ ਉਮਰ ਸੀ, ਬੜੀ ਵੱਡੀ ਉਮਰ ਸੀ, ਪਰ ਤਨ ਮਨ ਧਨ ਗੁਰੂ ਨੂੰ ਨਹੀਂ ਸੌਂਪਿਆ ਸੀ, ਗੁਰੂ ਵਾਲੇ ਨਹੀਂ ਬਣੇ ਸੀ, ਇਸ ਲਈ ਉਹਨਾਂ ਨੇ ਦੇਖਿਆ ਨਹੀਂ। ਅਤੇ ਮਹਾਰਾਜ ਕਹਿੰਦੇ ਗੁਰੂ ਉਹ ਕਰੋ ਜਿਹੜਾ ਤੁਹਾਨੂੰ ਸੱਚ ਦ੍ਰਿੜ ਕਰਾ ਦੇਵੇ, ਤੁਹਾਨੂੰ ਵਾਰ ਵਾਰ ਕਰਨਾ ਨਾ ਪਵੇ ਗੁਰੂ। ਸੋ ਗੁਰ ਕਰੋ ਜੋ ਸੱਚ ਦ੍ਰਿੜਾਏ, ਇਕੱਥ ਕਥਾਏ ਸ਼ਬਦ ਮਿਲਾਏ, ਜਿਹੜਾ ਤੁਹਾਡੀ ਟੁੱਟੀ ਹੋਈ ਲਹਿ ਉਸ ਸ਼ਬਦ ਨਾਲ ਉਸ ਨਾਮ ਨਾਲ ਜੋੜ ਦੇਵੇ ਅਤੇ ਤੁਹਾਨੂੰ ਸੱਚ ਦੇ ਨਾਲ ਮਿਲਾ ਦੇਵੇ, ਐਸਾ ਗੁਰੂ। ਇਸ ਕਰਕੇ ਮਹਾਰਾਜ ਗੁਰੂ ਦੀ ਮਹਿਮਾ ਗੁਰਬਾਣੀ 'ਚ ਕਰਦੇ ਨੇ। ਗੁਰਮੁਖ ਬਿਰਲਾ ਬੁੱਝੇ ਕੋਏ, ਗੁਰੂ ਵਾਲੇ ਬਣ ਕੇ ਆਤਮ ਸਮਰਪਣ ਕਰਕੇ ਮਹਾਰਾਜ ਕਹਿੰਦੇ ਬਿਰਲੇ ਬਿਰਲੇ ਗੁਰਮੁਖ ਹੈ। ਜਿਵੇਂ ਗੁਰੂ ਅਮਰਦਾਸ ਜੀ ਨੇ ਬੜੀ ਵਡੇਰੀ ਉਮਰ 'ਚ ਜਾ ਕੇ ਗੁਰੂ ਧਾਰਨ ਕੀਤਾ, ਪਰ ਉਹਨਾਂ ਨੇ ਮਿਲੇ ਪੇਖਿਆ ਪਾਇਆ, ਉਹ ਕਹਿੰਦੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਪ੍ਰਤੱਖ ਰੂਪ 'ਚ ਉਹਨੂੰ ਦੇਖਿਆ ਜਾ ਸਕਦਾ ਜੇ ਅਸੀਂ ਗੁਰੂ ਦੀ ਬਾਣੀ ਨੂੰ ਸਮਝ ਲਈਏ। ਬਿਣ ਭੈ ਪੈਂ ਭਗਤ ਨਾ ਹੋਏ, ਸ਼ਬਦ ਰਤੇ ਸਦਾ ਸੁੱਖ ਹੋਈ। ਬਿਣ ਭੈ ਪੈਂ ਭਗਤ ਨਾ ਹੋਈ, ਸ਼ਬਦ ਰਤੇ ਸਦਾ ਸੁੱਖ ਹੋਈ। ਹੁਣ ਕਹਿੰਦੇ ਜਿੰਨਾ ਚਿਰ ਉਸ ਪਰਮੇਸ਼ਰ ਦਾ ਨਿਰਮਲ ਭਾਉ ਤੁਹਾਡੇ ਹਿਰਦੇ 'ਚ ਨਹੀਂ ਵੱਸਦਾ, ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਫਿਰ ਹਰੀ ਦੇ ਗੁਣ ਗਾਵੋਗੇ ਤੁਸੀਂ। ਹਰ ਵੇਖੇ ਰਾਮ ਹਦੂਰੇ, ਫਿਰ ਤੁਸੀਂ ਉਹਨੂੰ ਦੇਖੋਗੇ, ਦੇਖ ਦੇਖ ਕੇ ਗਾਵੋਗੇ। ਮਹਾਰਾਜ ਕਹਿੰਦੇ ਆਤਮ ਰਾਮ ਪਸਾਰਿਆ ਸਵਾਮੀ, ਸਰਬ ਰਹਿਆ ਭਰਪੂਰੇ। ਇਸ ਲਈ ਉਹ ਜਿਹੜਾ ਆਤਮ ਰਾਮ ਸਾਰਿਆਂ ਦੇ ਅੰਦਰ ਵੱਸ ਰਿਹਾ, ਉਹ ਪਰਿਪੂਰਨ ਪਰਮਾਤਮਾ, ਕਹਿੰਦੇ ਉਸ ਪਰਮੇਸ਼ਰ ਨੂੰ ਬਿਨਾਂ ਭਗਤੀ ਤੋਂ, ਪਰਮੇਸ਼ਰ ਦੀ ਭਗਤੀ ਹੁੰਦੀ ਹੈ ਪ੍ਰੇਮਾ ਭਗਤੀ, ਪ੍ਰੇਮ। ਨਿਰਮਲ ਭਾਉ ਹੋਊਗਾ ਤਾਂ ਪ੍ਰੇਮ ਹੋਊਗਾ। ਇਸ ਕਰਕੇ ਬਿਣ ਭੈ ਪਿਆ ਭਗਤ ਨਾ ਹੋਈ, ਸ਼ਬਦ ਰਤੇ ਸਦਾ ਸੁੱਖ ਹੋਈ। ਜਿਨ੍ਹਾਂ ਦਾ ਮਨ ਸ਼ਬਦ 'ਚ ਰੰਗਿਆ ਗਿਆ, ਨਾਮ 'ਚ ਰੰਗਿਆ ਗਿਆ, ਉਸ ਪਰਮੇਸ਼ਰ ਦੇ ਨਾਮ 'ਚ ਜਦੋਂ ਰੰਗਿਆ ਜਾਂਦਾ, ਕਹਿੰਦੇ ਫਿਰ ਇਹ ਉਦੋਂ ਸੁੱਖ ਮਿਲਦਾ ਮਨ ਨੂੰ। ਦੁਨੀਆਂ 'ਚ ਕਿਤੇ ਸੁੱਖ ਨਹੀਂ ਹੈਗਾ, ਜਿੰਨਾ ਚਿਰ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ 'ਚ ਨਹੀਂ ਵੱਸਦਾ, ਅਸੀਂ ਸੁੱਖ ਬਾਹਰੋਂ ਭਾਲਦੇ ਹਾਂ। ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ, ਰਸ ਰਸ ਮਾਣ ਰਹਾਉ, ਇਹ ਰਹਾਉ ਦੀ ਪੰਗਤੀ ਹੈ। ਕਹਿੰਦੇ ਐਸਾ ਗਿਆਨ ਪਦਾਰਥ ਨਾਮ, ਗਿਆਨ ਨੂੰ ਵੀ ਔਂਕੜਾ, ਨਾਮ ਨੂੰ ਵੀ ਔਂਕੜਾ, ਨਾਮ ਵੀ ਇੱਕ ਆ, ਗਿਆਨ ਵੀ ਇੱਕ ਆ। ਗਿਆਨ ਕੋਈ ਬਾਹਰਲਾ ਜਿਹੜਾ ਗਿਆਨ ਅੱਜ ਦੁਨੀਆ ਬਹੁਤਾ ਲਈ ਫਿਰਦੀ ਹੈ ਨਾ, ਤਾਂ ਹੀ ਤਾਂ ਇਹ ਝਗੜੇ ਨੇ। ਇਹਦੇ 'ਚ ਜਾ ਕੇ ਅੱਗੇ ਦੱਸਿਆ ਹੋਇਆ ਸ਼ਬਦ 'ਚ ਸੁਣ ਰਹੇ ਸੀ ਵੀ ਝਗੜਾ ਕਿਉਂ ਹੋ ਰਿਹਾ, ਕਿਉਂਕਿ ਇੱਕ ਗਿਆਨ ਨਹੀਂ ਹੈ ਅਤੇ ਇੱਕ ਨਾਮ ਨਹੀਂ ਪ੍ਰਗਟ ਹੋਇਆ। ਜਿੰਨਾ ਚਿਰ ਇਹ ਨਾਮ ਹਿਰਦੇ 'ਚ ਵੱਸਦਾ ਨਹੀਂ, ਉਨਾ ਚਿਰ ਇਹ ਗਿਆਨ ਨਹੀਂ ਪ੍ਰਗਟ ਹੁੰਦਾ, ਨਾਮ ਤੋਂ ਗਿਆਨ ਪ੍ਰਗਟ ਹੁੰਦਾ। ਆਹ ਜਿਹੜੀ ਬਾਣੀ ਹੈ ਨਾ ਮਹਾਂਪੁਰਖਾਂ ਦੀ, ਇਹ ਨਾਮ 'ਚ ਸਮਾਏ ਫਿਰ ਉਹਨਾਂ ਨੇ ਇੱਕ ਗਿਆਨ, ਸਾਰਿਆਂ ਦੀ ਬਾਣੀ ਇੱਕੋ ਹੀ ਹੈ, ਇੱਕੋ ਗੱਲ ਹੋ ਰਹੀ ਹੈ ਦੇਖੋ। ਅਤੇ ਸਾਨੂੰ ਜਦੋਂ ਇਹ ਐਸਾ ਗਿਆਨ ਉਦੋਂ ਪ੍ਰਗਟ ਹੋਣਾ, ਕਹਿੰਦੇ ਐਸਾ ਗਿਆਨ ਪਦਾਰਥ ਨਾਮ, ਇਹ ਨਾਮ ਪਦਾਰਥ ਜਿਹੜਾ ਹੈ ਇਹ ਅਸੀਂ ਮੰਗਾਂਗੇ ਗੁਰੂ ਤੋਂ, ਸਾਨੂੰ ਇਹ ਦੇ ਦਿੰਦੇ ਨੇ ਨਾਨਕ ਕੇ ਘਰ ਕੇਵਲ ਨਾਮ। ਇਹ ਨਾਮ ਦੀ ਦਾਤ ਜਦੋਂ ਖੁਸ਼ ਹੁੰਦਾ ਉਦੋਂ ਦਿੰਦਾ ਹੈ, ਫਿਰ ਇਸ ਨਾਮ ਦੇ ਵਿੱਚੋਂ ਗਿਆਨ ਪ੍ਰਗਟ ਹੁੰਦਾ। ਉਹ ਜਿਹੜਾ ਗਿਆਨ ਹੈ ਉਹ ਤੁਹਾਡਾ ਜੀਵਨ ਸਫਲ ਕਰ ਦਿੰਦਾ।
ਜੇ ਬਾਹਰਲੀਆਂ ਕਿਤਾਬਾਂ ਪੜ੍ਹ ਕੇ ਵਿਦਵਾਨਾਂ ਦੀਆਂ ਬਹੁਤ ਸਾਰੀਆਂ ਪੜ੍ਹ ਕੇ ਬੰਦਾ ਕਈ ਵਾਰ ਵਿਦਵਾਨ ਬਣ ਜਾਂਦਾ, ਗਿਆਨਵਾਨ ਬਣ ਜਾਂਦਾ, ਦੁਨੀਆਂ ਨੂੰ ਸਮਝਾਉਣ ਤੁਰ ਪੈਂਦਾ, ਨਾ ਆਪ ਮੁਕਤ ਹੁੰਦਾ ਨਾ ਦੁਨੀਆਂ ਨੂੰ ਮੁਕਤ ਕਰ ਸਕਦਾ। ਇਸ ਕਰਕੇ ਇਹ ਗਿਆਨ ਤੁਹਾਡੇ ਅੰਦਰ ਹਰ ਇੱਕ ਦੇ ਹੈ। ਜਦੋਂ ਸਾਡੀ ਸੁਰਤੀ ਇਹ ਨਾਮ ਜਿੱਥੇ ਹੈ ਸਾਡੇ ਅੰਦਰ, ਨੌਨਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਸ ਕਾ ਵਿਸ਼ਰਾਮ, ਜਦੋਂ ਸੁਰਤੀ ਨਾਮ ਨਾਲ ਜੁੜਦੀ ਹੈ ਤਾਂ ਇਹ ਗਿਆਨ ਪ੍ਰਗਟ ਹੁੰਦਾ, ਜਿਹਨੂੰ ਗਿਆਨ ਖੰਡ ਕਿਹਾ ਗਿਆ। ਆਪਾਂ ਹਰ ਰੋਜ਼ ਜਪਜੀ ਸਾਹਿਬ ਪੜ੍ਹਦੇ ਹਾਂ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜ ਆਨੰਦ, ਉੱਥੇ ਆਨੰਦ ਹੈ। ਸੋ ਇਹ ਪੜ੍ਹਨ ਦੀਆਂ ਵਿਸ਼ੇ ਨਹੀਂ, ਇਹ ਖੋਜਣ ਦੇ ਵਿਸ਼ੇ ਆ। ਗੁਰਬਾਣੀ ਜੇ ਕੋਈ ਗੁਰੂ ਵਾਲਾ ਮਿਲ ਜਾਵੇ ਸਾਨੂੰ, ਖੋਜ ਕਰ ਲਈਏ, ਤਾਂ ਅਸੀਂ ਆਪਣੇ ਆਪ ਨੂੰ ਖੋਜਣਾ ਸੀਗਾ। ਹੁਣ ਕਹਿੰਦੇ ਇਹ ਨਾਮ ਤੁਹਾਡੇ ਅੰਦਰ ਹੈ, ਉਹ ਜਿੱਥੇ ਨਾਮ ਹੈ ਉਹ ਗਿਆਨ ਖੰਡ ਹੈ। ਉੱਥੇ ਕੀ ਨਿਸ਼ਾਨੀ ਦੱਸੀ? ਗੁਰੂ ਨਾਨਕ ਦੇਵ ਜੀ ਨੇ ਨਾਮ ਨੂੰ ਨਾਦ ਵੀ ਕਿਹਾ ਗਿਆ, ਘੱਟ ਘੱਟ ਬਾਜੇ ਨਾਦ। ਕਹਿੰਦੇ ਇਹ ਨਾਮ ਤੁਹਾਡੇ ਅੰਦਰ ਹੈ, ਉੱਥੋਂ ਤੁਹਾਡੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਉੱਥੇ ਉਹ ਜਿਹੜਾ ਗਿਆਨ ਹੈ ਉਹ ਪ੍ਰਚੰਡ ਗਿਆਨ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤਿੱਥੇ ਨਾਦ, ਉੱਥੇ ਨਾਦ ਵੱਜ ਰਿਹਾ, ਘੱਟ ਘੱਟ ਵੱਜੇ ਨਾਦ, ਨਾਦ ਵਿਨੋਦ ਕੋੜ ਆਨੰਦ, ਉੱਥੇ ਆਨੰਦ ਬਿਸਮਾਦ ਹੈ, ਦੁਨੀਆਂ 'ਚ ਕਿਤੇ ਆਨੰਦ ਨਹੀਂ ਹੈਗਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਗੁਰਮੁਖ ਪਾਵੈ ਰਸ ਮਾਣ ਰਹਾਉ। ਇਸ ਨਾਮ ਦੇ ਵਿੱਚੋਂ ਰਸ ਪ੍ਰਾਪਤ ਹੁੰਦਾ, ਗੁਰਮੁਖ ਇਸ ਰਸ ਨੂੰ ਚੱਖ ਚੱਖ ਕੇ ਉਹਦੇ ਗੁਣ ਗਾ ਗਾ ਕੇ ਉਹਨਾਂ ਨੂੰ ਫਿਰ ਦੁਨੀਆਂ 'ਚ ਮਾਣ ਮਿਲਦਾ, ਸਤਿਕਾਰ ਮਿਲਦਾ, ਗੁਰਮੁਖਾਂ ਨੂੰ ਸਤਿਕਾਰ ਮਿਲਦਾ। ਜੇ ਅਸੀਂ ਗੁਰੂ ਵਾਲੇ ਬਣ ਜਾਵਾਂਗੇ ਸਾਡਾ ਵੀ ਸਤਿਕਾਰ ਹੋਊਗਾ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਸੋਭਾ ਹੋਵੇ, ਬੰਦੇ ਦੀ ਇੱਛਾ ਹੁੰਦੀ ਹਰ ਇੱਕ ਦੀ, ਮਹਾਰਾਜ ਕਹਿੰਦੇ ਸਾਧ ਸੰਗਤ 'ਚ ਆ ਕੇ ਆਪਾਂ ਖਤਮ ਕਰ ਦਿਓ, ਸੋਭਾ ਹੋ ਹੀ ਜਾਊਗੀ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡੀ ਸੋਭਾ ਹੋ ਰਹੀ ਹੈ ਕਿ ਗੁਰੂ ਦੀ ਹੋ ਰਹੀ ਹੈ। ਇਸ ਲਈ ਸੋਭਾ ਗੁਰੂ ਦੀ ਹੀ ਹੋਣੀ ਹੁੰਦੀ ਹੈ, ਅਸੀਂ ਆਪਦੀ ਸੋਭਾ 'ਚ ਚਾਹੁੰਦੇ ਹਾਂ। ਇਸ ਕਰਕੇ ਸਾਨੂੰ ਦੁਆਰਾ ਦੁਆਰਾ ਜਨਮ ਮਿਲ ਜਾਂਦਾ ਕਈ ਵਾਰੀ ਭਗਤੀ ਕਰਨ ਵਾਲਿਆਂ ਨੂੰ ਵੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਕੋ ਆਪਣੀ ਸੋਭਾ ਲੋੜ ਹੈ, ਸਾਧ ਸੰਗ ਹਉਮੈ ਛੋੜੇ, ਹਉਮੈ ਤਾਂ ਛੱਡਦਾ ਨਹੀਂ, ਕਹਿੰਦੇ ਤੂੰ ਭਾਲਦਾ ਆਪਦੀ ਸੋਭਾ ਹੈ। ਜੇ ਕਿਸੇ ਦੀ ਇੱਕ ਸੋਭਾ ਕਰਦਾ, ਇੱਕ ਬੰਦਾ ਕੋਈ ਮਾੜਾ ਜਿਹਾ ਨੂੰ ਬਚਨ ਬੋਲ ਦੇਵੇ, ਅੱਗ ਬਬੂਲਾ ਹੋ ਜਾਂਦਾ, ਲੜ ਪੈਂਦਾ। ਇਸ ਕਰਕੇ ਇਹ ਆਪਣੀ ਸੋਭਾ ਤੋਂ ਉੱਪਰ ਦੀਆਂ ਗੱਲਾਂ। ਮਹਾਰਾਜ ਕਹਿੰਦੇ ਰਸ ਰਸ ਭਾਵ ਹੈ, ਗੁਰਮੁਖ ਜਿਹੜੇ ਗੁਰਮੁਖ ਨੇ ਇਹ ਨਾਮ ਪਦਾਰਥ ਨੂੰ ਚੱਖਦੇ ਨੇ ਅਤੇ ਰਸ ਨੂੰ ਮਾਣਦੇ ਨੇ ਅਤੇ ਉਹ ਸੰਸਾਰ ਦੇ ਵਿੱਚ ਵੀ ਸੋਭਾ ਪਾਉਂਦੇ ਨੇ, ਲੋਕ ਪਰਲੋਕ ਦਾ ਸੁੱਖ ਮਿਲ ਜਾਂਦਾ। ਰਹਾਓ ਗਿਆਨ ਗਿਆਨ ਕਥੇ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਹੁਣ ਕਹਿੰਦੇ ਦੁਨੀਆਂ ਗਿਆਨ 'ਚ ਬੋਲਦੀ ਆ, ਜਿਹੜਾ ਬਾਹਰੀ ਗਿਆਨ ਹੈ ਇਹਦੀ ਗੱਲ ਆ ਗਈ। ਹੁਣ ਦੇਖੋ ਪਹਿਲਾਂ ਅੰਦਰਲੇ ਗਿਆਨ ਦੀ, ਹੁਣ ਬਾਹਰਲੇ ਗਿਆਨ ਦੀ। ਕਹਿੰਦੇ ਜਿਹੜਾ ਬਾਹਰੀ ਗਿਆਨ ਹੋਊ ਗੁਰੂ ਦੇ ਗਿਆਨ ਤੋਂ ਬਿਨਾਂ, ਉਹਦੇ 'ਚ ਵਾਦ ਹੋਊਗਾ, ਝਗੜਾ ਹੋਊਗਾ। ਅੱਜ ਆਪਣੀ ਕੌਮ 'ਚ ਕਿਉਂ ਝਗੜੇ ਆ? ਹਰ ਕੀ ਗਿਆਨੀ ਬਣ ਕੇ ਬਹਿ ਗਿਆ। ਗਿਆਨ ਗਿਆਨ ਕਥੇ ਸਭ ਕੋਏ, ਕਥ ਕਥ ਬਾਦ ਕਰੇ ਦੁੱਖ ਹੋਈ। ਗਿਆਨ ਗਿਆਨ ਕਥੇ ਸਭ ਕੋਈ, ਜਦੋਂ ਮੇਰੀ ਕਥਨੀ ਦੇ ਨਾਲ ਲੜਾਈ ਪੈਂਦੀ ਹੈ ਤਾਂ ਸਮਝ ਲਓ ਮੇਰੀ ਕਥਨੀ ਤੁਹਾਡੀ ਗੁਰੂ ਦੀ ਮੱਤ ਅਨੁਸਾਰ ਨਹੀਂ ਹੈਗੀ, ਮੇਰਾ ਬੋਲਣਾ ਥਾਂ ਨਹੀਂ ਹੈਗਾ। ਕਥ ਕਥ ਬਾਦ ਕਰੇ ਦੁੱਖ ਹੋਈ, ਅਸੀਂ ਉਹ ਗੱਲਾਂ ਜਾਣ ਕੇ ਛੇੜਦੇ ਹਾਂ ਜਿਹਦੇ ਨਾਲ ਬਾਦ ਖੜਾ ਹੋਵੇ। ਇਸ ਕਰਕੇ ਗੁਰੂ ਦੀ ਬਾਣੀ ਦੇ ਵਿੱਚ ਕਿਤੇ ਵਾਦ ਵਿਵਾਦ ਨਹੀਂ ਗਾ। ਦੇਖੋ ਜਦੋਂ ਗੁਰਬਾਣੀ ਦੀ ਵਿਚਾਰ ਕਰਾਂਗੇ ਕੋਈ ਵਾਦ ਵਿਵਾਦ ਨਹੀਂ, ਜਦੋਂ ਗੁਰੂ ਦੇ ਬਚਨ ਹੀ ਬੋਲਾਂਗੇ। ਇਸ ਕਰਕੇ ਜਿਹੜੀ ਦਸਾਂ ਗੁਰੂਆਂ ਦੀ ਬਾਣੀ ਹੈ, ਜਦੋਂ ਸਾਨੂੰ ਗਿਆਨ ਹੋਊ ਫਿਰ ਸਾਨੂੰ ਪਤਾ ਲੱਗੂ ਵੀ ਆਹ ਗੁਰੂ ਦੀ ਬਾਣੀ ਹੈ, ਅਸੀਂ ਇਹਦੇ 'ਚੋਂ ਵਿਚਾਰ ਕਰਨੀ ਹੈ। ਤਾਂ ਕਰਕੇ ਅੱਜ ਗਿਆਨ ਗਿਆਨੀ ਬਹੁਤੇ ਨੇ, ਗਿਆਨੀ ਤਾਂ ਤੁਹਾਨੂੰ ਦੇਖ ਲਓ ਵੀ ਅੱਜ ਕੱਲ੍ਹ ਥਾਂ ਥਾਂ 'ਤੇ ਫੇਸਬੁੱਕ 'ਤੇ ਇੰਨੇ ਗਿਆਨੀ ਬੈਠੇ ਨੇ ਨਾ, ਯੂਟਿਊਬ 'ਤੇ ਆਪਣੇ ਚੈਨਲ ਬਣਾ ਕੇ ਗਿਆਨੀ ਗਿਆਨੀ ਬੈਠੇ ਨੇ। ਕੋਈ ਨਹੀਂ ਸਿੱਖ ਹੈਗਾ, ਸਿੱਖ ਕੋਈ ਨਹੀਂ ਹੈਗਾ। ਹਰ ਇੱਕ ਬੰਦਾ ਕਹਿੰਦਾ ਮੈਂ, ਇਹ ਕਲਯੁੱਗ ਦੀ ਨਿਸ਼ਾਨੀ ਪਹਿਲਾਂ ਲਿਖੀ ਹੋਈ ਹੈ ਗੁਰਬਾਣੀ 'ਚ। ਕਹਿੰਦੇ ਜਦੋਂ ਕਲਯੁੱਗ ਹੋਊਗਾ ਉਦੋਂ ਕਹਿੰਦੇ ਸਭ ਕੋ ਆਪੇ ਪੂਰਾ ਹੋਵੇ, ਆਪਣੇ ਆਪ 'ਚ ਕਹੂ ਮੈਂ ਪੂਰਾ, ਪੂਰਾ ਗੁਰੂ ਆ, ਪੂਰਾ ਵਾਹਿਗੁਰੂ ਆ। ਇਸ ਕਰਕੇ ਸਭ ਕੋ ਆਪੇ ਪੂਰਾ ਹੋਵੇ, ਘੱਟ ਨਾ ਕੋਈ ਆਖਿਆ, ਕੋਈ ਘੱਟ ਨਹੀਂ ਕਹਾਊਗਾ। ਪੱਤ ਪਰਵਾਣਾ ਪਿੱਛੇ ਪਈ ਹੈ ਨਾ ਜਾਂ ਨਾਨਕ ਤੋਲਿਆ ਜਾਪੇ, ਪਤਾ ਉਦੋਂ ਲੱਗੂਗਾ, ਦੇਹ 'ਚੋਂ ਕੱਢ ਕੇ ਲੈ ਕੇ ਜਾਣਗੇ, ਫਿਰ ਪੁੱਛਣਗੇ ਕਿਹੜਾ ਗਿਆਨ ਸੀ ਹੋਵੇ। ਤਾਂ ਕਰਕੇ ਪਹਿਲਾਂ ਦੇਖੋ ਗੁਰੂ ਨਾਨਕ ਨੇ ਉਸ ਗਿਆਨ ਦਾ ਭੇਜ ਦਿੱਤਾ, ਨਾਮ ਦਾ ਭੇਜ ਦਿੱਤਾ ਜਿਹੜਾ ਸਾਡੇ ਅੰਦਰ ਹੈ। ਇਹ ਜਿਹੜਾ ਸੰਸਾਰ ਦਾ ਗਿਆਨ ਹੈ ਇਹਦੇ ਵਿੱਚ ਮਹਾਰਾਜ ਕਹਿੰਦੇ ਫਿਰ ਝਗੜੇ ਖੜੇ ਕਰ ਦਿੰਦੇ ਨੇ। ਕਥ ਕਹਿਣੇ ਤੇ ਰਹੇ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ। ਹੁਣ ਕਹਿੰਦੇ ਜਿਹਨੂੰ ਥੋੜ੍ਹਾ ਬਹੁਤਾ ਗਿਆਨ ਹੋ ਜਾਂਦਾ ਨਾ, ਉਹ ਕਹਿਣ ਤੋਂ ਬਿਨਾਂ ਰਹਿ ਨਹੀਂ ਸਕਦਾ। ਤੁਸੀਂ ਅੱਜ ਕਿਸੇ ਨਾਲ ਥੋੜ੍ਹੀ ਜਿਹੀ ਗੱਲ ਕਰਕੇ ਦੇਖਿਓ, ਕਿਤੇ ਉਹ ਤੁਹਾਨੂੰ ਮੂਹਰਿਓਂ ਆਪਣਾ ਗਿਆਨ ਸੁਣਾਉਣ ਲੱਗ ਜੂਗਾ। ਆਪਣਾ ਗਿਆਨ ਛੱਡਣਾ ਹੈ,
ਬਸ ਗੱਲ ਸਮਝਣੀ ਆ, ਇਸ਼ਾਰਾ ਹੈ ਗੁਰਬਾਣੀ 'ਚ ਤਾਂ ਬਸ ਇਹ ਇਹ ਬਹੁਤ ਸੌਖੀ ਗੱਲ ਆ ਗੁਰਬਾਣੀ, ਪਰ ਜਦੋਂ ਅਸੀਂ ਆਪਣਾ ਗਿਆਨ ਆਪਣੀ ਮੱਤ ਛੱਡ ਕੇ ਸ਼ਰਨ 'ਚ ਨਹੀਂ ਨਾ ਆਉਂਦੇ ਉਦੋਂ ਕੁਛ ਨਹੀਂ ਮਿਲਦਾ। ਇਹ ਗੱਲ ਬਹੁਤ ਸੌਖੀ ਆ ਸਮਝਣੀ, ਗੁਰਬਾਣੀ ਦੇ ਵਿੱਚ ਇੱਕ ਗੱਲ ਆ ਬਸ ਸਾਰੀ ਗੁਰਬਾਣੀ 'ਚ, ਜਿਹਨੂੰ ਕਹਿੰਦੇ ਨਾਨਕ ਲੇਖਾ ਇੱਕ ਗੱਲ ਹੋਰ ਹਉਮਾ ਝੱਕਣਾ ਝਾਕ, ਗੁਰਬਾਣੀ ਵਿੱਚ ਨਾਮ ਅਤੇ ਸੱਚ ਦੀ ਮਹਿਮਾ ਹੈ, ਅਤੇ ਨਾਮ ਅਤੇ ਸੱਚ ਨੂੰ ਬੁੱਝਣਾ ਪੜ੍ਹ ਕੇ ਇੰਨਾ ਹੀ ਕੰਮ ਹੈ, ਇਹ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸੱਚੇ ਦੱਸ ਰਹੇ ਨੇ, ਮਹਾਰਾਜ ਕਹਿੰਦੇ ਜਿਹਨੂੰ ਥੋੜ੍ਹਾ ਜਿਹਾ ਗਿਆਨ ਹੋ ਜਾਂਦਾ ਉਹ ਰਹਿੰਦਾ ਨਹੀਂ, ਫਿਰ ਉਹ ਨਹੀਂ ਛੱਡਦਾ ਮੈਕ, ਝਗੜੇ ਹੋ ਜਾਂਦੇ ਨੇ ਮੈਕ ਪਿੱਛੇ। ਮਹਾਰਾਜ ਕਹਿੰਦੇ ਕੱਥ ਕਹਿਣੇ ਤੇ ਰਹੇ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ, ਜਿੰਨਾ ਚਿਰ ਨਾਮ ਰਸ 'ਚ ਰੰਗਿਆ ਨਹੀਂ ਜਾਂਦਾ, ਪਰਮੇਸ਼ੁਰ ਦੇ ਨਾਮ 'ਚ ਰੰਗਿਆ ਨਹੀਂ ਜਾਂਦਾ ਸਾਡਾ ਮਨ ਗੁਰੂ ਦੀ ਬਾਣੀ ਦੁਆਰਾ। ਇਸ ਕਰਕੇ ਮਹਾਰਾਜ ਕਹਿੰਦੇ ਮੁਕਤ ਨਾ ਹੋਈ, ਉਹ ਆਪ ਮੁਕਤ ਨਹੀਂ, ਦੂਜਿਆਂ ਨੂੰ ਮੁਕਤ ਕਰਨ ਦਾ ਨੀਗਾ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹੁਣ ਜੇ ਬੋਲਣ ਦੇ ਨਾਲ ਝਗੜਾ ਹੁੰਦਾ ਸਮਝ ਲਓ ਉਹ ਆਪ ਮੁਕਤ ਨਹੀਂ ਹੈਗਾ, ਬੋਲਣ ਵਾਲੇ 'ਤੇ ਝਗੜਾ ਹੁੰਦਾ ਤਾਂ ਉਹ ਮੁਕਤ ਨਹੀਂ ਹੈਗਾ। ਇਹ ਪ੍ਰੈਕਟੀਕਲ ਗੱਲਾਂ ਸਾਰੀਆਂ, ਜੇ ਤੁਸੀਂ ਬੋਲ ਰਹੇ ਹੋ ਸਟੇਜ 'ਤੇ, ਤੁਸੀਂ ਉਤਰੇ ਹੋ, ਕੋਈ ਝਗੜਾ ਖਤਮ, ਦੁਨੀਆਂ ਦੇ ਝਗੜੇ ਖਤਮ ਹੋ ਜਾਣ, ਕਿਉਂਕਿ ਸੰਸਾਰ ਤਾਂ ਕਲ ਕਲੇਸ਼ 'ਚ ਪਿਆ, ਇੱਥੇ ਗੁਰਦੁਆਰਿਆਂ 'ਚ ਕਰਨ ਕੀ ਆਉਂਦੇ, ਕਲ ਕਲੇਸ਼ ਤਨ ਮਾਹੇ ਮਟਾਵੋ, ਇੱਥੇ ਤਾਂ ਅਸੀਂ ਉਹ ਖਤਮ ਕਰਨੇ ਸੀ, ਅਸੀਂ ਇੱਥੇ ਵੀ ਪਾਤੇ। ਤੋ ਇੱਕ ਕਥਾਵਾਚਕ ਇੱਕ ਗਿਆਨੀ ਉਹਦੀ ਡਿਊਟੀ ਆ ਝਗੜੇ ਖਤਮ ਕਰਨੇ, ਦੁਨੀਆਂ ਦੇ ਝਗੜੇ ਖਤਮ ਹੋ ਜਾਣਗੇ ਜੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਮਝ ਲਈਏ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮੁਕਤ ਨਹੀਂ ਹੈਗੇ। ਹੁਣ ਕਹਿੰਦੇ ਮੁਕਤ ਕਿਵੇਂ ਹੁੰਦੇ ਨੇ, ਦੇਖੋ ਦੋਨੇ ਭੇਦ ਦੇਈ ਜਾਣੇ ਗੁਰੂ ਨਾਨਕ ਨੇ, ਕਹਿੰਦੇ ਗਿਆਨ ਧਿਆਨ ਸਭ ਗੁਰ ਤੇ ਹੋਈ, ਕਹਿੰਦੇ ਗਿਆਨ ਵੀ ਗੁਰੂ ਤੋਂ ਹੋਊਗਾ, ਧਿਆਨ ਵੀ ਗੁਰੂ, ਦੋ ਚੀਜ਼ਾਂ ਗੁਰਬਾਣੀ 'ਚ, ਇੱਕ ਗਿਆਨ ਇੱਕ ਧਿਆਨ। ਇਹ ਜਿਹੜਾ ਗੁਰਮੁਖਾਂ ਦਾ ਗਿਆਨ ਹੈ ਕਦੋਂ ਪ੍ਰਗਟ ਹੋਇਆ, ਜਦੋਂ ਸੱਚ ਪਰਮੇਸ਼ੁਰ ਨਾਲ ਜੁੜੇ, ਗੁਰੂ ਦੇ ਰਾਹੀਂ ਜਦੋਂ ਸ਼ਬਦ ਨਾਲ ਜੁੜੇ, ਨਾਮ ਨਾਲ ਜੁੜੇ, ਧਿਆਨ ਲੱਗਿਆ, ਗੁਰੂ ਨੇ ਕੀ ਕੀਤਾ, ਉਹਨਾਂ ਨੂੰ ਗਿਆਨ ਦਿੱਤਾ ਅਤੇ ਧਿਆਨ ਕਰਾਇਆ। ਅੱਜ ਵੀ ਗੁਰਬਾਣੀ ਇਹੀ ਕੰਮ ਕਰਾਉਂਦੀ ਆ, ਗਿਆਨ ਅਤੇ ਧਿਆਨ। ਇਹ ਅਸੀਂ ਆਪਣੇ ਆਪ ਨਹੀਂ ਦੋਨੇ ਗੱਲਾਂ ਕਰ ਸਕਦੇ, ਇਹਦੀ ਰਹਿਮਤ ਨਾਲ ਹੀ ਸਭ ਕੁਛ ਹੋ ਸਕਦਾ। ਗਿਆਨ ਧਿਆਨ ਸਭ ਗੁਰ ਤੇ ਹੋਈ, ਇਹ ਗੁਰੂ ਤੋਂ ਹੋਣਾ ਦੋਨੇ ਗੱਲਾਂ, ਗਿਆਨ ਵੀ ਗੁਰੂ ਦਾ, ਧਿਆਨ ਵੀ ਗੁਰੂ ਨੇ ਕਿਰਪਾ ਕਰਨੀ ਹੈ, ਧਿਆਨ ਦੁਆਰਾ ਹੀ ਗਾਂਹ ਜਾਣਿਆ ਜਾਣਾ। ਸੱਚੀ ਰਹਿਤ ਸੱਚਾ ਮਨ ਸੋਈ, ਕਹਿੰਦੇ ਉਹੀ ਰਹਿਤ ਸੱਚੀ ਹੈ, ਉਹੀ ਮਨ ਸੱਚਾ। ਇਸ ਕਰਕੇ ਮਨ ਸੱਚਾ ਮੁਖ ਸੱਚਾ ਸੋਏ, ਅਵਰ ਨਾ ਭੇਖੇ ਇੱਕ ਸਵਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਇੱਕ ਤੋਂ ਬਿਨਾਂ ਕੋਈ ਦੂਜਾ ਦਿਸੇ ਹੀ ਨਾ, ਗੁਰੂ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ। ਤਾਂ ਕਰਕੇ ਮਹਾਰਾਜ ਕਹਿੰਦੇ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ। ਸੱਚੀ ਰਹਿਤ ਸੱਚਾ ਮਨ ਸੋਈ, ਹੁਣ ਅਸਲ ਰਹਿਤ ਇਹ ਆ ਸਾਡੇ ਮਨ ਦੀ ਰਹਿਤ ਦੀ ਗੱਲ ਇੱਥੇ ਆ ਗਈ। ਤਨ ਦੀ ਰਹਿਤ ਆਪ ਹੀ, ਜੇ ਮਨ ਰਹਿਤ 'ਚ ਆ ਜਾਵੇ ਨਾ, ਤਨ ਦੀਆਂ ਰਹਿਤਾਂ ਤਾਂ ਆਪ ਹੀ ਆ ਜਾਂਦੀਆਂ। ਅਸੀਂ ਤਨ ਦੀ ਰਹਿਤ ਬਹੁਤ ਬਣਾ ਲਈ, ਮਨ ਦੀ ਰਹਿਤ ਕੋਈ ਨਹੀਂ ਹੈਗੀ, ਕਿਉਂਕਿ ਮਨ ਗਿਆਨ 'ਚ ਵੀ ਨਹੀਂ, ਮਨ ਧਿਆਨ 'ਚ ਵੀ ਨਹੀਂ ਗਾ। ਸੱਚੀ ਰਹਿਤ ਸੱਚਾ ਮਨ ਸੋਈ, ਕਹਿੰਦੇ ਉਹਦੀ ਰਹਿਤ ਵੀ ਸੱਚੀ ਆ, ਮਨ ਵੀ ਸੱਚਾ। ਮਨਮੁੱਖ ਕਥਨੀ ਹੈ ਪਰ ਰਹਿਤ ਨਾ ਹੋਈ, ਹੁਣ ਮਨਮੁੱਖ ਕਹਿੰਦੇ ਕਥਨੀ ਤਾਂ ਉਹ ਵੀ ਕਰਦਾ। ਦੇਖੋ ਆਪਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਲੱਗਣਾ, ਕਿਉਂਕਿ ਮੈਨੂੰ ਵੀ ਬਹੁਤ ਲੰਬਾ ਸਮਾਂ ਇਹ ਗੱਲਾਂ ਦਾ ਪਤਾ ਨਾ ਲੱਗਿਆ। ਜਦੋਂ ਪਤਾ ਲੱਗਿਆ ਅੱਜ ਸਟੇਜ 'ਤੇ ਬੋਲਣ ਵਾਲੇ ਨੂੰ ਤੁਸੀਂ ਪਛਾਣ ਸਕਦੇ ਹੋ, ਤੁਹਾਡੇ ਕੋਲ ਜਿਵੇਂ ਸੁਨਿਆਰੇ ਕੋਲ ਸੋਨਾ ਲੈ ਕੇ ਜਾਂਦੇ ਹੋ ਤੁਸੀਂ, ਉਹ ਇੱਕ ਮਿੰਟ 'ਚ ਦੱਸ ਦਿੰਦਾ ਖਰਾ ਕਿ ਖੋਟਾ। ਇੰਨੀ ਗੁਰਸਿੱਖਾਂ ਨੂੰ ਮਹਾਰਾਜ ਨੇ ਹੰਸ ਕਿਹਾ, ਗੁਰਸਿੱਖ ਬੋਲਣ ਵਾਲੇ ਨੂੰ ਪਛਾਣ ਲੈਂਦਾ ਵੀ ਇਹ ਖਰੀ ਗੱਲ ਕਰ ਰਿਹਾ ਕਿ ਖੋਟੀ ਗੱਲ ਕਰ ਰਿਹਾ, ਇਹ ਖਰਾ ਕਿ ਖੋਟਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੁਸੀਂ, ਤੁਹਾਡੀ ਰਹਿਤ ਕਦੋਂ ਆ, ਜਦੋਂ ਗੁਰੂ ਨਾਲ ਜੁੜ ਗਏ, ਤੁਹਾਡਾ ਮਨ ਗੁਰੂ ਨਾਲ ਆਤਮ ਸਮਰਪਣ ਕਰ ਦਿੰਦਾ। ਕਥਨੀ ਹੈ ਕਹਿੰਦੇ ਮਨਮੁੱਖ ਦੀ, ਦੇਖਣ ਨੂੰ ਤਾਂ ਉਹ ਵੀ ਐਂ ਬੋਲੂਗਾ ਗੁਰੂ ਦੀ ਗੱਲ ਜਿਵੇਂ ਬੋਲਦਾ ਹੁੰਦਾ, ਪਰ ਕਹਿੰਦੇ ਉਹਦੀ ਰਹਿਤ ਕੋਈ ਨਹੀਂ ਹੈਗੀ। ਕਿਤੇ ਅਪਗ੍ਰੇਡ ਹੋਜੂ, ਕਿਤੇ ਡੀ ਗ੍ਰੇਡ ਹੋਜੂ, ਕਿਤੇ ਸੀ ਗ੍ਰੇਡ ਹੋਜੂ, ਇਹੋ ਜਿਹੇ ਪ੍ਰਚਾਰਕ ਸਟੇਜਾਂ 'ਤੇ ਉਹਦੇ ਬੜੀ ਦੁਨੀਆ ਮਗਰ ਤੁਰਦੀ ਆ, ਉਹਨਾਂ ਦੇ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਅਪਗ੍ਰੇਡ ਆ ਕਿ ਡੀ ਗ੍ਰੇਡ ਕਦੋਂ ਹੋਇਆ, ਅਪਗ੍ਰੇਡ ਕਦੋਂ ਹੋ ਗਿਆ, ਫਿਰ ਅਪਗ੍ਰੇਡ ਹੋ ਗਿਆ। ਮੈਂ ਪਹਿਲਾਂ ਪ੍ਰਚਾਰ ਕਰਦਾ ਸੀ ਉਹ ਠੀਕ ਨਹੀਂ, ਹੁਣ ਕਰਦਾ ਇਹ ਠੀਕ ਆ, ਵਿਚਾਲੇ ਕੀਤਾ ਉਹ ਕਿਹੜਾ ਫਿਰ ਪ੍ਰਚਾਰ ਸੀਗਾ। ਸੋ ਇਹ ਸਾਨੂੰ ਪਤਾ ਲੱਗਣਾ ਚਾਹੀਦਾ, ਇਹ ਬਹੁਤ ਵੱਡੀ ਗੱਲ ਅੱਜ ਕਹਿ ਰਿਹਾ ਗੁਰੂ ਨਾਨਕ ਦੇਵ ਜੀ ਅੱਜ ਦੇ ਮੁੱਖ ਬਾਗ 'ਚ, ਕਿਤੇ ਸਮਝ ਆ ਗਈ ਨਾ। ਮਹਾਰਾਜ ਕਹਿੰਦੇ ਜਿਹੜਾ ਮਨਮੁੱਖ ਹੈ ਕਥਨੀ ਉਹ ਵੀ ਕਰਦਾ, ਪਰ ਉਹਦੀ ਰਹਿਤ ਕੋਈ ਨਹੀਂ ਹੈਗੀ, ਬਾਹਰੋਂ ਰਹਿਤ ਬੜੀ ਆ। ਨਾਮ ਉਹ ਭੁੱਲੇ ਥਾਂ ਨਾ ਕੋਈ, ਕਹਿੰਦੇ ਉਹਨੂੰ ਪੁੱਛੋ ਨਾਮ ਕੀ ਹੈ, ਉਹ ਤੁਹਾਨੂੰ ਨਾਮ ਦਾ ਭੇਤ ਨਹੀਂ ਦੇ ਸਕੂਗਾ। ਨਾਮ ਤੋਂ ਭੁੱਲਿਆ ਹੋਇਆ, ਖੁੰਝਿਆ ਹੋਇਆ, ਉਹਨੂੰ ਥਾਂ ਨਾ ਕੋਈ, ਉਹਨੂੰ ਲੋਕ ਅਤੇ ਪ੍ਰਲੋਕ 'ਚ ਕੋਈ ਥਾਂ ਨਹੀਂ, ਨਾ ਉਹਨੂੰ ਲੋਕ ਦਾ ਗਿਆਨ ਹੋਊ, ਨਾ ਪ੍ਰਲੋਕ ਦਾ ਗਿਆਨ ਹੋਊਗਾ। ਇਹ ਸਵਾਲ ਨੇ ਗੁਰਬਾਣੀ 'ਚ, ਦੇਖੋ ਇਹ ਸਵਾਲ ਤੁਸੀਂ ਕਰ ਸਕਦੇ ਹੋ, ਇਹ ਤੁਹਾਡੀ ਡਿਊਟੀ ਹੈ।
ਵੀ ਨਾਮ ਕੀ ਹੈ ਜੀ? ਫਿਰ ਜੇ ਮਹਾਰਾਜ ਨੇ ਕਿਹਾ ਨਾਮ ਉਹ ਭੁੱਲਾ ਥਾਂ ਨਾ ਕੋਈ, ਮਹਾਰਾਜ ਕਹਿੰਦੇ ਬਿਨਾਂ ਨਾਵੇ ਮੁਕਤ ਨਾ ਪਾਵੇ ਕੋਈ, ਸਿੱਧਾ ਲਿਖਤਾ ਮਹਾਰਾਜ ਨੇ ਤਾਂ। ਨਾਮ ਤੁਹਾਡੇ ਅੰਦਰ ਹੈ, ਨਾਮ ਕਿਵੇਂ ਪ੍ਰਗਟ ਹੁੰਦਾ? ਜਦੋਂ ਗੁਰੂ ਦੀ ਸ਼ਰਨ 'ਚ ਆਵਾਂਗੇ। ਜਿਵੇਂ ਮਹਾਰਾਜ ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘੱਟ ਘੱਟ ਹਰ ਭਰਪੂਰ ਰਿਹਾ, ਨਾਮ ਰਤਨ ਤਿੰਨ ਹਿਰਦੇ ਪ੍ਰਗਟਿਆ, ਜੋ ਗੁਰਸਰਨਾਈ ਭੱਜ ਪਿਆ। ਇਸ ਕਰਕੇ ਇਹ ਨਾਮ ਹਿਰਦੇ 'ਚ ਪ੍ਰਗਟ ਹੁੰਦਾ। ਮਨ ਮਾਨਿਓ ਮਨ ਮਾਇਆ ਬੰਧਿਓ ਸਰ ਜਾਲ, ਘੱਟ ਘੱਟ ਵਿਆਪ ਰਹਿਓ ਬਿਖ ਨਾਲ। ਕਹਿੰਦੇ ਹੁਣ ਮਨ ਬੰਨਿਆ ਹੋਇਆ ਕਿੱਥੇ? ਮਾਇਆ ਨੇ। ਮਨ ਮਾਇਆ ਬੰਧਿਓ, ਹੁਣ ਇੱਕ ਪਰਮਾਤਮਾ ਸੱਤ ਨਾਮ ਜਿਹਨੂੰ ਗੁਰਬਾਣੀ 'ਚ ਕਿਹਾ ਗਿਆ, ਰਾਮ ਨਾਮ, ਨਾਮ ਨਿਰੰਜਣ, ਬਹੁਤ ਸਾਰੇ ਨਾਮ, ਹਰ ਨਾਮ, ਇਹ ਸਾਰੀ ਇੱਕੋ ਗੱਲ ਹੀ ਆ। ਉਹ ਤੋਂ ਬਿਨਾਂ ਜੋ ਕੁਛ ਆ ਸਭ ਮਾਇਆ ਹੈ, ਇਹਦੇ 'ਚ ਅਸੀਂ ਬੰਨੇ ਹੋਏ। ਜੇ ਸਾਨੂੰ ਨਾਮ ਦਾ ਭੇਤ ਆ ਕੇ ਛੁੱਟ ਜਾਵਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਮਨ ਮਾਇਆ ਦੇ ਵਿੱਚ ਬੰਧਿਆ ਹੋਇਆ, ਇਹ ਜਾਲ ਪਾਇਆ ਹੋਇਆ, ਕਾਲ ਜਾਲ ਜੇਬਾ ਅਰਨੈਣੀ, ਕਾਲ ਨੇ ਸਾਡੇ ਜਾਲ ਪਾਇਆ ਹੋਇਆ ਮਨ ਦੇ ਉੱਤੇ, ਸਾਨੂੰ ਦਿਸਦਾ ਨਹੀਂ ਕੁਛ ਵੀ, ਨਾ ਸੁਣਦਾ। ਕਾਲ ਜਾਲ ਜੇਬਾ ਅਰਨੈਣੀ, ਕਾਨੀ ਕਾਲ ਸੁਣੇ ਪਿੱਖ ਬੈਣੀ। ਇਸ ਕਰਕੇ ਮਹਾਰਾਜ ਕਹਿੰਦੇ ਇਹ ਸਰ ਉੱਤੇ ਤੁਹਾਡੇ ਜਾਲ ਪਾਇਆ ਹੋਇਆ, ਘੱਟ ਘੱਟ ਵਿਆਪ ਰਹੋ ਬਿਖ ਨਾਲ। ਕਹਿੰਦੇ ਤੁਹਾਡੇ ਸਾਰੇ ਨਿੰਦਰ ਪਰਮਾਤਮਾ ਵੀ ਆ, ਅੰਮ੍ਰਿਤ ਵੀ ਹੈ ਅਤੇ ਜ਼ਹਿਰ ਵੀ ਹੈ। ਹੁਣ ਤੁਸੀਂ ਅੰਮ੍ਰਿਤ ਛਾਟ ਵਿਖੇ ਵਿਖ ਖਾਈ, ਤੁਸੀਂ ਮਾਇਆ ਮੋਹ ਭਰਮ ਪੈ ਭੁੱਲੇ। ਹੁਣ ਤੁਹਾਡੇ ਅੰਦਰ ਅੰਮ੍ਰਿਤ ਵੀ ਆ, ਜਿਹਨੂੰ ਗੁਰਬਾਣੀ ਚਾਹੁੰਦਾ ਨਾ, ਬਿਖ ਅੰਮ੍ਰਿਤ ਵਸੇ ਇੱਕ ਸੰਗਾ। ਇਹ ਸਰੀਰ ਦੇ ਵਿੱਚ ਬਿਖ ਵੀ ਆ, ਅੰਮ੍ਰਿਤ ਵੀ ਆ। ਨਾਮ ਅੰਮ੍ਰਿਤ ਹੈ, ਬਾਕੀ ਬਿਖ ਹੈ ਸਾਰਾ ਕੁਛ। ਇਸ ਕਰਕੇ ਮਹਾਰਾਜ ਕਹਿੰਦੇ ਘੱਟ ਘੱਟ ਵਿਆ ਰਹੋ ਬਿਖ ਨਾਲ, ਜੋ ਅੱਜ ਹੈ ਸੋ ਦੀਸੈ ਕਾਲ, ਕਾਰਜ ਸੀਧੋ ਹਿਰਦੇ ਸੰਭਾਲ। ਕਹਿੰਦੇ ਜਿਹੜਾ ਵੀ ਆ ਗਿਆ ਉਹ ਕਾਲ ਨੇ ਵੱਸ ਕਰ ਲਿਆ, ਸਭ ਜੱਗ ਵਾਧੋ ਕਾਲ ਕੋਈ ਨਹੀਂ ਬਚਿਆ ਹੋਇਆ। ਕੌਣ ਬਚਿਆ ਫਿਰ? ਕੋਈ ਬਚਿਆ ਤਾਂ ਹੋਊਗਾ ਹੀ, ਸਵਾਲ ਖੜਾ ਹੋ ਜੂਗਾ। ਮਹਾਰਾਜ ਕਹਿੰਦੇ ਸਭ ਜੱਗ ਵਾਧਿਓ ਕਾਲ ਕੋ ਬਿਨਗੁਰ ਕਾਲ ਉਪਾਰ। ਜਿਹੜਾ ਗੁਰੂ ਵਾਲਾ ਬਣ ਗਿਆ, ਜਿਹੜਾ ਗੁਰੂ ਨੂੰ ਸਮਰਪਣ ਕਰ ਦਿੰਦਾ, ਕਾਲ ਉਹਦੇ ਨੇੜੇ ਨਹੀਂ ਆ ਸਕਦਾ। ਜੋ ਅੱਜ ਸੋ ਦੀਸੇ ਕਾਲ, ਜੋ ਵੀ ਪੈਦਾ ਹੋਇਆ ਸਭ ਨੂੰ ਇੱਕ ਵਾਰ ਕਾਲ ਨੇ ਬੰਨਿਆ ਹੋਇਆ, ਗਰਸਿਆ ਹੋਇਆ। ਕਾਰਜ ਸੀ ਦੋਹਰੇ ਦੇ ਸੰਭਾਲ, ਕਹਿੰਦੇ ਤੁਹਾਡਾ ਕੰਮ ਸਿੱਧਾ ਹੋ ਜੂਗਾ ਜੇ ਗੁਰੂ ਦੇ ਬਚਨ ਨੂੰ ਹਿਰਦੇ 'ਚ ਵਿਛਾ ਲਓਗੇ। ਸੋ ਗਿਆਨੀ ਜਿਹਨ ਸ਼ਬਦ ਲਿਵ ਲਾਈ, ਉਹ ਗਿਆਨੀ ਹੈ ਜਿਹਨਾਂ ਨੇ ਸ਼ਬਦ ਨਾਮ ਨਾਲ ਲਿਵ ਜੋੜ ਲਈ। ਸ਼ਬਦ ਅਤੇ ਨਾਮ ਇੱਕੋ ਗੱਲ ਹੈ। ਗੁਰਬਾਣੀ ਦੁਆਰਾ ਜਿਹਨਾਂ ਨੇ ਨਾਮ ਨੂੰ ਬੁੱਝ ਲਿਆ, ਉਹਦੇ ਨਾਲ ਸੁਰਤੀ ਜੁੜ ਗਈ, ਜਿੱਥੋਂ ਲਿਵ ਟੁੱਟੀ ਸੀ ਜੁੜ ਗਈ। ਮਹਾਰਾਜ ਕਹਿੰਦੇ ਮਨ ਮਖਾਓ ਮੈਂ ਪੱਤ ਗਵਾਈ। ਹੁਣ ਮਹਾਰਾਜ ਕਹਿੰਦੇ ਉਹ ਗਿਆਨੀ ਹੈ ਜਿਹਨੇ ਸ਼ਬਦ ਨਾਲ ਲਿਵ ਲਾ ਲਈ, ਜਿਹਨੇ ਮਨ ਨਾਮ ਨਾਲ ਨਹੀਂ ਜੁੜਿਆ ਹੋਇਆ, ਕਹਿੰਦੇ ਹਉਮੈ ਦੇ ਵਿੱਚ ਹੈ, ਉਹ ਅਗਿਆਨੀ ਹੈ। ਦੋ ਹੀ ਗੱਲਾਂ ਗੁਰਬਾਣੀ 'ਚ, ਇੱਕ ਮਨਮੁੱਖ ਇੱਕ ਗੁਰਮੁਖ, ਇੱਕ ਅਗਿਆਨੀ ਇੱਕ ਗਿਆਨੀ। ਹੁਣ ਮਹਾਰਾਜ ਕਹਿੰਦੇ ਵੀ ਜਿਹੜਾ ਗਿਆਨੀ ਹੈ ਉਹਦੀ ਨਿਸ਼ਾਨੀ ਕੀ ਹੈ? ਉਹ ਇੱਕ ਨੂੰ ਜਾਣਦਾ ਹੈ। ਸੋ ਗਿਆਨੀ ਜੋ ਸਿਮਰੈ ਏਕ, ਸੋ ਗਿਆਨੀ ਜੋ ਬੁੱਧ ਵਿਵੇਕ। ਹੁਣ ਗਿਆਨੀ ਕਹਿੰਦੇ ਇੱਕ ਨੂੰ ਲਿਵ ਜੋੜ ਕੇ ਰੱਖਦਾ, ਮਨਮੁੱਖ ਹਉਮੈ ਪੱਤ ਗਵਾਈ। ਮਨਮੁੱਖ ਆਪਦੀ ਹਉਮੈ 'ਚ ਤੁਰਿਆ ਫਿਰਦਾ, ਮੈਨੂੰ ਬਹੁਤ ਗਿਆਨ ਆ, ਮੇਰੇ ਵਰਗਾ ਕੋਈ ਹੈ ਨਹੀਂ ਗਾ, ਮੇਰੇ ਵਰਗਾ ਕੋਈ ਦੁਨੀਆਂ 'ਚ ਨਹੀਂ, ਮੈਂ ਬਹੁਤ ਸੋਹਣਾ ਗਾਉਣਾ, ਮੈਂ ਬਹੁਤ ਸੋਹਣਾ ਸੁਣਾਉਣਾ, ਇਹ ਹਉਮੈ ਆ। ਮੈਂ ਇੰਨੀ ਬਾਣੀ ਪੜ੍ਹਦਾ, ਮੈਂ ਤਾਂ ਰੋਜ਼ ਗੁਰਦੁਆਰੇ ਜਾਂਦਾ, ਸਾਰੀ ਹਉਮੈ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਬੁੱਝ ਲਿਆ ਜਿਹਨਾਂ ਨੇ, ਆਪੇ ਕਰਤਾ ਭਗਤ ਕਰਾਈ, ਗੁਰਮੁਖ ਆਪੇ ਦੇ ਵਡਿਆਈ। ਕਹਿੰਦੇ ਹੁਣ ਉਹ ਕਰਤੇ ਦੇ ਹੱਥ ਆ ਸਾਰਾ ਕੁਛ ਖੇਲ, ਆਪੇ ਕਰਤਾ ਭਗਤ ਕਰਾਈ। ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਆ ਕੇ ਬੇਨਤੀ ਕਰਾਂਗੇ ਵੀ ਮੈਨੂੰ ਪਤਾ ਨਹੀਂ ਜੀ, ਮੈਨੂੰ ਆਪਣੀ ਭਗਤੀ ਲਾਏ, ਮੈਨੂੰ ਆਪਣੀ ਭਗਤੀ 'ਤੇ ਲਾ ਲਓ, ਇਹ ਬੇਨਤੀ ਕਰੋ ਜਦੋਂ, ਫਿਰ ਆਪ ਹੀ ਦੱਸ ਦੂਗਾ ਭਗਤੀ ਕਿਵੇਂ ਹੈ। ਭਗਤੀ ਸ਼ੁਰੂ ਹੁੰਦੀ ਹੈ ਸਾਡੀ ਨੌ ਦਰਾਂ ਤੋਂ ਉੱਤੇ। ਆ ਸੰਸਾਰ 'ਚ ਤ੍ਰੈ ਗੁਣਾਂ 'ਚ ਭਗਤੀ ਨਹੀਂ ਹੁੰਦੀ, ਕਿਉਂਕਿ ਤ੍ਰੈ ਗੁਣਾਂ ਤੋਂ ਮੁਕਤ ਹੋਵਾਂਗੇ ਭਗਤੀ ਸ਼ੁਰੂ ਹੁੰਦੀ ਹੈ। ਮਹਾਰਾਜ ਕਹਿੰਦੇ ਤ੍ਰੈ ਗੁਣ ਮੇਟੇ ਚੌਥੇ ਚਿੱਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ। ਇਸ ਕਰਕੇ ਆਪੇ ਆਪ ਹੀ ਜਦੋਂ ਤੂੰ ਕਿਰਪਾ ਕਰੇਗਾ, ਇਹ ਜੀਵ ਭਗਤੀ 'ਤੇ ਲੱਗ ਜਾਂਦੇ ਨੇ, ਤੇਰੀ ਕਿਰਪਾ ਨਾਲ ਹੀ ਲੱਗਦੇ ਨੇ ਸਾਰੇ, ਆਪ ਹੀ ਤੂੰ ਭਗਤੀ ਕਰਾਉਣਾ। ਗੁਰਮੁਖ ਆਪੇ ਦੇ ਵਡਿਆਈ, ਤੂੰ ਆਪ ਹੀ ਗੁਰਮੁਖਾਂ ਨੂੰ ਵਡਿਆਈ ਦੇ ਦਿੰਦਾ। ਇਸ ਕਰਕੇ ਉਹ ਵਡਿਆਈ ਦੇਵੇ ਸਾਨੂੰ, ਕਿਸੇ ਬੰਦੇ ਦੀ ਕੀਤੀ ਵਡਿਆਈ ਥਾਂ ਨਹੀਂ ਪੈਂਦੀ, ਗੁਰਮੁਖਾਂ ਨੂੰ ਤੂੰ ਵਡਿਆਈ ਬਖਸ਼ਦਾ। ਆ ਜਿੰਨੇ ਵੀ ਗੁਰਮੁਖ ਦੇਖੋ ਮਹਾਂਪੁਰਖ ਬੈਠੇ ਨੇ ਗੁਰਬਾਣੀ 'ਚ, ਇਹਨਾਂ ਨੂੰ ਵਡਿਆਈ ਮਿਲ ਰਹੀ ਹੈ, ਸੋਭਾ ਹੋ ਰਹੀ ਹੈ, ਇਹਨਾਂ ਦੀ ਯੁੱਗ ਯੁੱਗ ਸੋਭਾ ਹੋਈ। ਮਹਾਰਾਜ ਕਹਿੰਦੇ ਰਹਿਣ ਅੰਧਾਰੀ ਨਿਰਮਲ ਜੋਤ, ਨਾਮ ਬਿਨਾਂ ਝੂਠੇ ਕੁਚਲ ਕਸ਼ੋਤ। ਕਹਿੰਦੇ ਇਹ ਅੰਧਿਆਰੀ ਰਾਤ ਹੈ, ਅੰਧੇਰੇ ਦੇ ਵਿੱਚ ਦੀਵਾ ਚਾਹੀਦਾ ਹੁੰਦਾ, ਚਾਨਣ ਚਾਹੀਦਾ। ਅੰਧੇਰੇ 'ਚ ਚੀਜ਼ ਰੱਖੀ ਭਾਵੇਂ ਆਪਣੀ ਰੱਖੀ ਹੋਈ, ਲੱਭਦੀ ਨਹੀਂ ਗੀ, ਤੁਸੀਂ ਦੇਖ ਲਿਓ, ਚਾਨਣ ਕਰਨਾ ਪੈਂਦਾ ਨਾ। ਇਵੇਂ ਇਹ ਰਹਿਣ ਅੰਧਾਰੀ ਸਾਡਾ ਆ ਜੀਵਨ ਅੰਧੇਰੇ 'ਚ ਆ, ਮਾਇਆ ਅੰਧੇਰ ਆ। ਜਦੋਂ ਮਾਇਆ ਵਿੱਚ ਬ੍ਰਹਮ ਦਾ ਗਿਆਨ ਹੋ ਗਿਆ, ਇੱਥੇ ਪ੍ਰਕਾਸ਼ ਹੋ ਜਾਣਾ। ਤਾਂ ਮਹਾਰਾਜ ਕਹਿੰਦੇ ਰਹਿਣ ਅੰਧਾਰੀ, ਇਹ ਜੀਵਨ ਰੂਪ ਅੰਧੇਰੇ 'ਚ ਨਾ ਕਿਤੇ ਗੁਜ਼ਰ ਜਾਵੇ ਗੁਰੂ ਦੇ ਗਿਆਨ ਤੋਂ ਪਹਿਲਾਂ। ਨਿਰਮਲ ਜੋਤ ਤੇਰੇ ਅੰਦਰ, ਉਹ ਜੋਤ ਪਰਮੇਸ਼ਰ ਦੀ, ਵਾਹਿਗੁਰੂ ਦੀ, ਉਹ ਚਾਨਣ ਕਰ ਦਿੰਦੀ ਆ ਮਹਾਰਾਜ ਸੱਚੇ ਪਾਤਸ਼ਾਹ। ਗੁਰਬਾਣੀ ਚਾਹੁੰਦਾ ਦੀਵਾ ਬਲੇ ਅੰਧੇਰਾ ਜਾਏ,
ਵੇਦ ਪਾਠ ਪਾਪਾਂ ਮਤ ਖਾਏ। ਨਾਮ ਬਿਨਾਂ ਝੂਠੇ ਕੁਸ਼ਲ ਕਸ਼ੋਤ, ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸਭ ਝੂਠੇ ਨੇ। ਬੜੀ ਵੱਡੀ ਗੱਲ ਆ। ਕਈ ਵਾਰ ਤਾਂ ਆਪਣੇ ਆਪ ਨੂੰ ਪੜ੍ਹਦਿਆਂ ਵੀ ਮਹਿਸੂਸ ਹੁੰਦਾ, ਜਦੋਂ ਫੇਰ ਹੀ ਆ ਗੁਰੂ ਕਿਰਪਾ ਕਰਦਾ ਵੀ ਅਸੀਂ ਤਾਂ ਝੂਠੇ ਹਾਂ ਮਹਾਰਾਜ, ਅਸੀਂ ਤਾਂ ਪਾਪੀ ਹਾਂ, ਅਸੀਂ ਤੇਰੀ ਸ਼ਰਨ 'ਚ ਆਏ, ਹੁਣ ਤੂੰ ਕਿਰਪਾ ਕਰੋ, ਕਿਰਪਾ ਕਰ ਦੂਗਾ। ਇਸ ਕਰਕੇ ਨਾਮ ਬਿਨਾਂ ਝੂਠੇ ਕੁਸ਼ਲ ਕਸ਼ੋਤ, ਵੇਦ ਪੁਕਾਰੇ ਭਗਤ ਸਰੋਤ। ਕਹਿੰਦੇ ਇਹ ਧਾਰਮਿਕ ਗ੍ਰੰਥ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਭਗਤ ਸਰੋਤ, ਜਿਹੜੇ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲੇ ਆ ਉਹ ਸਾਨੂੰ ਵਾਰ ਵਾਰ ਸਮਝਾ ਰਹੇ ਨੇ ਵੀ ਇਹਦੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ, ਗੁਰੂ ਤੋਂ ਬਿਨਾਂ ਸਭ ਝੂਠ ਹੈ, ਜਗ ਰਚਨਾ ਸਭ ਝੂਠ ਹੈ। ਉਹ ਪੁਕਾਰ ਪੁਕਾਰ ਕੇ ਕਹਿ ਰਹੇ ਨੇ ਸੁਣ ਸੁਣ ਮਾਨੇ ਵੇਖਿਆ ਜੋਤ। ਕਹਿੰਦੇ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ, ਵੇਖਿਆ ਜੋਤ, ਜੋਤ ਪ੍ਰਗਟ ਹੋ ਜਾਂਦੀ ਹੈ। ਤੀਜੇ ਪਾਤਸ਼ਾਹ ਜੋਤੀ ਜੋਤ ਦਿਵਸ ਹੈ ਨਾ, ਜੋਤੀ ਜੋਤ ਦਾ ਮਤਲਬ ਕੀ ਹੈ? ਜੋਤੀ ਜੋਤ ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ ਆ। ਤੀਜੇ ਪਾਤਸ਼ਾਹ ਨੇ ਗੁਰੂ ਦੀ ਸ਼ਰਨ 'ਚ ਜਾ ਕੇ ਇਹ ਜੋਤ ਗੁਰੂ ਦੀ ਸਿੱਖਿਆ ਨਾਲ ਪ੍ਰਗਟ ਕੀਤੀ ਅਤੇ ਜੋਤ 'ਚ ਜਾ ਕੇ ਜੋਤ ਮਿਲ ਗਈ। ਉਹਨੂੰ ਗੁਰਬਾਣੀ 'ਚ ਕਿਹਾ ਮਹਾਰਾਜ, ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆ ਰਾਮ। ਉਦੋਂ ਤੁਹਾਡਾ ਖੇਲ ਪੂਰਾ ਹੋ ਗਿਆ, ਜਦੋਂ ਇਹ ਖੇਲ ਵਰਤ ਗਿਆ। ਗੁਰੂ ਅਮਰਦਾਸ ਜੀ ਜੋਤੀ ਜੋਤ ਪਹਿਲਾਂ ਹੀ ਉਸ ਪਰਮੇਸ਼ਰ 'ਚ ਬ੍ਰਹਮਲੀਨ ਸੀ। ਅੰਤ ਵੇਲੇ ਤਾਂ ਉਹਨਾਂ ਨੇ ਪੰਜ ਭੌਤਿਕ ਸਰੀਰ ਛੱਡਣਾ ਸੀ, ਛੱਡਣ ਤੋਂ ਪਹਿਲਾਂ ਦੇਖੋ ਸਾਰਿਆਂ ਨੂੰ ਇਕੱਠਿਆਂ ਕੀਤਾ, ਸਾਰਿਆਂ ਨੂੰ ਸਮਝਾਇਆ, ਗੁਰੂ ਰਾਮਦਾਸ ਜੀ ਦੇ ਪੈਰੀਂ ਪਾਇਆ ਵੀ ਅੱਜ ਤੋਂ ਬਾਅਦ ਇਹ ਉਪਦੇਸ਼ ਗੁਰੂ ਨਾਨਕ ਦਾ ਗੁਰੂ ਰਾਮਦਾਸ ਜੀ ਤੁਹਾਨੂੰ ਦੇਣਗੇ। ਇਸ ਕਰਕੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਇਸ ਤਰ੍ਹਾਂ ਦਸਾਂ ਜਾਮਿਆਂ 'ਚ ਇਹ ਜੋਤ ਵਰਤੀ। ਸੁਣ ਸੁਣ ਮਾਨੇ ਵੇਖਿਆ ਜੋਤ, ਸ਼ਾਸਤਰ ਸਿਮਰਤ ਨਾਮ ਦਰੜਾਇਆ। ਕਹਿੰਦੇ ਧਾਰਮਿਕ ਗ੍ਰੰਥ ਨਾਮ ਦ੍ਰਿੜ ਕਰਾ ਰਹੇ ਨੇ, ਗੁਰਬਾਣੀ ਵੀ ਨਾਮ ਦ੍ਰਿੜ ਕਰਾ ਰਹੀ ਹੈ। ਗੁਰਮੁਖ ਸ਼ਾਂਤ ਉੱਤਮ ਕਰਮਾਂ, ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰ, ਗੁਰਮੁਖ ਸ਼ਾਂਤ ਉੱਤਮ ਕਰਾਮੰ। ਹੁਣ ਮਹਾਰਾਜ ਕਹਿੰਦੇ ਸ਼ਾਸਤਰ ਅਤੇ ਸਿਮਰਤ ਇਹ ਨਾਮ ਦ੍ਰਿੜ ਕਰਾਉਂਦੇ ਨੇ, ਗੁਰਮੁਖ ਸ਼ਾਂਤ ਉੱਤਮ ਕਰਾਮੰ, ਕਿ ਗੁਰਮੁਖਾਂ ਦਾ ਇਹ ਕਰਮ ਹੈ, ਇਹ ਕਰਮ ਕਰਦੇ ਨੇ ਗੁਰਮੁਖ, ਗੁਰਸਿੱਖ ਇਹ ਕਰਮ ਕਰਦੇ ਨੇ, ਉਹਨਾਂ ਦਾ ਮਨ ਦੇ ਵਿੱਚ ਉਨੇ ਸ਼ਾਂਤ ਹੋਈ ਜਾਂਦਾ ਜਿੰਨਾ ਜਿੰਨਾ ਅੰਤਰ ਧਿਆਨ ਹੁੰਦਾ ਜਾਂਦਾ। ਮਨਮੁਖ ਜੋਨੀ ਦੁੱਖ ਸੁਹਾਵੰ, ਕਹਿੰਦੇ ਮਨਮੁਖ ਇਹਦੇ ਕਰਕੇ ਦੁਖੀ ਹੈ, ਉਹਨੂੰ ਨਾਮ ਦਾ ਭੇਤ ਨਹੀਂ, ਬ੍ਰਹਮ ਦਾ ਭੇਤ ਨਹੀਂ, ਗੁਰੂ ਦਾ ਭੇਤ ਨਹੀਂ। ਜੋਨੀ ਵਾਰ ਵਾਰ ਜੋਨੀ 'ਚ ਆਉਂਦਾ, ਮਰਨ ਜਨਮ 'ਚ ਰਹਿੰਦਾ। ਬੰਧਨ ਟੁੱਟੇ ਏਕ ਨਾਮ ਵਸਾਵੰ, ਕਹਿੰਦੇ ਤੁਸੀਂ ਬੰਧਨਾਂ ਨੂੰ ਤੋੜ ਦਿਉ, ਇੱਕ ਨਾਮ ਤੁਹਾਡੇ ਹਿਰਦੇ 'ਚ ਵੱਸ ਜਾਊਗਾ। ਬੰਧਨ ਆ ਸੰਸਾਰ ਸਾਰਾ ਬੰਧਨ ਹੀ ਹੈ, ਬਸ ਇਹਦੇ ਵਿੱਚ ਜੋ ਕੁਛ ਹੈ ਸਭ ਬੰਧਨ। ਇਹਦੇ ਵਿੱਚ ਰਹਿੰਦਿਆਂ ਹੋਇਆਂ ਉਸ ਪਰਮਾਤਮਾ ਨਾਲ ਜੁੜ ਜਾਣਾ, ਸ਼ਬਦ ਨਾਲ ਜੁੜ ਜਾਣਾ, ਇਹ ਬੰਧਨ ਤੋੜਤੇ ਤੁਸੀਂ। ਇਸ ਕਰਕੇ ਮਹਾਰਾਜ ਗੁਰਬਾਣੀ 'ਚ ਸੁਖਮਨੀ ਸਾਹਿਬ 'ਚ ਵੀ ਦੱਸਦੇ ਨਾ, ਪੰਜਵੇਂ ਗੁਰਦੇ ਬੰਧਨ ਤੋੜ ਭਏ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ, ਲੋਕ ਸੁਖੀ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਹੁਣ ਮਹਾਰਾਜ ਕਹਿੰਦੇ ਬੰਧਨ ਟੁੱਟ ਗਏ ਜਦੋਂ ਤੁਹਾਡੇ, ਤੁਸੀਂ ਬੰਧਨ ਤੋੜਨੇ ਚਾਹੁੰਦੇ ਹੀ ਨਹੀਂ ਗੇ। ਉਂਝ ਅਸੀਂ ਕਹੀ ਜਾਂਦੇ ਤੋੜਨੇ ਚਾਹੁੰਦੇ, ਨਹੀਂ ਤੋੜਨੇ ਚਾਹੁੰਦੇ, ਜਦੋਂ ਤੋੜਨਾ ਚਾਹੁੰਦੇ ਤੁਸੀਂ ਮੁੱਠੀ ਢਿੱਲੀ ਛੱਡ ਦੋਗੇ। ਮਹਾਰਾਜ ਕਹਿੰਦੇ ਵੀ ਤੁਸੀਂ ਇਹ ਸੰਸਾਰ ਦੇ ਵਿੱਚ ਫਸੇ ਹੋਏ ਹੋ, ਸੰਸਾਰ ਨੂੰ ਆਪਣਾ ਸਮਝ ਲਿਆ, ਗੁਰੂ ਨੂੰ ਤੁਸੀਂ ਦੂਰ ਸਮਝ ਲਿਆ। ਬੰਧਨ ਟੁੱਟੇ ਏਕ ਨਾਮ ਵਸਾਵੰ, ਕਹਿੰਦੇ ਇੱਕ ਨਾਮ ਤੁਹਾਡੇ ਹਿਰਦੇ 'ਚ ਵੱਸ ਜਾਊਗਾ। ਮੰਨੇ ਨਾਮ ਸੱਚੀ ਪੱਤ ਪੂਜਾ, ਕਹਿੰਦੇ ਜਿਹਨਾਂ ਨੇ ਨਾਮ ਨੂੰ ਮੰਨ ਲਿਆ, ਜਿਹਨਾਂ ਦੇ ਹਿਰਦੇ 'ਚ ਵੱਸ ਗਿਆ। ਮੰਨੇ ਕੀ ਗੱਤ ਕਹੀ ਨੇ, ਚਾਰ ਪੌੜੀਆਂ ਪੜ੍ਹ ਲਿਓ ਜਪ ਜੀ ਸਾਹਿਬ ਦੇ ਵਿੱਚ। ਕਹਿੰਦੇ ਨਾਮ ਉਹਨਾਂ ਦੀ ਸੱਚੀ ਪੱਤ, ਉਹਨਾਂ ਦੀ ਪੱਤ ਹੈ, ਉਹੀ ਪੂਜਾ ਹੈ। ਇਹਦੋਂ ਬਿਨਾਂ ਕੋਈ ਪੂਜਾ ਹੀ ਨਹੀਂ ਦੁਨੀਆਂ ਦੇ ਵਿੱਚ, ਪੂਜਾ ਅਕਾਲ ਦੀ। ਇਸ ਕਰਕੇ ਕਿਸ ਵੇਖਾਂ ਨਾਹੀਂ ਕੋ ਦੂਜਾ, ਕਹਿੰਦੇ ਹੁਣ ਕੀ ਕਹੀਏ, ਦੂਜਾ ਤਾਂ ਕੋਈ ਹੈ ਹੀ ਨਹੀਂ ਤੇਰੇ ਤੋਂ ਬਿਨਾਂ, ਕਿਉਂਕਿ ਤੂੰ ਹੀ ਇਹਨੂੰ ਪੈਦਾ ਕੀਤਾ ਜਗਤ ਨੂੰ। ਫਿਰ ਜਦੋਂ ਗੁਰਮੁਖ ਦੇਖਦੇ ਨੇ ਨਾ, ਜਾਗਦੇ ਨੇ, ਜਿਹਨੂੰ ਕਿਹਾ ਗੁਰਬਾਣੀ 'ਚ, ਉਹਨਾਂ ਨੂੰ ਸਾਰਾ ਹਰੀ ਰੂਪ ਦਿਸਦਾ। ਭਾਈ ਘਨੱਈਆ ਜੀ ਦੀ ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ, ਸਾਖੀ ਸੁਣਦੇ ਹਾਂ ਨਾ, ਉਹ ਇੱਕ ਰੂਪ ਕਿਉਂ ਦਿਸਦਾ ਸੀ? ਉਹਨਾਂ ਨੂੰ ਦੂਜਾ ਕੋਈ ਦਿਸਿਆ ਨਹੀਂ, ਸਾਰਿਆਂ ਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਕਿਸ ਵੇਖਾਂ ਨਾਹੀਂ ਕੋਈ ਦੂਜਾ, ਇੱਥੇ ਦੂਜਾ ਕੋਈ ਹੈ ਨਹੀਂ। ਦੇਖ ਕਰੂੰ ਭਾਵੈ ਮਨ ਸੋਏ, ਨਾਨਕ ਕਹੈ ਅਵਰ ਨਹੀਂ ਕੋਏ। ਹੁਣ ਮਹਾਰਾਜ ਕਹਿੰਦੇ ਦੇਖ ਕਹੋ ਭਾਵੈ ਮਨ ਸੋਏ, ਹੁਣ ਕਹਿੰਦੇ ਦੇਖੋ ਫਿਰ ਕਹੋ। ਕਿਹਨੂੰ ਦੇਖਣਾ? ਹਰੀ ਨੂੰ, ਬ੍ਰਹਮ ਨੂੰ, ਸੱਚ ਨੂੰ। ਕਹਿੰਦੇ ਦੇਖੋਗੇ ਫਿਰ ਉਹ ਮਨ ਦੇ ਵਿੱਚ ਭਾ ਜਾਊਗਾ, ਮਨ ਉਹਦੇ ਵਿੱਚ ਓਤ ਪੋਤ, ਜਿਹਨੂੰ ਗੁਰਬਾਣੀ 'ਚ ਕਿਹਾ, ਤੁਸੀਂ ਉਸ ਨੂੰ ਭਾ ਜਾਵੋਗੇ। ਪਹਿਲਾਂ ਤਾਂ ਗੁਰੂ ਨੂੰ ਚੰਗੇ ਲੱਗੀਏ, ਗੁਰੂ ਦੀ ਗੱਲ ਮੰਨੀਏ, ਗੁਰਬਾਣੀ ਨੂੰ ਮੰਨੀਏ, ਸੱਤ ਸੱਤ ਕਰਕੇ ਮੰਨੀਏ, ਇਹਦੀ ਵਿਚਾਰ ਸੁਣੀਏ, ਇਹਨੂੰ ਹਿਰਦੇ 'ਚ ਵਸਾਈਏ। ਜਦੋਂ ਅਸੀਂ ਗੁਰੂ ਨੂੰ ਮੰਨਾਂਗੇ ਫਿਰ ਸਾਨੂੰ ਹਰੀ ਨੂੰ, ਅਸੀਂ ਉਹਦੇ ਬੱਚੇ ਹਾਂ ਨਾ, ਫਿਰ ਅਸੀਂ ਭਾ ਜਾਵਾਂਗੇ। ਜਦੋਂ ਉਹਨੂੰ ਭਾ ਕੇ ਦੇਖੋ ਕਹੋ ਭਾਵੈ ਮਨ ਸੋਏ, ਫਿਰ ਕਹਿੰਦੇ ਜਿਹੜਾ ਉਹਨੂੰ ਦੇਖਦਾ ਅਤੇ ਉਹਦੀ ਵਡਿਆਈ ਕਰਦਾ, ਕਿਸੇ ਦੂਜੇ ਦੀ ਨਹੀਂ ਵਡਿਆਈ ਕਰਨੀ।
ਗੁਰਬਾਣੀ 'ਚ ਨਹੀਂ ਕਿਤੇ ਲਿਖਿਆ ਹੋਵੇ ਇੱਥੇ ਬੰਦਿਆਂ ਦੀ ਵਿੜਾਈ ਕਰੀ ਚੱਲਿਓ। ਕਹਿੰਦੇ ਦੇਖੇ ਕਹੋ ਭਾਵੇ ਮਨ ਸੋਏ, ਉਹ ਉਹਨੂੰ ਭਾ ਜਾਂਦੇ ਨੇ ਜਿਹੜੇ ਵਾਹਿਗੁਰੂ ਜੀ ਦੀ ਵਡਿਆਈ ਕਰਦੇ ਨੇ ਉਸ ਨਿਰੰਕਾਰ ਦੀ, ਕਿਉਂਕਿ ਵਡਿਆਈ ਵੀ ਤਾਂ ਬੰਦਾ ਨਹੀਂ ਕਰ ਸਕਦਾ, ਇਹ ਵੀ ਤੂੰ ਹੀ ਬਖਸ਼ਿਸ਼ ਕਰਦਾ। ਇਸ ਕਰਕੇ ਜਦੋਂ ਬਖਸ਼ਿਸ਼ ਕਰਦਾ ਫਿਰ ਗੁਰੂ ਕਿਰਪਾ ਕਰਦਾ, ਸ਼ਰਨ 'ਚ ਆ ਜਾਂਦਾ, ਫਿਰ ਸਾਨੂੰ ਆਪੇ ਹੀ ਆਪਦੀ ਵਡਿਆਈ 'ਤੇ ਲਾ ਲੈਂਦਾ। ਨਾਨਕ ਕਹੈ ਅਵਰ ਨਹੀਂ ਕੋਏ, ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਇੱਕ ਹੀ ਹੈ ਬਸ, ਉਦੋਂ ਬਿਨਾਂ ਕੋਈ ਦੂਜਾ ਨਹੀਂ ਹੈਗਾ ਜਿਹੜਾ ਤੁਹਾਨੂੰ ਜੀਵਨ ਮੁਕਤ ਕਰ ਦੇਵੇ। ਇੱਕ ਤੋਂ ਬਿਨਾਂ ਤੁਹਾਡਾ ਜੀਵਨ ਨਹੀਂ ਹੈ। ਇਸ ਕਰਕੇ ਜੀਵਨ ਸਾਡਾ ਕਦੋਂ ਅਮਰ? ਕਹਿੰਦੇ ਜੀਵਨ ਤੋ ਗਨੀਏ ਜੌਹਰ ਪੇਖਾਂ, ਜਦੋਂ ਤੁਸੀਂ ਆਪਣੇ ਮੂਲ ਪਰਮੇਸ਼ਰ ਬ੍ਰਹਮ ਨਾਲ ਜੁੜ ਗਏ ਉਦੋਂ ਤੁਹਾਡਾ ਜੀਵਨ ਹੈ। ਇਸ ਕਰਕੇ ਆਪਾਂ ਨੂੰ ਗੁਰਬਾਣੀ ਨੂੰ ਪੜ੍ਹਨਾ ਹੁੰਦਾ, ਖੋਜਣਾ ਹੁੰਦਾ, ਇਹ ਸਾਰਾ ਕੁਛ ਇਸ ਕਾਇਆ ਦੇ ਵਿੱਚ ਹੀ ਹੈ। ਤਾਂ ਕਰਕੇ ਮਹਾਰਾਜ ਨੇ ਕਿਹਾ ਗੁਰਮੁਖ ਹੋਵੇ ਸੋ ਕਾਇਆ ਖੋਜੇ, ਹੋਰ ਸਭ ਭਰਮ ਭਲਾਈ। ਬਸ ਇੰਨੀ ਕੁ ਖੋਜ ਹੀ ਹੈ, 1430 ਅੰਗਾਂ ਦੇ ਵਿੱਚ ਇਸ ਕਾਇਆ ਦੀ ਖੋਜ ਹੈ। ਇਸ ਕਰਕੇ ਇਸ ਕਾਇਆ ਦੇ ਅੰਦਰ ਹੀ ਪਰਮਾਤਮਾ ਹੈ। ਇਹ ਕਿਤੇ ਫਿਰ ਸਮਾਂ ਬਣਿਆ ਫਿਰ ਵਿਚਾਰ ਕਰਨਾ, ਕਿਉਂਕਿ ਆਪਣਾ ਸਮਾਂ ਸਮਾਪਤ ਹੈ, ਸਮੇਂ ਦੇ ਵਿੱਚ ਰਹਿੰਦੇ ਸ਼ਬਦ ਦੀ ਵਿਚਾਰ ਕਰਨੀ ਹੁੰਦੀ ਹੈ। ਸੋ ਗੁਰਬਾਣੀ ਗਾਧ ਬੋਧ ਹੈ, ਗੁਰੂ ਕਿਰਪਾ ਕਰੇ ਅਸੀਂ ਇਹ ਖੋਜ ਕਰੀਏ। ਜੋ ਪ੍ਰਭ ਕੋ ਮਿਲ ਵੋ ਚਾਹੇ ਖੋਜ ਸ਼ਬਦ ਮਿਲੇ, ਉਹਨਾਂ ਭੁੱਲਾਂ ਚੁੱਕਾਂ ਨਾ ਚਿਤਾਰਨੀ ਹੈ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ।

कहियत अंधा सुनियत सुनिया नाही निकट वास्तव को जाने दूरे पापी पाप कमाही सो किश कर जित छुटे पुरानी हर हर नाम जप अमृत बानी रहाओ कौर महल सदा रंगराता संग तुम्हारा कछु ना जाता रखे पोचार माटी का पांडा अत कुचील मिला जम डांडा काम क्रोध लोभ मोहे बाधा महागर्त महन्य करत जाता नानक की अरदास सुनी जाए डूबत वाहन पर मेरे दीजै सूही महला पंजवां जीवत मरै बुझै प्रभ सोए तिस जन कर में प्राप्त होए सुन साजनियों दुत तरिया मेरे साधु हर नाम उचरिया रहाओ एक बिना दूजा नहीं जानै कट कट अंतर पा ब्रह्म पछानै जो किश करै सोई पल मानै आदे अंत की कीमत जानै कोह नानक तिस जन बलिहारी जाकै हिरदै वसै मुरारी सूही महला पंजवां गुर परमेश्वर करना हार सगो श्रेष्ठ कौ दे आधार गुर के चरण कमल मन ते आए दुख दर्द इस तन ते जाए रहा पवज जुब सतगुर काढ़ जन्म जन्म का टूटा गाढ़ गुर की सेवा करो दिन रात सुख सहज मन आवै सांत सतगुर की रेण वडभागी पावै नानक गुर कौ सद बल जावै सूही महला पंजवां गुर अपने ऊपर बल जाइय आठ पहर हर है जस गाइय सिमरो सो प्रभु अपना स्वामी सगल कटा का अंतर जामी रहा चरण कमल से लागी प्रीत साची पूरन निर्मल रीत संत प्रसाद बसै मन माही जन्म जन्म के किल विख जाही कर कृपा प्रभ दीन दयाला नानक मागै संतर वाला सूही महला पंजवा दर्शन देख जीवा गुर तेरा पूर्ण कर्म होए प्रभ मेरा एह बेनंती सुन प्रभ मेरे देह नाम कर अपने चेरे रहाओ अपनी शरण राख प्रभ दाते गुर प्रसाद किन्ना विलै जाते सुनो बिनो प्र मेरे मीता चरण कमल वसह मेरा चीता नानक एक करै अरदास विसर नाही पूर्ण गुण तास सूही महला पंजवा मीत साजन सुत बंद पपाई जत कत पे खो हर संग सहाई जत मेरी पत मेरी तन हर हरे नाम सुख सहज आनंद विश्राम रहाओ पा ब्रह्म जप पहर स्नाह कोट आवत तिस बेदत नाह हर चरण सरण गढ़ कोट हमारा काल कंटुक जम तिस ना बिदारै नानक दास दा बलिहारी सेवक संत राजा राम मुरारी सूही महला पंजवा गुण गोपाल प्रभु के नित गाहा आनंद बेनोद मंगल सुखताहा चल सखिए प्रभु रावण जाहा साजना की चरणी पाहा रहाओ कर बेनती जन धूर बाछाहा जन्म जन्म के किल विखलाहा मन तन प्राण जियो अरपाहा हर सिमर सिमर मान मोह कटाहा दीन दयाल करो उत्साहा नानक दास हर सरण समाहा सूही महला पंजवा बैकुंठ नगर जहां संत वासा प्रभ चरण कमल रिद माह निवासा सुन मन तन तुझ सुख दिखलावो हर अनक बिंजन तुझ भोग पंजावो रहाओ अमृत नाम पुंच मन माही अचरज साध ताके बन्ने ना जाही लोभ मुआ तृष्णा बुझ थाकी पा ब्रह्म की शरण जन ताकी जन्म जन्म जन्म के पै मोह निवारे नानक दास प्रभ कृपा तारे सूही महला पंजवा अनक बींग दास के पर हरिया कर कृपा प्रभ अपना करिया तुम्हें छुड़ाए लियो जन अपना उर्ज परयो जाल जग सुपना रहाओ पर्वत दोख महा बिकराला खिन मह दूर किए दयाला सोग रोग बिपत अत पारी दूर पई जपे नाम मुरारी दृष्ट तार लीनो लड़लाए हर चरण गहे नानक शरण आए सूही महला पंजवां दीन छडाए दुनी जो लाए दुही सराई खुनामी कहाए जो तिस भावै सो परवान अपनी कुदरत आपे जान रहाओ सच्चा धर्म पुन भला कराए दीन कै तो सह दुनी न जाए सर्ब निरंतर एको जागै जित जित लाया तित तित को लागै अगम अगोचर सचो साहिब मेरा नानक बोलै बोलाया तेरा सूही महला पंजवां प्रातः काल हरे नाम योचारी ईद ऊद की ओट सवारी सदा सदा जपिया हर नाम पूर्ण होवे मन के काम रहाओ प्रभ अभिनासी रहन दिन गाओ जीवत मर्त निह चुल पावे थाओ सो साहो सेव जित तोट ना आवै खात खर्चित सुख आनंद देहावै जग जीवन पुरख साध संग पाया गुर प्रसाद नानक नाम ते आया सूही महला पंजवा गुर पूरे जा पह दयाल दुख पिनसे पूर्ण पई काल पेख पेख जीवा दर्श तुम्हारा चरण कमल जाई बलिहारा
तुझ बिन ठाकुर कवन हमारा रहाओ। साध संगत सिउ प्रीत बने आई, पूर्व कर्म लिखत तुर पाई। जपे हर हर नाम अचरज प्रताप, जल ना सा कहती नेताप। निमिख ना बिसरहे चरण तुम्हारे, नानक माग्या दान प्यारे। सूही महला पंजवा, से संजो करो मेरे प्यारे, जित रसना हर नाम उचारे। सुन बेंती प्रभ दीन दयाला, साध गावे गुण सदा रसाला रहाओ। जीवन रूप सिमन प्रभ तेरा, जिस कृपा करहे बसहे तिस नेरा। जन की भूख तेरा नाम आहार, तू दाता प्रभ देवनहार। राम रमत संतन सुख माना, नानक देवनहार सुजाना। सूही महला पंजवा, बहती जाद कदे दृष्णा धार, ते मिथिया मोह बंदे हे नित पारच। माधवे पज दिन नित रैणी, जन्म पदार्थ जीत हर सरणी रहाओ। करत बेकार दउ कर चारत, राम रतन रे तिल नहीं धारत। भरण पोखण संग औद बेहानी, जय जगदीश की गत नहीं जानी। सरण समरथ अगोचर स्वामी, उद्धर नानक प्रभ अंतर जामी। सूही महला पंजवा, साध संग तरै पै सागर, हर हर नाम सिमरत नागर। सिमर सिमर जीवा नारायण, दुख रोग सोग सब बिनसे। गुरपूरे मिल पापत जायण रहाओ। जीवन पदवी हर का नाओ, मन तन निर्मल साच सुहाओ। आठ पह पा ब्रह्म ते आइय, पूर्व लिखत होए तपाइय। सरण पै जब दीन दयाला, नानक जाचा संतर वाला। सूही महला पंजवा, घर का काज न जानी रूड़ा, झूठा तंदा रचियो मूड़ा। जित तू लाभे तित तित लगना, जा तू देह तेरा नाओ जपना रहाओ। हर के दासा से तीरा ते, राम रसायन अंधन माते। बाहर पक्कर प्रभ आपे काढे, जन्म जन के टूटे गाढे। उधर स्वामी पर कृपा तारे, नानक दास हर सरण दुआरे। सूही महला पंजवा, संत प्रसाद नह चुल कर पाया, सर्व सुख फिर नहीं डोलाया। गुरु त्याय हर चन मन चीने, ताते करता अस्थुर कीने रहाओ। गुण गावत अचुत अविनाशी, ताते काटी जम की फांसी। कर कृपा अपने कर कृपा लीने, लड़ लाए सदा आनंद नानक गुण गाए। सूही महला पंजवा, अमृत बचन साध की बाणी, जो जो जो पैदस की गत होवै। हर हर नाम नित रसन बखानी रहाओ। कली काल के मिटे कलेसा, एको नाम मन मह परवेसा। साधु तुर मुख मस्तक लाए, नानक उधरे हर गुर सरणाई। सूही महला पंजवा, कर तीजा गोविंदा गुण गाओ दयाला। दर्शन दे हो पूर्ण कृपाला रहाओ। कर कृपा तुम ही प्रतपाला, जियो पिंडो सब तुमरा माला। अमृत नाम चला जप नाला, नानक जाचा संतर वाला। सूही महला पंजवा, तिस बिन दूजा बिना कोई, अपे थम्मै सच्चा सोई। हर हर नाम मेरा आधार, करण कारण समरथ अपार रहाओ। सब रोग मिटावे नवा निरोआ, नानक रखा आपे होआ। सूही महला पंजवा, दर्शन कौ लोचा सब कोई, पूरा भाग प्राप्त होई रहाओ। श्याम सुंदर तज नींद क्यों आई, महा मोहनी दूता लाई। प्रेम बिछोहा करत कसाई, निर्दय जंतु तिस दया न पाई। अनक जन्म बीतियन भरमाई, कर वास ना देवै दुत्तर माई। दिन रहन अपना किया पाई, किस दोस ना दीजै किरत पवाई। सुन साजन संत जन पाई, चरण सरण नानक गत पाई। राग सूही महला पंजवा, घर चौथा एक ओंकार सतगुर प्रसाद। भली सुहावी छापरी, जा मह गुन गाए, कित ही कामना धौल हर जित हर बिसराए रहाओ। अनंद गरीबी साध संग, जित प्रभ चित आए। जल जाओ एहो बटपना माया लपटाए। पीसन पीस ओट कामरी, सुख मन संतोखाए। असो राज न कितै काज, जित नह तृपताए। नगन फिरत रंग एक कै, ओह शोभा पाए। पाट पटम पर बिरथिया, जिह रच लुभाए। सब किश तुमरै हाथ, प्रभ आप करे कराए। सास सास सिमरत राहा, नानक दान पाए। सूही महला पंजवा, हर का संत प्राण धन, तिसका पने हारा। पाई मीत सुत सगल ते, जी हूं ते प्यारा रहाओ। केसा का कर बीजना, संत टोर टुलावो। सीस निहारो चरण तल, तूर मुख लावो। मिष्ट बचन बेनती करो, दीन की न्याई। तज अपमान सरणी परो, हर गुण निध पाई। अवलोकन पुनः पुनः करो, जन का दरसार। अमृत बचन मन मह सिंचो, बंदो बार बार। चित वो मने आसा करो, जन का संग मांगो। नानक कौ प्रभ दया कर, दास चरणी लागो। सूही महला पंजवा,
ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਓ ਰਾਖ ਲੇ ਹੋ ਇਹੋ ਬਿਖਈ ਜੀਉ ਦੇਹੋ ਆਪਣਾ ਨਾਉ ਰਹਾਉ ਜਾਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਓ ਛੋੜ ਜਾਹੇ ਜੋ ਸਗਲ ਕਹੋ ਫਿਰ ਫਿਰ ਲਪਟਾਓ ਕਰੋ ਕਿਰਪਾ ਤੇਰੇ ਕਰੋ ਕਿਰਪਾ ਕਰੁਣਾਪ ਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਰਾਗ ਸੂਹੀ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਨਾ ਜਪ ਮਨ ਗੋਬਿੰਦ ਏਕ ਹੈ ਅਵਰ ਨਹੀਂ ਕੋ ਲੇਖ ਹੈ ਸੰਤ ਲਾਗ ਮਨਹਿ ਛਾਡ ਦੁਬਦਾ ਕੀ ਕੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟ ਵਰੀਆ ਨਿਜ ਮੰਦਿਰ ਪਿਰੀਆ ਤਹ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕੀਰਤਨ ਜੁਰੀਆ ਬਹੁ ਬਿਧ ਫਿਰੀਆ ਪਰ ਕੋ ਹਿਰੀਆ ਵਿਖਨਾ ਕਿਰੀਆ ਅਬ ਸਾਧੂ ਸੰਗ ਪਰੀਆ ਹਰ ਦੁਆਰਾ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰੀਆ ਬੋਹਰੇ ਨਾ ਫਿਰੀਆ ਸੂਹੀ ਮਹੱਲਾ ਪੰਜਵਾਂ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰੱਖਿਓ ਪਾ ਸਾਰਾ ਰਹਾਉ ਬਹੁ ਬਿਧ ਰੂਪ ਰੰਗ ਆਪਾਰਾ ਪੇਖੈ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸ ਨਿਰਾਰਾ ਵਰਨ ਚਹਿਨ ਨਾਹੀ ਮੁਖ ਨ ਮਾਸ ਬਾਰਨ ਚਹਿਨ ਨਾਹੀ ਮੁਖ ਨ ਮਾ ਸਾਰਾ ਕਹਿਣ ਨਾ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਨਾਰਾ ਸੂਹੀ ਮਹੱਲਾ ਪੰਜਵਾਂ ਤੋਂ ਮੈਂ ਆਇਆ ਸੰਨੀ ਆਇਆ ਪਰੋਸੈ ਆਇਆ ਕਿਰਪਾ ਆਇਆ ਜਿਉਂ ਭਾਵੈ ਤਿਉਂ ਰੱਖੋ ਸਵਾਮੀ ਮਾਰਗ ਕੁਰੇ ਪਠਾਇਆ ਰਹਾਓ ਮਹਾਂ ਤੁੱਤਣ ਮਾਇਆ ਜੈਸੇ ਪਵਨ ਝੁਲਾਇਆ ਸੁਨ ਸੁਨ ਹੀ ਨਰਾਇਆ ਕਰੋਰੋ ਥਰਮ ਰਾਇਆ ਗ੍ਰਹਿ ਅੰਧ ਕੂ ਪਾਇਆ ਪਾਵਕ ਸਗਰ ਆਇਆ ਗਹੀ ਓਟ ਸਾਧ ਆਇਆ ਨਾਨਕ ਹਰ ਤਿਆਇਆ ਅਬ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਕਰ ਸੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ ਤੁੱਠਾ ਸੱਚਾ ਪਾਤ ਸਾਹੋ ਤਾਪ ਗਇਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਨ ਹਾਰਾ ਰਹਾਉ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਾ ਜੀਨੀਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹੋਂ ਕੁਰਬਾਣੀ ਤੇਰਿਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆ ਜਾ ਪਾਇਆ ਅਗਮਾ ਪਾਰਾ ਗੁਰੂ ਨਾਨਕ ਮਿਲਿਆ ਪਾ ਬ੍ਰਹਮ ਤੇਰਿਆ ਚਰਣਾ ਕੋ ਬਲਿਹਾਰਾ ਰਾਗ ਸੂਹੀ ਮਹੱਲਾ ਪੰਜਵਾਂ ਕਰ ਸੱਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾ ਹੇ ਜਿਸਨੂੰ ਹੋਏ ਦਿਆਲਾ ਸਾਈ ਭਗਤ ਜੋ ਤੁਧ ਭਾਵੈ ਤੂੰ ਸਰਬ ਜੀਆ ਪ੍ਰਤ ਪਾਲਾ ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ ਜੋ ਤੁਧ ਭਾਵੈ ਸੋ ਪਰਵਾਣ ਮੰਤਨ ਤੂੰ ਹੈ ਆਧਾਰੀ ਰਹਾਓ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹ ਅਪਾਰ ਅਤ ਉੱਚਾ ਕੋਈ ਅਵਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸਵਾਮੀ ਵਿਸੁਰ ਨਾਹੀ ਸੁਖਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾ ਜੇ ਸਵਾਮੀ ਤੁਧ ਭਾਵਾ ਨਾਮ ਤੇਰਾ ਸੁਖ ਨਾਨਕ ਮਾਗੈ ਸਾਹਿਬ ਤੁਠੈ ਪਾਵਾ ਸੂਹੀ ਮਹੱਲਾ ਪੰਜਵਾਂ ਵਿਸਰਹੇ ਨਾਹੀ ਜਿਤ ਤੂੰ ਕਬਹੂ ਸੋ ਥਾਨ ਤੇਰਾ ਕੇਹਾ ਆਠ ਪਹਿਰ ਜਿਤ ਤੁਧ ਧਿਆਈ ਨਿਰਮਲ ਹੋਵੈ ਦੇਹਾ ਮੇਰੇ ਰਾਮ ਹੋ ਸੋ ਥਾਨ ਭਾਲਣ ਆਇਆ ਖੋਜਤ ਖੋਜਤ ਭਇਆ ਸਾਧ ਸੰਗ ਤਿੰਨ ਸਰਣਾਈ ਪਾਇਆ ਰਹਾਉ ਵੇਦ ਪੜੇ ਪੜ ਬ੍ਰਹਮੇ ਹਾਰ ਇੱਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰਹੇ ਬਿਲਲਾ ਤੇ ਪੀ ਮੋਹੇ ਮਾਈ ਦਸ ਅਵਤਾਰ ਰਾਜੇ ਹੋਏ ਵਰਤੇ ਮਹਾਂਦੇਵ ਉਹ ਧੂਤਾ ਤਿੰਨ ਪੀ ਅੰਤ ਨਾ ਪਾਇਓ ਤੇਰਾ ਲਾਏ ਥੱਕੇ ਬਿਭੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾ ਮੰਤਨ ਹਰ ਹਰ ਧਿਆਇਆ ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋਤੀ ਸਿਹ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਸੰਤ ਹੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਓ ਕੋਟ ਤੀਰਥ ਮਜਨ ਇਸ ਨਾਨਾ ਇਸ ਕਲ ਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਵੇਦ ਕਤੇਬ ਸਿਮਰਤੇ ਸਭੇ ਸਾਸਤ ਇਨ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਹ ਵੰਨਾ ਕੋ ਸਾਜਾ ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ ਕਟ ਕਟ ਨਾਨਕ ਮਾਝਾ ਸੂਹੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਪਰ ਮਨ ਹੈ ਓਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੇਵਰ ਨਾ ਕੋਈ ਭਗਤਾ ਬਣੇ ਆਈ ਪ੍ਰਭ ਆਪਣੇ ਸਿਉਂ ਜਲ ਥਲ ਮਹੀ ਅਲ ਸੋਈ ਰਹਾਓ
ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾਕੈ ਨਿਰਣਾ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤਿੰਨ ਹਰ ਸਿਉ ਆਣ ਮਿਲਾਵੈ ਮਾਇਆ ਮੋਹ ਭਰਮ ਪਉ ਕਾਟੈ ਸੰਤ ਸਰਨ ਜੋ ਆਵੈ ਜੇਹਾ ਮਨੋਰਥ ਹੋਕਰ ਆਰਾਧੇ ਸੋ ਸੰਤਨ ਤੇ ਪਾਵੈ ਜਾਨਕੀ ਮਹਿਮਾ ਕੇਤਕ ਬਰਨੋ ਜੋ ਪ੍ਰਭ ਆਪਣੇ ਭਾਣੇ ਕੋਹ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਪਏ ਨਿਕਾਣੇ ਸੂਹੀ ਮਹੱਲਾ ਪੰਜਵਾਂ ਮਹਾਂ ਅਗਨ ਤੇ ਤੁਧ ਹਾਥ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਾਣ ਰਿਧਿ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿੱਤੇ ਆਇਆ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਉ ਅੰਧ ਕੂਬਤੇ ਕਾਢ ਲੀਏ ਤੁਮ ਆਪ ਪਹਿ ਕਿਰਪਾਲਾ ਸਾਰ ਸਮਾਲ ਸਰਵ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ੁਰ ਬੰਧਨ ਕਾਟ ਛੁਡਾਏ ਆਪਣੀ ਭਗਤ ਪ੍ਰਭਾਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਪੈ ਮੋਹ ਬਿਨਾਸੇ ਮਿੱਟਿਆ ਸਗੋ ਵੇ ਸੂਰਾ ਨਾਨਕ ਦਇਆ ਕਰੀ ਸੁਖਦਾ ਤੈ ਭੇਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾ ਜਬ ਕਛ ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰੇ ਆਇਆ ਆਪਣਾ ਖੇਲ ਆਪ ਕਰ ਦੇਖਿਆ ਠਾਕਰ ਰਚਨੋ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਵ ਨਿਰੰਤਰ ਸੋਈ ਰਹਾਉ ਗਣਤੀ ਗਣੀ ਨਾ ਛੂਟੈ ਕਤੂ ਕਾਚੀ ਦੇਹ ਆਣੀ ਕਿਰਪਾ ਕਰੋ ਪ੍ਰਭ ਕਰਨਾ ਹਾਰੇ ਤੇਰੀ ਬਖਸ਼ ਨਿਰਾਲੀ ਜੀਅ ਜਨ ਸਭ ਤੇਰੇ ਕੀਤੇ ਘਟ ਘਟ ਤੁਹੀ ਧਿਆਈਐ ਤੇਰੀ ਗਤ ਮਿਤ ਤੂੰ ਹੈ ਜਾਣ ਹੈ ਕੁਦਰਤ ਕੀ ਨ ਪਾਈਐ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੈ ਤੇਰਾ ਭਾਣਾ ਸੂਹੀ ਮਹੱਲਾ ਪੰਜਵਾਂ ਭਾਗ ਠਰੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪਰਵਾਣ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ ਰਾਮ ਹਰ ਚਨ ਕੈ ਹੋਂ ਬਲ ਜਾਈ ਕੇਸਾ ਕਾ ਕਰ ਚਵਰ ਢੁਲਾਵਾ ਚਰਨ ਧੂੜ ਮੁਖ ਲਾਈ ਰਹਾਉ ਜਨਮ ਮਰਨ ਦਹੁ ਮਹਿ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੀਤੀ ਰਾਤੇ ਸੱਚਾ ਸੁਖ ਸੱਚੀ ਵੜਿਆਈ ਜਿਸਕੇ ਸੇ ਤਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕਾ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਦੇਖਣ ਪਾਵਾ ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੇ ਆਪੇ ਕਰਨਾ ਹਾਰਾ ਚਰਨ ਧੂੜ ਤੇਰੀ ਸੇਵਕ ਮਾਗੈ ਤੇਰੇ ਦਰਸ਼ਨ ਕਹੋ ਬਲਿਹਾਰਾ ਮੇਰੇ ਰਾਮ ਰਾਜ ਜਿਉਂ ਰਾਖੇ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀਐ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰਾ ਦੁਆਰਾ ਆਇਆ ਨਾਨਕ ਕਉ ਪ੍ਰਭੇ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾਂ ਤੁਧ ਚਿਤਿਆਏ ਮਹਾ ਆਨੰਦਾ ਜਿਸ ਵਿਸਰਹੇ ਸੋ ਮਰ ਜਾਏ ਦਇਆਲ ਹੋਵੇ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨੇ ਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਰਿਦਾ ਔਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿਸਾਈ ਤੁਧ ਜੇਵੜੇ ਅਵ ਨਾ ਕੋਈ ਜਿਸਨੂੰ ਲਾਏ ਲਹਿ ਸੋ ਲਾਗੈ ਭਗਤ ਤੁਹਾਰਾ ਸੋਈ ਦੋਇ ਕਰ ਜੋੜੇ ਮਾਗੋ ਇੱਕੋ ਦਾਨਾ ਸਾਹਿਬ ਤੁਠੈ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਸੂਹੀ ਮਹੱਲਾ ਪੰਜਵਾਂ ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲਣਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੈ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਸੇਵਕਾ ਭਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ ਰਹਾਉ ਜੋ ਤੇਰਾ ਰੰਗ ਰਾਤੇ ਸਵਾਮੀ ਤਿਨਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ ਨਾ ਮੇਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੇ ਤੇਰੀ ਸਰਨ ਤੇਰਾ ਪਰਵਾਸੈ ਪੰਜ ਦੁਸ ਦਾ ਸਾਧੇ ਗਿਆਨ ਧਿਆਨ ਕਿਸ਼ੋ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾਂ ਸਗਲ ਤਿਆਗ ਸਰਣੀ ਆਇਆ ਰੱਖੋ ਰੱਖ ਨਹਾਰੇ ਜਿਤ ਤੂੰ ਲਾਵੇ ਤਿਤ ਹਮ ਲਾਗੇ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾ ਨਿਤ ਸਵਾਮੀ ਰਹਾਉ ਆਠ ਪਹਿ ਪ੍ਰਭ ਆਪਣਾ ਧਿਆਈਆ ਗੁਰ ਪ੍ਰਸਾਦ ਪਾਉ ਤਰੀਆ ਆਪ ਤਿਆਗ ਹੋਈਐ ਸਵਰੇਣਾ ਜੀਵ ਤਿਆ ਇਹੋ ਮਰੀਐ ਸਫਲ ਜਨਮ ਤਿਸਕਾ ਜਗ ਭੀਤਰ ਸਾਧ ਸੰਗ ਨਾਵ ਜਾਪੇ ਸਗੋ ਮਨੋਰ ਤਿਸਕੇ ਪੂਰਨ ਜਿਸੁ ਦਇਆ ਕਰੇ ਪ੍ਰਭ ਆਪੇ ਦੀਨ ਦਿਆਲ ਕਿਰਪਾਲ ਪ੍ਰਭ ਸਵਾਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰ ਵਾਲਾ ਰਾਗ ਸੂਹੀ ਅਸ਼ਟਪਤੀਆਂ ਮਹੱਲਾ ਪਹਿਲਾ ਕਰ ਪਹਿਲਾ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭੇ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਲ ਟੰਗ ਨਾ ਮੀਠੇ ਬੈਣਾ ਰਹਾਓ ਸਹਿਜ ਸਿਗਾਰ ਕਾਮਣ ਕਰ ਆਵੈ ਤਾਂ ਸੁਹਾਗਣ ਜਾਂ ਕੰਤੈ ਭਾਵੈ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤੁਰਾਈ ਕਰ ਕਿਰਪਾ ਪ੍ਰਭਲਾ ਹੋ ਪਾਈ ਖਰੀ ਸਿਆਣੀ ਕੰਤ ਨਾ ਭਾਣੀ ਮਾਇਆ ਲਾਗੀ ਭਰਮ ਭੁਲਾਣੀ ਹੋਮੈ ਜਾਏ ਤਾਂ ਕੰਤ ਸਮਾਈ ਤਉ ਕਾਮਣ ਪਿਆਰੇ ਨਵ ਨਿਧ ਪਾਈ ਅਨਕ ਜਨਮ ਬਿਸ਼ਰਤ ਦੁੱਖ ਉਪਾਇਆ ਕਰ ਗਹਿ ਲੇ ਹੋ ਪ੍ਰੀਤਮ ਪ੍ਰਵਰਾਇਆ ਭਣਤ ਨਾਨਕ ਸੋ ਹੈ ਪੀ ਹੋਸੀ ਜੈ ਭਾਵੈ ਪਿਆਰਾ ਤੈ ਰਾਵੇਸੀ ਸੂਹੀ ਮਹੱਲਾ ਪਹਿਲਾ ਕਰੁਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸੁੰਭ ਕਾ ਥੋੜੜਿਆ ਦਿਨ ਚਾਰ ਜੀਓ ਵਿਣ ਨਾਵੈ ਭਰਮ ਭੁੱਲੀਆ ਠੱਗ ਮੁੱਠੀ ਕੂੜੇ ਆਰ ਜੀਓ ਸੱਚੇ ਸੀਤੀ ਰਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾਕਿਆ ਰੰਗਿਆ ਜੋ ਰਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਆ ਸੱਚੇ ਸਿਉਂ ਚਿਤਲਾਏ ਜੀਓ ਰਹਾਓ ਚਾਰੇ ਕੁੰਡਾ ਜੇ ਭਵੇ ਬਿਨ ਭਾਗਾ ਤਨੁ ਨਾ ਹੈ ਜੀਓ ਅਵਗਣ ਮੁੱਠੀ ਜੇ ਫਿਰੇ ਬਦਿਕ ਥਾਏ ਨਾ ਪਾਹੇ ਜੀਓ ਗੁਰ ਰਾਖੇ ਸੇ ਉਭਰੇ ਸਬਦ ਰਤੇ ਮਨ ਮਾਹੇ ਜੀਓ ਚਿੱਟੇ ਜਿਣਕੇ ਕੱਪੜੇ ਮੈਲੇ ਚਿਤ ਕਠੋਰ ਜੀਓ ਤਿੰਨ ਮੁਖ ਨਾਮ ਨਾ ਉਪਜੈ ਦੂਜਾ ਵਿਆਪੇ ਚੋਰ ਜੀਓ ਮੂਲ ਨਾ ਬੂਝੇ ਆਪਣਾ ਸੇ ਪਸੂਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗਿਆ ਸੁੱਖ ਜੀਓ ਕਰਤਾ ਚਿੱਤ ਨਾ ਆਵੇ ਫਿਰ ਫਿਰ ਲੱਗੇ ਦੁੱਖ ਜੀਓ ਸੁੱਖ ਦੁੱਖ ਦਾ ਤਾਂ ਮਨ ਵਸੈ ਤਿਤ ਤਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਲਬਿਆ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗਿਆ ਦੇਵਣਾ ਪੁੱਛਿਆ ਕਰ ਵਿਚਾਰ ਜੀਓ ਸੱਚੇ ਕੀ ਲਿਵ ਉਭਰੈ ਬਖਸੇ ਬਖਸਣ ਹਾਰ ਜੀਓ ਅਨਕੋ ਕੀ ਜੈ ਮਿੱਤੜਾ ਖਾਖੁਰਲੈ ਮਰ ਜਾਏ ਜੀਓ ਬਹੁ ਰੰਗ ਦੇਖ ਭੁਲਾਇਆ ਭੁੱਲ ਭਲਿਆ ਵੈ ਜਾਏ ਜੀਓ ਨਦ ਪ੍ਰਭੂ ਤੇ ਛੁੱਟੀਐ ਨਦੀ ਮੇਲ ਮਿਲਾਏ ਜੀਓ

जग जीवन दाता वसै सबना करे प्रतपाला। काया कावण सदा सुहेली गुरमुख नाम संभाला। काया अंदर आपे वसै लखना लख्या जाए। मन मुख मुगद मुगद बुझै नाही बाहर पालन जाए। सतगुर सेवे सदा सुख पाए सतगुर अलख दिता लखाए। काया अंदर रतन पदार्थ पर भगत पंडे भरे भंडारा। इस काया अंदर नौ खंड पृथ्वी हाट पटन बाजारा। इस काया अंदर नाम नौ निध पाइए गुर कै शब्द विचारा। काया अंदर तोल तुलावै आपे तोलन हारा। इह मन रतन जवाहर माणक तिसका मूल अफारा। मोल किति नाम पाइए नाही नाम पाइए गुर विचारा। गुरमुखे होवै सो काया खोजै हो सर्व भरम भुलाई। जिसनो दे सोई जन पावै हुर क्या को करे चतुराई। काया अंदर पाओ पाओ वसै गुर प्रसादी पाई। काया अंदर ब्रह्मा बिसन बिहेसा सब उपत जित संसारा। सच्चा अपना खेल रचाया आवा गुण पासारा। पूरा सतगुर आप दिखाया सच नाम निस्तारा। सा काया जो सतगुर सेवै सच्चा आप सवारी। विण नावै दर ढोई नाही ता जम करे खुआरी। नानक सच वड़ियाई पाए जिसनों हर कृपा तारी। राग सूही महला तीजा कर दसवा एक ओंकार सतगुर प्रसाद। दुनिया ना सा लाहे जो मर वंजसी लोका ना सा लाहे जो मर खाक थी। वाहो मेरे साहेबा वाहो गुरमुख सदा सलाहिया सच्चा वे प्रवाहो रहाओ। दुनिया केरी दोस्ती मनमुख धज मरन जम पुरे बदे मारिये वेला ना लहन। गुरमुख जन्म सखारता सच्चा शब्द लगन। आत्म राम प्रगासै सुझे सहजे सुख रहन। गुर का शब्द विसारिया दूजा पाए रचन। तिसना पुखना उतरै अंधन जलत फिरन। दोस्ता नाल दोस्ती नाल संतर वैर करन। आप डुबे कुटम सियों सगले कुल डूबन। निंदा पली किसा की नाही मनमुख मुग्ध करन। मुह काले तिन दिन का नरके कोर पवन। एमन जैसा सेवे तैसा होवे ते हे करन कमाए। आप बीज आप ही खावना कहना किशु न जाए। महापुरखा का बोलना होवे कितै परताहे परथाए। ओए अमृत भरे भरपूर है ओना तिल ना तमाए। गुणकारी गुण संग्रह अवरा उपदेसेन से वडभागी जे ओना मिल रहे अंदर नाम लैन। देसी रिज्क संभाह जिने उपाय मेदनी एको है दातार। सच्चा आप धनी सो सच तेरा नाल है गुरमुख नदर निहाल। आपे बक्से मेल लै सो प्रभु सदा संभाल। मन मैला सच निर्मला क्यों कर मिलया जाए। प्रभ मेले ता मिल रह हमें शब्द जलाए। सो सोह सच्चा वीसरा त्रिग जीवन संसार। नद करे ना वीसरा गुरमति विचार। सतगुर मेले ता मिल रहा साच रखा और तार। मिलिया होए न विछड़ै गुर कै हेत प्यार। फिर साला ही अपना गुर कै शब्द विचार। मिल प्रीतम सुख पाया सोभावंती नार। मन मुख मन न पिजे यत मैले चित कठोर। सपै दुध पी आइए अंदर बेस निकोर। आप करे किसी आख्या आपे बख्शनहार। गुर शब्द मैल उतरै ता सच बनया सीगार। सच्चा साहो सच्चे बनजारे ओथा कूड़े ना टिकन। ओना सच ना पावे दुखी माहे पचान। होमै मैला जग फिरै मर जमै वारो वार। पया किरत कमावना कोय न मेटन हार। संता संगत मिल रहता सच लगै प्यार। सच सलाही सच मन दर सच्चा सच्यार। गुर पूरे पूरी मत है एहनिस नाम त्याय। होमै मेरा बड रोग है विचों ठाक रहाए। गुरु सालाही अपना निव निव लागा पाए। तन मन सोपी आ गै तरी विचों आप गवाए। खिंचो तान बे गुच्चिया एक सुस्यों लिवलाए। हुमै मेरा छड तू ता सच रह समाए। सतगुर नो मिले से पाए रा सच्चा सब लगन। सच मिले से न विचड़े दर सच्चा दे सन। दर सच्चा दे सन से पाई से सजना जो सच्चा से वन। अवगण वेकण पालरन गुण की साज करन। गुण की साज सुख उपजै सच्ची पद करेन। सच वणन जेह गुर शब्द स्यों लाह नाम लैन। सुएना रूपा पाप कर कर संचिया चलै न चलद्या नाल। विण नावै नाल ना चलसी सब मुठी जमकाल। मन का तो साहर नाम है हृदय रखो संभाल। ए हो खर्च अखुट है गुरमुखे निभै नाल। ए मन मूल हो भुलिया जासे पत गवाए। एहो जगत मोहे दूजै व्यापिया गुरमति सच त्याए। हर की कीमत ना पवै हर जस लिखण न जाए। गुर कै शब्द मन तन रपै हर स्यों रह समाए। सो सोहो मेरा रंगला रंगे सह सुभाए। कामण रंग ता चढ़ै जा पिर कै अंक समाए। चिरी विछुन्ने पी मिलन जो सतगुर सेवन। अंतर नव निध नाम है
ਖਾਨ ਖਰਚਨ ਨਾ ਨਿਖੁਟਈ, ਹਰ ਗੁਣ ਸਹਿਜ ਰਵਾਨੈ, ਨਾ ਓਏ ਜਨਮੇ ਨਾ ਮਰੇ ਨਾ ਓਏ ਦੁੱਖ ਸਹਨੈ, ਗੁਰੇ ਰਾਖੇ ਸੇ ਉਭਰੇ ਹਰ ਸਿਉ ਕੇਲ ਕਰਾਨੈ, ਸੱਜਣ ਮਿਲੇ ਨਾ ਵਿਛੜੇ ਜੇ ਅੰਦਨ ਮਿਲੇ ਰਹਾਨੈ, ਇਸ ਜਗ ਮਹਿ ਵੇਲੇ ਜਾਣੀ ਹੈ ਨਾਨਕ ਸਚੁ ਲਹਨ, ਸੂਹੀ ਮਹੱਲਾ ਤੀਜਾ, ਹਰ ਜੀ ਸੂਖਮ ਅਗੁਮ ਹੈ ਕਿਤ ਬਿਧ ਮਿਲਿਆ ਜਾਏ, ਗੁਰ ਕਾ ਸ਼ਬਦ ਭਰਮ ਕਟਿਆ ਚਿੰਤ ਵਸੈ ਮਨ ਆਏ, ਗੁਰਮੁਖੇ ਹਰਿ ਹਰਿ ਨਾਮ ਜਪਨ, ਹੋਂ ਤਿਨਕੈ ਬਲਿਹਾਰਣੈ, ਮਨ ਹਰ ਗੁਣ ਸਦਾ ਰਵਾਨੈ, ਰਹਾਉ ਗੁਰ ਸਰਵਰ ਮਾਨ ਸਰੋਵਰ ਹੈ, ਵਡਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ, ਨਾਮ ਧਿਆਇਨ ਰੰਗ ਸਿਉ ਗੁਰਮੁਖ ਨਾਮ ਲਗਨੈ, ਧੁਰ ਪੂਰਬ ਹੋਵੈ ਲਿਖਿਆ ਗੁਰ ਭਾਣਾ ਮਨ ਲੈਨ, ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ, ਗੁਰ ਪੂਰੈ ਵੇਖਾ ਲਿਆ ਪ੍ਰਭਾਤਮ ਰਾਮ ਪਛਾਣ, ਸਭਨਾ ਕਾ ਪ੍ਰਭ ਏਕ ਹੈ ਦੂਜਾ ਬਿਨਾ ਕੋਏ, ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ, ਸਭ ਅੰਤਰ ਜਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ, ਮੰਦਾ ਕਿਸਨੋ ਆਖਿਆ ਸਬਦ ਵੇਖੋ ਲਿਵ ਲਾਏ, ਬੁਰਾ ਭੱਲਾ ਤਿਚੁਰ ਆਖਦਾ ਜਿਚੁਰ ਹੈ ਦੋ ਮਾਹੇ, ਗੁਰਮੁਖ ਏਕ ਉਭਜਿਆ ਏਕ ਸਮਾਹੇ ਸਮਾਏ, ਗੁਰਮੁਖ ਏਕ ਬੁਝਿਆ ਏਕ ਸਮਾਹੇ ਸਮਾਏ, ਸੇਵਾ ਸਾ ਪ੍ਰਭ ਭਾਵ ਸੀ ਜੋ ਪ੍ਰਭ ਪਾਏ ਥਾਏ, ਜਨ ਨਾਨਕ ਹਰ ਆਰਾਧਿਆ ਗੁਰਚਰਨੀ ਚਿਤੁ ਲਾਏ, ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪਹਿ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ, ਰਹਾਉ ਜੇ ਸੁਖ ਦੇਹ ਤਾਂ ਤੁਝੇ ਆਰਾਧੀ, ਦੁੱਖ ਭੀ ਤੁਝੈ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ ਜੋ ਦੇਵੇ ਸੋ ਖਾਈ, ਨਾਨਕ ਗਰੀਬ ਟਹਿ ਪਿਆ ਦੁਆਰੈ, ਹਰ ਮੇਲ ਲਹਿਓ ਵਡਿਆਈ, ਅੱਖੀ ਕਾਡ ਤਰੀ ਚਰਣਾ ਤਲ, ਸਭ ਧਰਤੀ ਫਿਰ ਮਤ ਪਾਈ, ਜੇ ਪਾਸ ਬਹਾਲੇ ਤਾਂ ਤੁਝੇ ਆਰਾਧੀ, ਜੇ ਮਾਰ ਕੱਢੇ ਪੀ ਤਿਆਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋਟ ਨਾ ਜਾਈ, ਜੇ ਤੁਧ ਵੱਲ ਰਹਿ ਤਾਂ ਕੋਈ ਕਿਹੋ ਆਖੋ ਤੁਧ ਵਿਸਰਿਆ ਮਰ ਜਾਈ, ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ, ਨਾਨਕ ਵਿਚਾਰਾ ਪਿਆ ਦੇਵਾਨਾ, ਹਰ ਤੋ ਦਰਸਨ ਕਹਿ ਤਾਈ, ਝੱਖੜ ਝਾਗੀ ਮੀਹੋਂ ਵਰਸੈ ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੈ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪਹਿ ਜਾਈ, ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਏ, ਜਿਉ ਧਰਤੀ ਸੋਭ ਕਰੇ ਜਲ ਬਰਸੈ, ਤਿਉ ਸਿੱਖ ਗੁਰ ਮਿਲ ਬਿਕਸਾਈ, ਸੇਵਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ, ਨਾਨਕ ਕੀ ਬੇਨੰਤੀ ਹਰ ਪਹਿ, ਗੁਰ ਮਿਲ ਗੁਰ ਸੁਖ ਪਾਈ, ਤੂੰ ਆਪੇ ਗੁਰ ਚੇਲਾ ਹੈ ਆਪੇ, ਗੁਰ ਵਿੱਚ ਦੇ ਤੁਝੇ ਧਿਆਈ, ਜੋ ਤੁਧ ਸੇਵੇ ਸੋ ਤੂੰ ਹੈ ਹੋਵੇ, ਤੁਧ ਸੇਵਕ ਪੈਜ ਰਖਾਈ, ਭੰਡਾਰ ਭਰੇ ਭਗਤੀ ਹਰ ਤੇਰੇ, ਜਿਸ ਪਾਵੈ ਤਿਸ ਦੇਵਾਈ, ਜਿਸ ਤੂੰ ਦੇਹੇ ਸੋਈ ਜਨ ਪਾਏ, ਹੋ ਨਿਫਲ ਸਭ ਚਤੁਰਾਈ, ਸਿਮਰੇ ਸਿਮਰੇ ਸਿਮਰੇ ਗੁਰ ਆਪਣਾ, ਸੋਇਆ ਮਨੁ ਜਾਗਾਈ, ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰਦਾਸਨ ਦਾ ਸੁਕਰਾਈ, ਜੇ ਗੁਰ ਝਿੜਕੇ ਤਾਂ ਮੀਠਾ ਲਾਗੈ, ਜੇ ਬਖਸੇ ਤਾਂ ਗੁਰ ਵੜਿਆਈ, ਗੁਰਮੁਖ ਬੋਲੇ ਸੋ ਥਾਏ ਪਾਏ, ਮਨਮੁਖ ਕਿਛੁ ਥਾਏ ਨ ਪਾਏ, ਪਾਲਾ ਕੱਕਰ ਵਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ, ਸਭ ਦਿਨ ਸੁ ਰਹਿਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਧਰਾਈ, ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਾਈ, ਰਹਿਣ ਦਿਨ ਸੁਗੁਰ ਚਰਨ ਆਰਾਧੀ, ਦਇਆ ਕਰੋ ਮੇਰੇ ਸਾਈ, ਨਾਨਕ ਕਾ ਜਿਉ ਪਿੰਡ ਗੁਰੂ ਹੈ, ਗੁਰ ਮੇਰ ਤ੍ਰਿਪਤ ਅਗਾਈ, ਨਾਨਕ ਕਾ ਪ੍ਰਭਪੂਰ ਰਹਿਉ ਹੈ, ਜਤ ਕਤ ਤਤ ਗੋਸਾਈ। ਰਾਗ ਸੂਹੀ ਮਹੱਲਾ ਚੌਥਾ, ਅਸ਼ਟਪਦੀਆਂ ਕਰ ਦਸਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣਾ, ਤਨ ਮਨ ਹੋਏ ਨਿਹਾਲ ਜਾ ਗੁਰਦੇਖਾ ਸਾਹਮਣੇ, ਮੈਂ ਹਰ ਹਰ ਨਾਮ ਬੇਸਾਹੋ, ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਥਾਹੋ, ਰਹਾਓ ਹੁਣ ਸਤਿਗੁਰ ਵੇਖ ਵਿਕਸਿਆ ਹਰ ਨਾਮੇ ਲੱਗਾ ਪਿਆਰ, ਕਿਰਪਾ ਕਰਕੇ ਮੇਲਿਆ ਪਾਇਆ ਮੋਖ ਦੁਆਰ, ਸਤਿਗੁਰ ਬਿਰਹੀ ਨਾਮ ਕਾ ਜੇ ਮਿਲੈ ਤਾਂ ਤਨ ਮਨ ਦੇ, ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏ, ਓ ਸੁਤਿਆਂ ਗੁਰੂ ਸਾਹ ਲਾਹੀਆ, ਉੱਠਦਿਆਂ ਪੀ ਗੁਰ ਆ ਲਾਓ, ਕੋਈ ਐਸਾ ਗੁਰਮੁਖ ਜੇ ਮਿਲੈ ਹੋ ਤਾਂ ਕੇ ਧੋਵਾ ਪਾਓ, ਕੋਈ ਐਸਾ ਸੱਜਣ ਲੋੜ ਲੋਹੋ ਮੈਂ ਪ੍ਰੀਤਮ ਦੇ ਮਿਲਾਏ, ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ, ਸਤਿਗੁਰ ਸਾਗੁਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ, ਹੋਂ ਤਿਸ ਬਿਨ ਘੜੀ ਨਾ ਜੀਵਉ, ਬਿਨ ਦੇਖੇ ਮਰ ਜਾਉ, ਜਿਉ ਮਛਲੀ ਬਿਨ ਪਾਣੀਆਂ ਰਹਿ ਨਾ ਕਿਤੇ ਉਪਾਏ, ਤਿਉ ਹਰ ਬਿਨ ਸੰਤ ਨਾ ਜੀਵੇ, ਬਿਨ ਹਰ ਨਾਮ ਹੈ ਮਰ ਜਾਏ, ਮੈਂ ਸਤਿਗੁਰ ਸੀਤੀ ਪਿਰ ਹੜੀ, ਕਿਉ ਗੁਰ ਬਿਨ ਜੀਵਾ ਮਾਓ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ, ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਏ, ਮੈਂ ਤਰ ਸੱਚੇ ਨਾਮ ਕੀ ਹਰ ਨਾਮ ਰਹਾਂ ਲਿਵ ਲਾਏ, ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦਿਰੜਾਏ, ਜਿਸ ਪ੍ਰਾਪਤ ਸੋਲਾ ਹੈ ਗੁਰਚਰਨੀ ਲਾਗੈ ਆਏ,
ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ ਤਿਸ ਦੇਵਾ ਮਨ ਆਪਣਾ ਨਿਭ ਨਿਭ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹੇ ਅਸਮਾਏ ਰਾਮ ਨਾਮ ਧਨ ਸੰਚਿਆ ਸਾਂਬਤ ਸਾਬਤ ਪੂੰਜੀ ਰਾਸ ਨਾਨਕ ਦਰਗਹਿ ਮੰਨਿਆ ਗੁਰਪੂਰੇ ਸਾਭਾਸ ਰਾਗ ਸੂਹੀ ਅਸ਼ਟਪਤੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਰਜ ਰਹਿਓ ਵਿਖਿਆ ਕੈ ਸੰਗਾ ਮਨਹਿ ਬਿਆਪਤ ਅਨੇਕ ਤਰੰਗਾ ਮੇਰੇ ਮਨ ਅਗਮ ਅਗੋਚਰ ਕਤ ਪਾਈਐ ਪੂਰਨ ਪਰਮੇਸ਼ਰ ਰਹਾ ਮੋਹ ਮਗਨ ਮੈਂ ਰਹਿਆ ਬਿਆਪੇ ਅਤਿ ਤ੍ਰਿਸ਼ਨਾ ਕਬੂ ਨਹੀਂ ਧਰਾਪੇ ਬਸੇ ਕ੍ਰੋਧ ਸਰੀਰ ਚੰਡਾਰਾ ਗਿਆਨ ਨਾ ਸੂਝੈ ਮਹਾਂ ਗੁਬਾਰਾ ਪ੍ਰਮਤ ਬਿਆਪਤ ਜਰੇ ਕਵਾਰਾ ਜਾਨ ਨਾ ਪਾਈਐ ਪ੍ਰਭ ਦਰਬਾਰਾ ਆਸਾ ਅੰਦੇਸਾ ਬੰਧ ਪਰਾਨਾ ਮਹਿਲ ਨਾ ਪਾਵੈ ਫਿਰਤ ਬੇਗਾਨਾ ਸਗਲ ਵਿਆਦ ਕੈ ਵਸ ਕਰਦੀ ਨਾ ਫਿਰ ਪਿਆਸ ਜੋ ਜਲ ਬਿਨ ਮੀਨਾ ਕਸ਼ੂ ਸਿਆਨਪ ਓ ਕਤਨਾ ਮੋਰੀ ਏਕ ਆਸ ਠਾਕੁਰ ਪਵ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲੈ ਹੋ ਨਾਨਕ ਅਰਦਾਸੇ ਭਿਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤਿਰਪਤੇ ਪੂਰਾ ਪਾਇਆ ਰਹਾਉ ਦੂਜਾ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਥਿਨ ਮੋਹ ਅਗਨ ਸੁਖ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ ਅਨਾਥਾ ਨਾਥ ਭਗਤ ਪੈ ਮੇਟਨ ਸਾਧ ਸੰਗ ਜਮ ਦੂਤਨਾ ਭੇਟਨ ਜੀਵਨ ਰੂਪ ਅਨੂਪ ਦਇਆਲਾ ਰਵਨ ਗੁਣਾ ਕਟਿਆ ਜਮ ਜਾਲਾ ਅੰਮ੍ਰਿਤ ਨਾਮ ਰਸਨਿਤ ਜਾਪੈ ਰੋਗ ਰੂਪ ਮਾਇਆ ਨਾ ਬਿਆਪੈ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਬਟਵਾਰੇ ਮਨ ਬਚ ਕਰਮ ਪ੍ਰਭ ਏਕ ਧਿਆਏ ਸਰਫਲਾ ਸੋਈ ਜਨ ਪਾਏ ਧਾਰ ਅਨਗ੍ਰਹੁ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮਦੇ ਅੰਤ ਪ੍ਰਭ ਸੋਈ ਨਾਨਕ ਤਿਸ ਪਿਨੇ ਵਰਨਾ ਕੋਈ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਠਿਆ ਮਨ ਰਹਿਸਿਆ ਕਿਉ ਪਾਈਐ ਤਿੰਨ ਸੰਗ ਜੀਉ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਉ ਤਿੰਨ ਸਿਉ ਪ੍ਰੀਤ ਨਾ ਟੁੱਟੇ ਕਬਹੁ ਨ ਹੋਵੈ ਭੰਗ ਜੀਉ ਪਾ ਬ੍ਰਹਮ ਪਰ ਪ੍ਰਭ ਕਰ ਦਇਆ ਗੁਣ ਗਾਵਾ ਤੇਰੇ ਨਿਤ ਜੀਉ ਆਏ ਮਿਲੋ ਸੰਤ ਸੱਜਣਾ ਨਾਮ ਜਪਹਿ ਮਨ ਮਿਤ ਜੀਉ ਰਹਾਉ ਦੇਖੈ ਸੁਣੇ ਨਾ ਜਾਣੇ ਮਾਇਆ ਮੋਹਿਆ ਅੰਧ ਜੀਉ ਕਾਚੀ ਦੇਹ ਬਿਣ ਸੁਣੀ ਕੂੜ ਕਮਾਵੈ ਤੰਦ ਜੀਉ ਨਾਮ ਧਿਆਵੇ ਸੇ ਜਿਣ ਚਲੇ ਗੁਰਪੂਰੇ ਸੰਬੰਧ ਜੀਉ ਹੁਕਮੇ ਜੁਗ ਮਹਿ ਆਇਆ ਚੱਲਣ ਹੁਕਮ ਸੰਜੋਗ ਜੀਉ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਉ ਜਿਸਨੂੰ ਕਰਤਾ ਵਿਸਰੈ ਤਿਸੇ ਵਿਛੋੜਾ ਸੋਗ ਜੀਉ ਆਪਣੇ ਪਰ ਭਾਣਿਆ ਦਰਗਹਿ ਪੈਦਾ ਜਾਏ ਜੀਉ ਐਥਾ ਸੁਖ ਮੁਖ ਉਜਲਾ ਇੱਕੋ ਨਾਮ ਧਿਆਏ ਜੀਉ ਆ ਦੁਰ ਦਿੱਤਾ ਪਾਹ ਬ੍ਰਹਮ ਗੁਰ ਸੇਵਿਆ ਸਤ ਪਾਏ ਜੀਉ ਥਾਂ ਥੁਰੰਤ ਰਵ ਰਹਿਆ ਸਰਬ ਜੀਆ ਪ੍ਰਤਪਾਲ ਜੀਉ ਸੱਚ ਖਜਾਨਾ ਸੰਚਿਆ ਏਕ ਨਾਮ ਧਨੁ ਮਾਲ ਜੀਉ ਮਨ ਤੇ ਕਭੋ ਨਾ ਵੀਸਰੈ ਜਾ ਆਪੇ ਹੋਏ ਦਇਆਲ ਜੀਉ ਆਵਣ ਜਾਣਾ ਰਹਿ ਗਏ ਮਨ ਬੂਠਾ ਨਿਰੰਕਾਰ ਜੀਉ ਤਾ ਕਯੰਤ ਨ ਪਾਈਐ ਉੱਚਾ ਅਗਮ ਅਗਮ ਅਪਾਰ ਜੀਉ ਜਿਸ ਪ੍ਰਭ ਆਪਣਾ ਵਿਸਰੈ ਸੋ ਮਰ ਜੰਮੈ ਲਖਵਾਰ ਜੀਉ ਸਾਚ ਨੇਹੋ ਤਿਨ ਪ੍ਰੀਤ ਮਾਨ ਜਿਨ ਮਨ ਬੁੱਠਾ ਆਪ ਜੀਉ ਗੁਣ ਸਾਜੀ ਤਿਨ ਸੰਗ ਬਸੇ ਆਟ ਪਹਿ ਪ੍ਰਭ ਜਾਪ ਜੀਉ ਰੰਗ ਰਤੇ ਪਰਮੇਸਰੈ ਬਿਨਸੇ ਸਗਲ ਸੰਤਾਪ ਜੀਉ ਤੂੰ ਕਰਤਾ ਤੂੰ ਕਰਨ ਹਾਰ ਤੂੰ ਹੈ ਏਕ ਅਨੇਕ ਜੀਉ ਤੂੰ ਸਮਰੱਥ ਤੂੰ ਸਰਮੈ ਤੂੰ ਹੈ ਬੁੱਧ ਵਿਵੇਕ ਜੀਉ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਉ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦਸਵਾਂ ਇੱਕ ਉਹ ਰਾਗ ਸੂਹੀ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦਸਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਭੀਤ ਹੈ ਜੀ ਕਾਢੀਆ ਜਿਨ੍ਹਾਂ ਨੇਹੋ ਦੂਜਾਣੇ ਲੱਗਾ ਝੂਰਮਰ ਹੋ ਸੇ ਵਾਢੀਆ ਹੋ ਨਾ ਛੋਡੋ ਕੰਤ ਪਾਸ ਦਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝੋ ਉੱਪਰ ਬੋਹ ਮਾਣੀਆ ਜਾ ਤੂੰ ਅੰਦਰ ਤੂੰ ਤਾਂ ਸੁਖੇ ਤੂੰ ਨੇ ਮਾਣੀ ਮਾਣੀਆ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹ ਪਾਏ ਮੁਦਾ ਤੜੀ ਨਿਤ ਹਿਰਦੈ ਰਖਾ ਸਮਾਲ ਪਾਵ ਜੁਲਾਈ ਪੰਧ ਤੋ ਨੈਣੀ ਦਰਸ ਦੇਖਾਲ ਸਰਵਣੀ ਸੁਣੀ ਕਹਾਣੀਆਂ ਜੋ ਜੇ ਗੁਰਥੀ ਵੈ ਕਿਰਪਾਲ ਕੀਤੀ ਲੱਖ ਕਰੋੜ ਪ੍ਰੀਏ ਰੋਮ ਨਾ ਪੁੱਜਣ ਤੇਰਿਆ ਤੂੰ ਸਾਹੀ ਹੂੰ ਸਾਹੂੰ ਕਹਿ ਨਾ ਸਕਾ ਗੁਣ ਤੇਰਿਆ ਸਹੀਆ ਤਉ ਅਸੰਕ ਮੰਹੋ ਹਬ ਵਧਾਣੀਆ ਹਿਕ ਭੋਲੀ ਨਦਰ ਨਿਹਾਲ ਦੇਹੇ ਦਰਸ ਰੰਗ ਮਾਣੀਆ ਜੈ ਡਿੱਠੇ ਮਨ ਧੀਰੀਐ ਕਿਲ ਵਿਖ ਵੰਜਨ ਦੂਰੇ ਸੁਖਿਓ ਵਿਸਰੈ ਮਾਓ ਮੈਂ ਜੋ ਰਹਿਆ ਭਰ ਪੂਰੇ ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿਜ ਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੂਹੀ ਮਹੱਲਾ ਪੰਜਵਾਂ
ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆ। ਨਾਮ ਨਿਧਾਨ ਅਪਾਰ ਭਗਤਾ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ। ਮੋਹੇ ਬਾਦ ਅਹੰਕਾਰ ਸਰਪ ਰੁੰਨਿਆ, ਸੁਖ ਨਾ ਪਾਇਨ ਮੂਲ ਨਾ ਵਿਛੁੰਨਿਆ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਧਿਆ। ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾ ਬਿਨਾਂ ਸੁਖ ਨਾ ਹੈ ਸਰ ਪਰ ਹਾਰਿਆ। ਆਵੇ ਜਾਹੇ ਅਨੇਕ ਮਰ ਮਰ ਜਨਮ ਤੇ, ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ। ਜਿਨ ਕਉ ਭੈ ਦਿਆਲ ਤਿਨ ਸਾਧੂ ਸੰਗ ਪਾਇਆ, ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ। ਖੋਜੇ ਕੋਟ ਅਸੰਕ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਤਿਸ ਹੈ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਹੋਏ ਹੋ। ਰਾਗ ਸੂਹੀ ਮਹੱਲਾ ਪਹਿਲਾ ਕੁਚਾਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਈਓ ਕੁਚਜੀ ਮਾਵਣ ਡੋਸੜੇ, ਹੋਂ ਕਿਉਂ ਸੋਹ ਰਾਵਣ ਜਾਓ ਜੀਓ। ਇੱਕ ਦੂ ਇੱਕ ਚੜ੍ਹਨ ਦੀਆ, ਕੌਣ ਜਾਣਾ ਮੇਰਾ ਨਾਓ ਜੀਓ। ਜਿਨੀ ਸਖੀ ਸੋਹ ਰਾਵਿਆ, ਸੇ ਅੰਬੀ ਛਾਵੜੀਏ ਹੈ ਜੀਓ। ਸੇ ਗੁਣ ਮਾਈਓ ਨਾ ਆਵਨੀ, ਹੋਂ ਕਹਿ ਜੀ ਦੋਸਤ ਰਹਿਓ ਜੀਓ। ਕਿਆ ਗੁਣ ਤੇਰੇ ਵਿਥਰਾ, ਹੋਂ ਕਿਆ ਕਿਆ ਕਿਨਾ ਤੇਰਾ ਨਾਓ ਜੀਓ। ਇੱਕ ਤਟੋਲਣਾ ਅੰਬੜਾ, ਹੋਂ ਸਦ ਕੁਰਬਾਣਾ ਤੇਰਾ ਜਾਓ ਜੀਓ। ਸੁਹਿਨਾ ਰੂਪਾ ਰੰਗੁਲਾ, ਮੋਤੀ ਤੈ ਮਾਣਕ ਜੀਓ। ਸੇ ਵਸਤੂ ਸਹਿ ਦਿੱਤੀਆ, ਮੈਂ ਤਿੰਨ ਸਿਓਂ ਲਾਇਆ ਚਿੱਤ ਜੀਓ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋਂ ਇੰਨੀ ਟੋਲੀ ਭੁੱਲੀਅਸ ਤੇ ਸਕੰਤਨਾ ਬੈਠੀ ਪਾਸ ਜੀਓ। ਅੰਬਰ ਕੂੰਜਾ ਕੁਰਲੀਆ, ਬੈਗ ਬੈਠੇ ਆਏ ਜੀਓ। ਸਾਹ ਤਨ ਚੱਲੀ ਸਾਹੁਰਾ, ਕਿਆ ਮੋਹ ਦੇਸੀ ਅੱਗੇ ਜਾਏ ਜੀਓ। ਸੁੱਤੀ ਸੁੱਤੀ ਝਾਲ ਥੀਆ, ਭੁੱਲੀ ਵਾਟੜੀ ਆਸ ਜੀਓ। ਤੈਸਹਿ ਨਾਲ ਹੋ ਮੁੱਤੀਅਸ, ਦੁੱਖਾਂ ਕੂ ਧਰੀ ਆਸ ਜੀਓ। ਤੁਧ ਗੁਣ ਮੈਂ ਸਭ ਅਵਗਣਾ, ਇੱਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੋ ਹਾਗਣੀ, ਮੈਂ ਡੋਹਾਗਣ ਕਾਈ ਰਾਤ ਜੀਓ। ਸੂਹੀ ਮਹੱਲਾ ਪਹਿਲਾ ਸੁਚੱਜੀ, ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ। ਤੁਧ ਅੰਤਰ ਹੋਂ ਸੁਖ ਵਸਾ, ਤੂੰ ਅੰਤਰ ਸਾ ਵਾਸ ਜੀਓ। ਭਾਣੈ ਤਖਤ ਵਡਾਈਐ, ਭਾਣੈ ਭੀਖ ਉਦਾਸ ਜੀਓ। ਭਾਣੈ ਥਲ ਸਿਰ ਵਰ ਸਰ ਵਹੈ, ਕਮਲ ਫੁੱਲੈ ਆਕਾਸ ਜੀਓ। ਭਾਣੈ ਪਵਜਨ ਲੰਘੀਐ, ਭਾਣੈ ਮੰਜ ਪ੍ਰਿਆਸ ਜੀਓ। ਭਾਣੈ ਸੋ ਸੋਹ ਰੰਗਲਾ, ਸਿਫਤ ਰਤਾ ਗੁਣਤਾਸ ਜੀਓ। ਭਾਣੈ ਸੋਹ ਪੀਹਾਵਲਾ, ਹੋਂ ਆਵਣ ਜਾਣ ਮੁਆਸ ਜੀਓ। ਤੂੰ ਸੋਹ ਅਗਮ ਅਤੋਲਵਾ, ਹੋਂ ਕਹਿ ਕਹਿ ਟਹਿ ਪਈ ਆਸ ਜੀਓ। ਕਿਆ ਮਾਗੋ ਕਿਆ ਕਹਿ ਸੁਣੀ, ਮੈਂ ਦਰਸ਼ਨ ਭੂਖ ਪਿਆਸ ਜੀਓ। ਗੁਰਸਾਹਿਬ ਦੀ ਸੋਹ ਪਾਇਆ, ਸੱਚ ਨਾਨਕ ਕੀ ਅਰਦਾਸ ਜੀਓ। ਸੂਹੀ ਮਹੱਲਾ ਪੰਜਵਾਂ, ਗੁਣਵੰਤੀ ਜੋ ਦੀਸਾ ਗੁਰ ਸਿੱਖੜਾ, ਤਿਸ ਨਿਵ ਨਿਵਲਾ ਗੋ ਪਾਏ ਜੀਓ। ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ। ਸੋਈ ਦਸ ਉਪਦੇਸੜਾ, ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ। ਇਹੋ ਮਨ ਤੈਂ ਕੂ ਡੇ ਵਸਾ, ਮੈਂ ਮਾਰਗ ਦੇਹੋ ਬਤਾਏ ਜੀਓ। ਹੋ ਆਇਆ ਦੂਰ ਹੋਂ ਚੱਲ ਕੈ, ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ, ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਇਤੋਂ ਮਾਰਗ ਚੱਲੇ ਭਾਈੜੇ, ਗੁਰ ਕਹਿ ਸੁਕਾਰ ਕਮਾਏ ਜੀਓ। ਤਿਆਂਗੇ ਮਨ ਕੀ ਮੱਤੜੀ, ਵਿਸਾਰੇ ਦੂਜਾ ਭਾਉ ਜੀਓ। ਇਉਂ ਪਾਵੇ ਹਰਦ ਸਾਵਰਾ, ਨਹਿ ਲੱਗੈ ਤੱਤੀ ਵਾਹੋ ਜੀਓ। ਹੋਂ ਆਪ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਹਰ ਭਗਤ ਖਜ਼ਾਨਾ ਬਖਸਿਆ, ਗੁਰ ਨਾਨਕ ਕੀ ਅਪਸਾਓ ਜੀਓ। ਮੈਂ ਪੋਹੜਨਾ ਤ੍ਰਿਸ਼ਨਾ ਪੁਖੜੀ, ਹੋਂ ਰੱਜਾ ਤਿਰਤ ਅਗਾਏ ਜੀਓ। ਜੋ ਗੁਰ ਦੀ ਸੈ ਸਿਖੜਾ, ਤਿਸ ਨਿਵ ਨਿਵ ਲਾਗਾ, ਤਿਸ ਨਿਵ ਨਿਵ ਲਾ ਗਉ ਪਾਏ ਜੀਓ। ਰਾਗ ਸੂਹੀ ਛੰਤ ਮਹੱਲਾ ਪਹਿਲਾ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਾਰ ਜੋਬਨ ਮੈਂ ਮਤ ਪਈੜੈ, ਕਰ ਪਾਹੁਣੀ ਬਲਰਾਮ ਜੀਓ। ਮੈਂ ਲਈ ਅਵਗਣ ਚਿੱਤ ਬਿਨ, ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਗੁਣਸਾਰ ਨਾ ਜਾਣੀ ਭਰਮ ਭੁਲਾਣੀ, ਜੋਬਨ ਬਾਤ ਗਵਾਇਆ। ਵਰ ਕਰ ਦਰ ਦਰਸਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ। ਸਤਿਗੁਰ ਪੂਛਣਾ ਮਾਰਗ ਚਾਲੀ, ਸੁੱਤੀ ਰਹਿਣ ਵਿਹਾਣੀ। ਨਾਨਕ ਬਾਲਤਣ ਰਾਹ ਡੇਪਾ, ਬਿਨ ਪਿਰ ਧਨ ਕੁਮਲਾਣੀ। ਬਾਬਾ ਮੈਂ ਵਰਦੇ ਹੈ, ਮੈਂ ਹਰ ਵਰ ਪਾਵੈ ਤਿਸ ਕੀ ਬਲਰਾਮ ਜੀਓ। ਰਵ ਰਹਿਆ ਜੁਗ ਚਾਰ ਤਿਰ ਪਵਨ ਬਾਣੀ, ਜਿਸ ਕੀ ਬਲਰਾਮ ਜੀਓ। ਤੇ ਪਵਨ ਕੰਦਰ ਵੈ ਸੋਹਾ, ਗਣ ਅਗ ਅਵਗਣਵੰਤੀ ਦੂਰੇ ਜਾਸੀ, ਆਸਾ ਤਾਸੀ ਮਨਸਾ ਪੂਰ ਰਹਿਆ ਭਰ ਪੂਰੇ। ਹਰ ਕੀ ਨਾਰ ਸੋ ਸਰਵ ਸੁਹਾ, ਗੁਣ ਰਾਣਾ ਮੈਂ ਨਾ ਵੇ ਸੇ ਨਾਨਕ ਗੁਰ ਸਾਚਾ ਪਾਵੈ, ਜੁਗ ਜੁਗ ਪੀਤਮ ਤਾਸੇ। ਬਾਬਾ ਲਗਨ ਗੜਾਏ ਹਮ ਪੀ ਵਈਆਂ, ਸਾਹੋ ਰਹਿ ਬਲਰਾਮ ਜੀਓ। ਸਾਹ ਹੁਕਮ ਨਾ ਜਾਏ ਹੁਕਮ ਰਜਾਏ, ਸੋਨਾ ਟੱਲਾ ਜੋ ਕਰੈ ਬਲਰਾਮ ਜੀਓ। ਕਿਰਤ ਪਿਆ ਕਰਤਾ ਕਰ ਪਾਇਆ, ਮੇਟ ਨਾ ਸਕੈ ਕੋਈ ਜਾਈ ਨਾਉ, ਨਰੇ ਨਿਹ ਕੇਵਲ ਰਵ ਰਿਹਾ ਤਿਹੋ ਲੋਈ। ਮਾਏ ਨਿਰਾਸੀ ਰੋਏ ਵਿੱਚ, ਹੁੰਨੀ ਬਾਲੀ ਬਾਲਾ ਹੇ ਤੇ। ਨਾਨਕ ਸ਼ਬਦ ਨਾਨਕ ਸਾਚ ਸ਼ਬਦ ਸੁਖ ਮਿਲੀ, ਗੁਰਚਰਨੀ ਪ੍ਰਭ ਚੇਤੇ। ਬਾਬਲੋ ਦਿੱਤਰੀ ਦੂਰ ਨਾ ਆਵੈ, ਕਰ ਪਈ ਆ ਬਲਰਾਮ ਜੀਓ। ਰਹਿਸੀ ਵੇਖ ਹਦੂਰ, ਪਿਰ ਰਾਵੀ ਘਰ ਸੋਹੀ ਹੈ ਬਲਰਾਮ ਜੀਓ।
साचे पिर लोड़ी प्रीतम जोड़ी मत पूरी परधाने संजोगी मेला थान सोहेला गुणवंती गुर ज्ञाने सत संतोख सदा सच पल्लै सच बोलै पिर पाए नानक विछड़ ना दुख पाए गुरमते अंक समाए राग सूही महला पहला छंत घर दूजा एक ओंकार सतगुर प्रसाद हम कर साजने आए साचा मेल मिलाए सहज मिलाए हर मन पाए पंच मिले सुख उपाया साई वस्तु प्राप्त हुई जिस सेती मन लाया अंदन मेल पया मन मान्या कर मंदर सोहाए पंच शब्द तुन अनहद वाजे तुम तुन अनहद वाजे हम कर साजने आए आवहो मीत प्यारे मंगल गावहो नारे सच मंगल गावहो ता प्रभावहो सोहरा जुग चारे अपने कर आया थान सोहाया कार्य शब्द सवारे ज्ञान महारस नेत्री अंजन त्रे पवन रूप देखाया सखी मिलहो रस मंगल गावहो हम कर साजने आया मन तन अमृत पिन्ना अंतर प्रेम विरतन्ना अंतर रतन पदार्थ मेरा परम तत्व विचारो जंत पेख तू सफलो दाता सिर से दे बनहारो तू जान ज्ञानी अंतर जामी आपे कारण की ना सुनो सखी मन मोहन मोहया तन मन अमृत पीना आत्म राम संसारा साचा खेल तुम्हारा सच खेल तुम्हारा अगम अपारा तुझ बिन कौन कौन बुझाए सिद्ध साधक सियाने केते तुझ बिन कवन कहाए काल बेकाल पहे देवाने मन राख्या गुर ठाए नानक अवगुण शब्द जलाए गुण संगम प्रभु पाए राग सूही महला पहला कर तीजा एक ओंकार सतगुर प्रसाद आहो सजना हो देखा दर्शन तेरा राम करे अपनना खड़ी तक्का मैं मंचाओ कनेरा राम मंचाओ कनेरा सुन पर मेरा मैं तेरा परवासा दर्शन देख पई नहीं केवल जन्म मरण दुख नासा सगली जोत जाता तू सोई मिलिया पाए सुभाए नानक साजन को भल जाइए साच मिले करे आए करे आयड़े साजना ता तन खरी सर सी राम हरे मोहड़ी साच शब्द ठाकुर देख रहंसी राम गुण संग रहंसी खरी सर सी जा रावी रंग रातै अवगण मार गुणी कर छाया पूरा पुरख बिधाता तस्कर मार बसी पंचायन अदल करे विचारे नानक राम नाम निस्तारा गुरमत मिले प्यारे भर पायड़ा बालड़िए आसा मनसा पूरी राम पेरे रावेड़ी शब्द रली रव रहे अनह दूरी राम प्रभ दूना हुई कट कट सोई दिसकी नार सबाई आपे रसिया आपे रावे ज्यों तिस्ती बड़ियाई अमर अडोल अमोल अपारा गुर पूरा सच पाइया नानक आपे जोग सजोगी नदर करे लिवलाइया फिर उचड़िया मारड़िया तिहु लोआ सिरता जा राम हाँ बिसम पे देख गुणा अनहद शब्द अगा जा राम शब्द विचारी करनी सारी राम नाम निशानो नाम बिना खोटे नहीं ठाहर नाम रतन परवानो पाते मत पूरी पूरा परवाना ना आवै ना जासी नानक गुरमुख आप पछाणै प्रभ जासे अविनासी एक ओंकार सतगुर प्रसाद राग सूही छंत महला पहला कर चौथा जिन किया तिन देखिया जग तंदड़ा लाया दान तेरा कट चांदना तन चंदो दीपाया चंदो दीपाया दान हर कै दुख अंधेरा उठ गया गुण जंग लाड़े नाल सो है परक मुहनिया लिया विवाह हुआ सो बसीती पंच शब्दी आया जिन किया तिन देखिया जग तंदड़ा लाया हों बलिहारी साजना मीता अवरीता इहो तन जिन स्यों गाड़िया मन लियड़ा दीता दिया ता दिया मान जिन स्यों सज्जन जिन स्यों दिया ता दिया मान जिन स्यों से सज्जन क्यों विसरहे जिन दिस आया होहे रलिया जी सेती गह रहे है सगल गुण अवगुण न कोई होहे नीता नीता हों बलिहारी साजना मीता अवरीता हूँ गुणा क होवै वासला कढ़ वास ली जै जे गुण होवन साजना मिल साज क्रीजै गुण है केड़ी छोड़ अवगण चलिए पहरे पटंबर कर अडंबर अपना पिड़ मलिया जिथै जाए बहिया भलिया कहिया जिथै जाए बहिया भला कहिया झोल अमृत पीजै गुणा का होवै वासला कढ़ वास ली जै आप करे किसी आख्य होर करे ना कोई आखण ताको जाइए जे भूलड़ा होई जे होए भूला जाए कहिए आप करता क्यों भुलै सुने देखे बाज कहिया दान अणमंग्या दिवै दान दे दाता जग बेदाता नानका सच सोई आप करे किसी आख्य होर करे ना कोई सूही महला पहला मेरा मन राता गुण रवै मन पावै सोई गुर की पौड़ी साच की साचा सुख होई सुख सहज आवै साच पावै साच की मत क्यों टल्लै इस नान दान सुग्यान मजन आप अछल्यों क्यों छल्लै
ਪਰ ਪੰਚ ਮੋਹ ਬੇਕਾਰ ਥਾ ਕੇ ਕੂੜ ਕਵਟ ਨਾ ਦੋਈ। ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ, ਸਾਹਿਬ ਸੋ ਸਾ ਲਾਹੀਆ ਜਿਨ ਕਾਰੁਣ ਕੀਆ। ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ, ਮਥ ਅੰਮ੍ਰਿਤ ਪੀਆ ਇਹੋ ਮਨ ਦੀਆ। ਗੁਰ ਪਹਿ ਮੋਲ ਕਰਾਇਆ ਆਪਣਾ ਪ੍ਰਭ ਸਹਿਜ ਪ੍ਰਸ਼ਾਤਾ, ਜਾ ਮਨ ਸਾਚਾ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ, ਕਿਉਂ ਮਿਲੈ ਹੋਏ ਪਰਾਇਆ। ਸਾਹਿਬ ਸੋ ਸਾ ਲਾਹੀਆ ਜਿਨ ਜਗਤ ਉਹ ਪਾਇਆ, ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ। ਪ੍ਰੀਤਮ ਸਿਉ ਮਨ ਮਾਨਿਆ ਸੇ ਧੀ ਰਾਤਾ, ਸਾਹਿਬ ਰੰਗ ਰਾਤਾ ਸੱਚ ਕੀ ਬਾਤ ਆ। ਜਿਨ ਬਿੰਬ ਕਾ ਕੋਟ ਉਸਾਰਿਆ, ਪੰਚ ਪੂ ਨਾਇਕੋ ਆਪ ਸਿਰਿੰਦਾ, ਜਿਨ ਸੱਚ ਕਾ ਪਿੰਡ ਉਸਵਾਰਿਆ। ਹਮ ਅਵਗਣ ਯਾਰੇ ਤੂੰ ਸੁਣ ਪਿਆਰੇ, ਤੁਤ ਭਾਵੈ ਸੱਚ ਸੋਈ। ਆਵਣ ਜਾਣਾ ਨਾ ਥੀਆ ਸਾਚੀ ਮਤ ਹੋਈ, ਅੰਜਨ ਤਾਸਾ ਅੰਜੀਐ ਜੈਸਾ ਪਿਰ ਭਾਵੈ, ਸਮਝੈ ਸੂਝੈ ਜਾਣੀਐ ਜੇ ਆਪ ਜਾਣਾਵੈ। ਆਪ ਜਾਣਾਵੈ ਮਾਰਗ ਪਾਵੈ, ਆਪੇ ਮਨੂਆ ਲੇਵੇ ਕਰਮ ਸੁ ਕਰਮ ਕਰਾਏ, ਆਪੇ ਕੀਮਤ ਕੌਣ ਅਪੇ ਵੇ। ਤੰਤ ਮੰਤ ਪਾਖਣ ਨਾ ਜਾਣਾ, ਰਾਮ ਹਿਰਦੈ ਮਨ ਮਾਨਿਆ। ਅੰਜਨ ਨਾਮ ਤਿਸੈ ਤੇ ਸੂਝੈ, ਗੁਰਸਬ ਦੀ ਸੱਚ ਜਾਣਿਆ। ਸਾਜਨ ਹੋਵੇ ਨਾ ਆਪਣੇ ਕਿਉਂ ਪਰ ਕਰ ਜਾਹੀ, ਸਾਜਨ ਰਾਤੇ ਸੱਚ ਕੇ ਸੰਘੇ ਮਨਮਾਹੀ। ਮਨ ਮਾਹੇ ਸਾਜਨ ਕਰੇ ਲਲੀਆ ਕਰਮ ਧਰਮ ਸਭਾਇਆ, ਅੱਠ ਸੱਠ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ। ਆਪ ਸਾਜੇ ਥਾਪ ਵੇਖੈ ਤੇ ਸਹਿ ਭਾਣਾ ਪਾਇਆ, ਸਾਜਨ ਰੰਗ ਰੰਗੀ ਲੜੇ ਰੰਗ ਲਾਲ ਬਣਾਇਆ। ਅੰਧਾ ਆਗੂ ਜੇ ਥੀਆ ਕਿਉਂ ਪਾਧੁਰ ਜਾਣੈ, ਆਪ ਮੁਸੈ ਮਤ ਹੁਛਿਆ ਕਿਉਂ ਰਾਹੋ ਪਛਾਣੈ। ਕਿਉਂ ਰਾਹੇ ਜਾਵੈ ਮਹਿਲ ਪਾਵੈ, ਅੰਧ ਕੀ ਮਤ ਅੰਧਲੀ, ਵਿਣ ਨਾਮ ਹਰ ਕੇ ਕੱਛ ਨਾ ਸੂਜੈ, ਅੰਧ ਬੂਢੋ ਧੰਦਲੀ। ਦਿਨ ਰਾਤ ਚਾਨਣ ਚਾ ਉਪਜੈ, ਸਬਦ ਗੁਰ ਕਾ ਮਨ ਵਸੈ, ਕਰ ਜੋੜ ਗੁਰ ਪਹਿ ਕਰ ਬੇਨੰਤੀ, ਰਾਹੋ ਪਾਧੁਰ ਗੁਰ ਦੱਸੈ। ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ, ਕਿਸ ਪਹਿ ਖੁੱਲੋ ਗੰਠੜੀ ਦੁਖੀ ਪਰੇ ਆਇਆ। ਦੁਖੀ ਪਰੇ ਆਇਆ ਜਗਤ ਸਵਾਇਆ, ਕੌਣ ਜਾਣੈ ਬਿਧ ਮੇਰੀਆ। ਆਵਣੇ ਜਾਵਣੇ ਖਰੇ ਡਰਾਵਣੇ, ਤੋਰਨਾ ਆਵੈ ਫੇਰੀਆ। ਨਾ ਵੇ ਹੁਣੇ ਊਣੇ ਝੂਣੇ, ਨਾ ਗੁਰਸ਼ਬਦ ਸੁਣਾਇਆ। ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ, ਗੁਰ ਮਹਿਲੀ ਕਰੇ ਆਪਣਾ ਸੋ ਭਰ ਪੀਣਾ। ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ, ਸਬਦੇ ਭਤੀਜਾ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ। ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ, ਗੁਰਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ। ਗੁਰ ਮਹਿਲੀ ਕਰੇ ਆਪਣਾ ਸੋ ਭਰ ਪੁਰ ਲੀਣਾ, ਕੀਤਾ ਕਿਆ ਸਾ ਲਾਹੀਐ ਕਰ ਵੇਖੈ ਸੋਈ, ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ। ਕੀਮਤ ਸੋ ਪਾਵੈ ਆਪ ਜਾਣਾ ਆਵੈ, ਆਪ ਭੁੱਲ ਨਾ ਭੁੱਲੇ, ਜੈ ਜੈ ਕਾਰ ਕਰੇ ਤੁਧ ਪਾਵੇ ਗੁਰ ਕੈ ਸ਼ਬਦ ਅਮੁੱਲੇ। ਹੀਣੋ ਨੀਚ ਕਰੋ ਬੇਨੰਤੀ ਸੋ ਸੱਚ ਨਾ ਛੋਡ ਭਾਈ, ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ। ਰਾਗ ਸੂਹੀ ਛੰਤ ਮਹੱਲਾ ਤੀਜਾ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁਖ ਸੁਹਰਾ ਹਰ ਧਿਆਵਹੋ, ਗੁਰਮੁਖ ਹਰ ਫਲ ਪਾਵਹੋ, ਗੁਰਮੁਖ ਫਲ ਪਾਵਹੋ ਹਰ ਨਾਮ ਧਿਆਵਹੋ। ਜਨਮ ਜਨਮ ਕੇ ਦੁਖ ਨਿਵਾਰੇ, ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਕਾਰਜ ਸਭ ਸਵਾਰੇ। ਹਰ ਪ੍ਰਭ ਕਿਰਪਾ ਕਰੇ ਹਰ ਜਾਪਹੋ, ਸੁਖ ਫਲ ਹਰ ਜਨ ਪਾਵਹੋ। ਨਾਨਕ ਕਹਿ ਸੁਣੋ ਜਨ ਭਾਈ, ਸੁਖ ਸੁਹਰਾ ਹਰ ਧਿਆਵਹੋ। ਸੁਣ ਹਰ ਗੁਣ ਪੀਨੇ ਸਹਿਜ ਸੁਭਾਏ, ਗੁਰਮਤਿ ਸਹਿਜ ਨਾਮ ਧਿਆਏ। ਜਿਨ ਕਉ ਤੁਰ ਲਿਖਿਆ ਤਿੰਨ ਗੁਰ ਮਿਲਿਆ, ਤਿੰਨ ਜਨਮ ਮਰਨ ਪਾਉ ਭਾਗਾ, ਅੰਦਰੋਂ ਦੁਰਮਤ ਦੂਜੀ ਖੋਈ, ਸੋ ਜਨ ਹਲ ਲਾਗਾ। ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ, ਤਿੰਨ ਅੰਦਨ ਹਰ ਗੁਣ ਗਾਏ। ਸੁਣ ਮਨ ਪੀਨੇ ਸਹਿਜ ਸੁਭਾਏ, ਜੁਗ ਮਹਿ ਰਾਮ ਨਾਮ ਨਿਸਤਾਰਾ, ਗੁਰ ਤੇ ਪੁਜੈ ਸ਼ਬਦ ਵਿਚਾਰਾ। ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ। ਸਹਿਜੇ ਗੁਣ ਗਾਵੈ ਦਿਨ ਰਾਤੀ, ਕਿਲ ਵਿਖ ਸਭ ਗਵਾਏ। ਸਭ ਕੋ ਤੇਰਾ ਤੂੰ ਸਭ ਨਾ ਕਾ, ਹੋ ਤੇਰਾ ਤੂੰ ਹਮਾਰਾ। ਜੁਗ ਮਹਿ ਰਾਮ ਨਾਮ ਨਿਸਤਾਰਾ, ਸਾਜਨ ਆਏ ਉੱਠੇ ਕਰਮਾਹੀ। ਹਰ ਗੁਣ ਗਾਵੇ ਤ੍ਰਿਪਤ ਅਗਾਹੀ, ਹਰ ਗੁਣ ਗਾਏ ਸਦਾ ਤ੍ਰਿਪਤਾ ਸੀ। ਫਿਰ ਭੁੱਖ ਨਾ ਲਾਗੈ ਆਏ, ਦਹ ਦਸ ਪੂਜ ਹੋਵੈ ਹਰ ਜਨ ਕੀ, ਜੋ ਹਰ ਹਰ ਨਾਮ ਤੇ ਆਏ। ਨਾਨਕ ਹਰ ਆਪੇ ਜੋਰ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ। ਸਾਜਨ ਆਏ ਉੱਠੇ ਕਰ ਮਾਹੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਮਹੱਲਾ ਤੀਜਾ, ਘਰ ਤੀਜਾ ਭਗਤ ਜਨਾ ਕੀ ਹਰ ਜੀਉ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਵੈ, ਹੋਮੈ ਸ਼ਬਦ ਜਲਾਇਆ ਰਾਮ। ਹੋਮੈ ਸ਼ਬਦ ਜਲਾਇਆ ਮੇਰੇ ਹਰ ਪਾਇਆ, ਜਿਸ ਦੀ ਸਾਚੀ ਬਾਣੀ। ਸੱਚੀ ਭਗਤ ਕਰੇ ਦਿਨ ਰਾਤੀ, ਗੁਰਮੁਖ ਆਖ ਵਖਾਣੀ। ਭਗਤਾ ਕੀ ਚਾਲ ਸੱਚੀ ਅਤ ਨਿਰਮਲ, ਨਾਮ ਸੱਚਾ ਮਨ ਨਾਮ ਸੱਚਾ ਮਨ ਪਾਇਆ। ਨਾਨਕ ਭਗਤ ਸੋਹੇ ਦਰ ਸਾਚੈ, ਜਿਨੀ ਸੱਚੋ ਸੱਚੋ ਕਮਾਇਆ। ਹਰ ਭਗਤਾ ਕੀ ਜਾਤ ਪਤ ਹੈ, ਪਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ। ਹਰ ਭਗਤ ਕਰਹੇ ਵਿੱਚੋਂ ਆਪ ਗਵਾਵੇ, ਜਿਨ ਗੁਣ ਅਵਗਣ ਪਛਾਣੇ ਰਾਮ। ਗੁਰ ਔਗਣ ਪਛਾਣੇ ਹਰ ਨਾਮ ਵਖਾਣੈ, ਪੈ ਭਗਤ ਮੀਠੀ ਲਾਗੀ। ਅੰਦਿਨ ਭਗਤ ਕਰਹੇ ਦਿਨ ਰਾਤੀ, ਕਰਹੀ ਮਹਿ ਬੈਰਾਗੀ।
ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕਹਿ ਦਰ ਸਾਚੇ ਅੰਦਰ ਨਾਮ ਸੰਭਾਲੇ ਮਨ ਮੁਖ ਭਗਤ ਕਰੇ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਹੋਮੈ ਮਾਇਆ ਰੋਗ ਵਿਆਪੇ ਮਰ ਜਨਮੇ ਦੁੱਖ ਹੋਈ ਰਾਮ ਮਰ ਜਨਮੇ ਦੁੱਖ ਹੋਈ ਦੂਜੈ ਪਾਏ ਪਰ ਬੇਗੋਈ ਵੇਣਗੁਰ ਤਤ ਨਾ ਜਾਣਿਆ ਭਗਤ ਵਿਹੂਣਾ ਸਭ ਜਗ ਭਰਮਿਆ ਅੰਤ ਗਇਆ ਪਛਤਾਨਿਆ ਕੋਟ ਮਦੇ ਕਿਨੈ ਪਛਾਣਿਆ ਹਰ ਨਾਮਾ ਸਚ ਸੋਈ ਨਾਨਕ ਨਾਮ ਮਿਲੈ ਵਡਿਆਈ ਦੂਜੈ ਭਾਏ ਪਤ ਖੋਈ ਭਗਤਾਂ ਕਹਿ ਕਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸਚ ਪਾਇਆ ਸਦਾ ਅਖੁੱਟ ਕਦੇ ਨਾ ਨਿਖੁੱਟੈ ਹਰਦੀਆ ਸਹਿਜ ਸੁਭਾਇਆ ਹਰ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸਬਦ ਸੱਚੈ ਸੱਚ ਸੁਹਿਲਾ ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ ਹੋਮੈ ਸਭ ਕਿਲ ਵਿਖ ਕਾਟੇ ਸਾਚ ਰੱਖਿਓ ਉਰਧਾਰੇ ਰਾਮ ਸੱਚ ਰੱਖਿਓ ਉਰਧਾਰੇ ਦੁੱਤਰ ਤਾਰੇ ਫਿਰ ਭਵਜਲ ਤਰੁਣ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾ ਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਾਰਾ ਹੋਈ ਸਾਚਾ ਸਤਿਗੁਰ ਸੱਚ ਬੁਝਾਇਆ ਪਤਰਾਖੈ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚਾ ਨਾਮ ਸੁਖ ਹੋਈ ਰਾਮ ਸਾਚੈ ਨਾਮ ਸੁਖ ਹੋਈ ਮਰੈ ਨਾ ਕੋਈ ਗਰਮ ਨਾ ਜੂਨੀ ਵਾਸਾ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਹੇ ਪ੍ਰਗਾਸਾ ਜਿਨੀ ਸੱਚ ਜਾਤਾ ਸੇ ਸੱਚੇ ਹੋਇੰਦਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰ ਸੋਹਿਲਾ ਹੋਈ ਰਾਮ ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖ ਤਹਿ ਸੱਚ ਪਸਰਿਆ ਅਵ ਨਾ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਛੁ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਹੇ ਦਰਬਾਰੇ ਸੱਚੋ ਸੱਚ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸਾਚੇ ਸੋਝੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੂਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਪਵੈ ਬਿਨ ਸਤਿਗੁਰ ਸੁਹਾਗ ਨ ਹੋਈ ਰਾਮ ਨਿਹਚਲ ਰਾਜ ਸਦਾ ਹਰਕੇਰਾ ਤਿਸ ਬਿਨ ਅਵ ਨਾ ਕੋਈ ਰਾਮ ਤਿਸ ਬਿਨ ਅਵ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਤਨ ਫਿਰ ਮੇਲਾ ਵਾ ਹੋਆ ਗੁਰਮਤੀ ਮਨੁ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਤਨ ਬਾਲੜੀਏ ਹਰ ਵਰ ਪਾਵੇ ਸੋਈ ਰਾਮ ਸਦਾ ਹੋਵੇ ਸੋ ਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੁੱਝੈ ਕੋਈ ਹੋਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੈ ਸਬਦ ਸਮਾਵੈ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਾਲੜੀ ਹਰ ਵਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮੇਰੇ ਪ੍ਰੀਤਮ ਸੁਖ ਪਾਏ ਰਾਮ ਮੇਰੇ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ ਸਾ ਤਨ ਬਾਲੀ ਤੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹੇ ਆ ਸਭ ਥਾਈ ਰਾਮ ਪ੍ਰਭ ਰਵ ਰਹੇ ਆ ਸਭ ਥਾਈ ਮਨ ਵਸਾਈ ਪੂਰਵ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭਾਣੀ ਸੱਚ ਸਿਗਾਰ ਬਣਾਇਆ ਕਾਮਣ ਨਿਰਮਲ ਹੋ ਮੈਂ ਮਲ ਖੋਈ ਗੁਰਮਤੇ ਸੱਚ ਸਮਾਈ ਨਾਨਕ ਆਪ ਮਿਲਾਈ ਕਰਤਾ ਨਾਮ ਨਵੈ ਨਿਧ ਪਾਈ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅੰਦਿਨੋ ਸ਼ਬਦ ਰਹੋ ਅਨਹ ਸ਼ਬਦ ਵਜਾਏ ਰਾਮ ਅਨਹ ਸ਼ਬਦ ਵਜਾਏ ਹਰ ਜੀਉ ਕਰੇ ਆਏ ਹਰ ਗੁਣ ਗਾਵੋ ਨਾਰੀ ਅੰਦਿਨ ਭਗਤ ਕਰੇ ਗੁਰ ਆਗੈ ਸਾ ਤਨ ਕੰਧ ਪਿਆਰੀ ਗੁਰ ਕਾ ਸ਼ਬਦ ਵਸਿਆ ਕਟ ਅੰਤਰ ਸੇਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦ ਹੀ ਸੋਹਿਲਾ ਹਰ ਕਰ ਕਿਰਪਾ ਕਰੇ ਆਏ ਭਗਤਾ ਮਨ ਆਨੰਦ ਪਇਆ ਹਰ ਨਾਮ ਰਹੇ ਲਿਵਲਾਏ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਹੀ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵੇ ਸਹਿਜ ਸਮਾਵੇ ਸਭ ਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਉ ਮੇਲ ਪਇਆ ਹਰ ਹਰ ਨਾਮ ਸਮਾਏ ਰਾਮ ਗੁਰ ਕੈ ਸ਼ਬਦ ਸਤ ਜੀਵਨ ਮੁਕਤ ਪਏ ਹਰ ਕੈ ਨਾਮ ਲਿਵਲਾਏ ਰਾਮ
ਹਰੇ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁਆ ਰਤਾ ਹਰਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਅੰਦਰ ਨਾਮ ਸੰਭਾਲੇ ਗੁਰ ਸਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰ ਸਤਹੀ ਸੁਹਲਾ ਜੇ ਸਤਿਗੁਰ ਸੇਵ ਸਮਾਏ ਬਿਨ ਸਤਿਗੁਰ ਜਗ ਭਰਮ ਪੁਲਾਇਆ ਹਰ ਕਾ ਮਹਿਲ ਨਾ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਰ ਮਨ ਪਾਇਆ ਸਦਾ ਗਾਵੇ ਰੰਗਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਤਹੀ ਜਾਤੇ ਸਾਚੀ ਭਗਤ ਕਹੇ ਦਰ ਜਾਪੇ ਕਰ ਦਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸੱਚ ਬਾਣੀ ਸਭ ਦੇ ਹੀ ਸੁਖ ਹੋਈ ਸੂਹੀ ਮਹਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਹੇ ਰਾਮ ਸਦਾ ਹੋਵੇ ਸੋ ਹਾਗਣੀ ਹਰ ਜੀ ਉਮਰੈ ਨਾ ਜਾਏ ਰਾਮ ਹਰ ਜੀ ਉਮਰੈ ਨਾ ਜਾਏ ਗੁਰ ਕੈ ਸਹਿਬ ਸੁਭਾਏ ਸਾਤਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਉਹ ਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਫਿਰ ਪਾਇੜਾ ਬਾਲੜੀਏ ਅੰਦਰ ਸਹਿਜੇ ਮਾਤੀ ਰਾਮ ਗੁਰਮਤੀ ਮਨ ਅੰਦ ਭਇਆ ਤਿਤ ਤਨ ਮਹਿਲ ਨਾ ਰਾਤੀ ਰਾਮ ਤਿਤ ਤਨ ਮਹਿਲ ਨਾ ਰਾਤੀ ਹੈ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਦਿਨ ਰਾਵੇ ਹੈ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤਿ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲਾ ਵੜਿਆਏ ਪ੍ਰਭ ਰਾਵੇ ਰੰਗ ਰਾਤੀ ਪਿਰ ਰਾਵੇ ਰੰਗ ਰਾਤੜੀਏ ਪਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸੋਹਤ ਨਿਮਲ ਜਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾ ਹਰ ਪਾਇਆ ਹਰ ਕਾਮਣ ਮਨ ਘਾਮਣ ਹਰ ਕਾਮਣ ਮਨ ਪਾਣੀ ਅੰਦਿਨ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕ ਵਰਤੈ ਬਿਨ ਗੁਰ ਕਿਨਹਿ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਸੀ ਤੀ ਚਿਤ ਲਾਇਆ ਕਾਮਣ ਮਨ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰ ਧਾਰੇ ਰਾਮ ਹਰ ਰਾਖੇ ਉਰ ਤਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹੇ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਰ ਲਈ ਗੁਰ ਆਪਣਾ ਗੁਰ ਕੈ ਸ਼ਬਦ ਸਵਾਰੇ ਸੂਹੀ ਮਹੱਲਾ ਤੀਜਾ ਸੋਹਿਲੜਾ ਹਰ ਰਾਮ ਨਾਮ ਗੁਰਸਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਪੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨੰਦ ਸੁਰਤ ਸਮਾਣੀ ਹਰ ਹਰ ਏਕ ਉਪਾਇਆ ਹੈ ਪ੍ਰਭ ਨਾਨਕ ਕਿਰਪਾ ਧਾਰੇ ਸੋਹਿਲੜਾ ਹਰ ਰਾਮ ਨਾਮ ਗੁਰਸਬਦੀ ਵਿਚਾਰੇ ਹਮ ਨੀਵੀ ਪ੍ਰਭ ਅਤ ਉਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕੈ ਸ਼ਬਦ ਸੁਭਾਏ ਰਾਮ ਮੇਲੋ ਸ਼ਬਦ ਸੁਭਾਏ ਆਪ ਗਵਾਏ ਰੰਗ ਸਵਰਲੀਆ ਮਾਣੇ ਸੇਜ ਸੁਖਾਲੀ ਜਾ ਪ੍ਰਪਾਇਆ ਹਰ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਾਹਿਬ ਵਡ ਭਾਗੀ ਜੇ ਚੱਲੈ ਸਤਿਗੁਰ ਪਾਏ ਹਮ ਨੀਵੀ ਪ੍ਰਭ ਅਤ ਉਚਾ ਕਿਉਂ ਕਰ ਮਿਲਿਆ ਜਾਏ ਰਾਮ ਕੱਟ ਕੱਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਇੱਕ ਨਾ ਪ੍ਰਭ ਦੂਰ ਵਸਿਆ ਇੱਕ ਨਾ ਮਨ ਆਧਾਰੋ ਰਾਮ ਇੱਕ ਨਾ ਮਨ ਆਧਾਰੋ ਸਿਜਨਹਾਰੋ ਵਡਭਾਗੀ ਗੁਰ ਪਾਇਆ ਘੱਟ ਘੱਟ ਹੈ ਪ੍ਰਭ ਏਕੋ ਸਵਾਮੀ ਗੁਰਮੁਖ ਲਖ ਲਖਾਇਆ ਸਹਿਜੇ ਆਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਘੱਟ ਕੱਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਰਾਮ ਸਮਾਇਆ ਰਾਮ ਹਰ ਧੂੜ ਤੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਤ ਕਰਾਇਆ ਗਵਾਏ ਨਿਜ ਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਆਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹੱਲਾ ਚੌਥਾ ਛੰਤ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਗੁਰਬਾਣੀ ਸਦ ਮੀਠੀ ਲਾਗੀ ਪਾਪ ਦੇ ਕਾਰ ਗਵਾਇਆ ਹੋਮੈ ਰੋਗ ਗਇਆ ਪਉ ਭਾਗਾ ਸਹਿਜੇ ਸਹਿਜ ਮਿਲਾਇਆ ਕਾਇਆ ਸਹਿਜ ਗੁਰਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅੰਦਿਨ ਸੁਖ ਮਾਣ ਨੇ ਤਰ ਲਿਆ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ ਬਾਣੀ ਗੁਰਗਾਈ ਪਰਮ ਗਤ ਪਾਈ ਪੰਜ ਮਿਲੇ ਸੋਹਾਇਆ ਗਇਆ ਕ੍ਰੋਧ ਮਮਤਾ ਤਨ ਨਾਠੀ ਪਾ ਖੰਡ ਭਰਮ ਗਵਾਇਆ ਹੋਂ ਮੈਂ ਪੀਰ ਗਏ ਸੁਖ ਪਾਇਆ ਰੋਗਤ ਪੈ ਸਰੀਰਾ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਉ ਅੰਤਰ ਮਮਤਾ ਕੂੜ ਕੂੜ ਵੇ ਹਜੇ ਕੂੜ ਲਈ ਬਲਰਾਮ ਜੀਉ ਕੂੜ ਕਪਟ ਕਮਾਵੈ ਮਹਾਂ ਦੁੱਖ ਪਾਵੈ ਬਿਨ ਸਤਿਗੁਰ ਮਗ ਨਾ ਪਾਇਆ ਉੱਜੜ ਪੰਥ ਭਰਮੈ ਗਾਵਾਰੀ ਖਿਨ ਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਏ ਹਿਰਦੈ ਤਨ ਉਹ ਮਹੀਆ ਬਲਰਾਮ ਜੀਓ
ਪੰਡਿਤ ਪਾਦੇ ਅਣਪਤੀ ਬਹਿ ਵਾਚਾਈ ਹੈ ਬਲਰਾਮ ਜੀਉ ਪਤੀ ਵਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਕਰੇ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ ਵਰ ਪਾਇਆ ਪੁਰਖ ਅਗਮ ਅਗੁਚਰ ਸਦ ਸਦ ਨਵਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਕਦੇ ਨ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਦੜੀ ਲਾਭ ਪਰਵਿਰਤੀ ਕਰਮ ਦ੍ਰਿੜ ਆਇਆ ਬਲਰਾਮ ਜੀਉ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਉ ਧਰਮ ਦ੍ਰਿੜ ਹੋ ਹਰ ਨਾਮ ਤੇ ਆਵਹੋ ਸਿਮ੍ਰਿਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਆਰਾਧ ਹੋ ਸਭ ਕੇ ਲਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀਆ ਰੰਭ ਕਾਜ ਰਚਾਇਆ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਉ ਨਿਰਭਉ ਪੈ ਮਨ ਹੋਏ ਹੁਮੈ ਮੈਲ ਗਵਾਇਆ ਬਲਰਾਮ ਜੀਉ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖਿਆ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਵ ਰਹਿਆ ਪਰ ਪੂਰੇ ਅੰਤਰ ਬਾਹਰ ਹੈ ਪ੍ਰਭ ਮੇਲ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਲ ਸ਼ਬਦ ਵਜਾਏ ਹਰ ਤੀਜੜੀ ਲਾਭ ਮਨ ਚਾਉ ਪਇਆ ਬੈਰਾਗੀਆ ਬਲਰਾਮ ਜੀਉ ਸੰਜਨ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਉ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਜਨਾ ਵਡਭਾਗੀ ਪਾਇਆ ਹਰ ਕਥਿਆ ਕਥ ਕਹਾਣੀ ਹਿਰਦੈ ਹਰ ਹਰ ਹਰ ਧੁਨਿ ਉਪਜੀ ਹਰ ਜਪਿਆ ਮਸਤਕ ਭਾਗ ਜੀਉ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਉ ਹਰ ਚੌਥੜੀ ਲਾ ਮਨ ਸਹਿਜ ਪਇਆ ਹਰ ਪਾਇਆ ਬਲਰਾਮ ਜੀਉ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਉ ਹਰ ਮੀਠਾ ਲਾਇਆ ਮੇਰੇ ਪਰ ਪਾਇਆ ਅੰਧ ਨੂੰ ਹੱਲੇ ਬੁਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਿਨਾਸੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਹਰ ਪਾਏ ਮੇਰੇ ਪ੍ਰਭ ਪਾਏ ਮਿਲਿਆ ਸਹਿ ਸੁਭਾਏ ਅੰਦਨ ਭੋਗ ਭੋਗੇ ਸੁਖ ਸੋਵੈ ਸਬਦ ਰਹਿ ਲਿਵਲਾਏ ਵੱਡਾ ਭਾਗ ਗੁਰਪੂਰਾ ਪਾਈਏ ਅੰਦਰ ਨਾਮ ਤੇ ਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਾ ਨਿਰਮਲ ਨਾਏ ਨਿਰਮਲ ਜਲ ਨਾਏ ਮੈਲ ਗਵਾਏ ਪਹਿ ਪਵਿੱਤ ਸਰੀਰਾ ਦੁਰਮਤ ਮੈਲ ਗਈ ਪਰਮਪਾਗਾ ਹੋਂ ਮੈਂ ਬਿਨਥੀ ਪੀਰਾ ਨਦ ਪ੍ਰਭੂ ਸਤ ਸੰਗਤ ਪਾਈ ਨਿਜ ਕਰ ਹੋਆ ਵਾਸਾ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸਬਦ ਨਿਸਤਾਰਿਆ ਗਿਆਨ ਅਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਕਰ ਮੰਦਰ ਸੋਹਾਇਆ ਤਨ ਮਨ ਅਰਪਸੀ ਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹਿ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾ ਜੋ ਰਚਾਇਆ ਗੁਰਮੁਖ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾ ਤਨ ਕੰਤ ਪਿਆਰੀ ਸੰਜਨਾ ਮਿਲ ਮੰਗਲ ਗਾਏ ਹਰ ਜੀਉ ਆਪ ਸਵਾਰੀ ਸੁਰ ਨਰ ਗਣ ਗੰਧਰਪ ਮਿਲ ਆਏ ਅਪੂਰਵ ਜੰਝ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪ ਹੋ ਸੰਤ ਜਨ ਹੋ ਗੁਣ ਗਾਵੇ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀ ਹੈ ਘਰ ਵਾਜੇ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਬ ਤੇਰੇ ਤੂੰ ਕਰਤਾ ਸਭ ਥਾਈ ਇਹਨੇ ਸਜਪੀ ਸਾਧਾ ਸਾ ਲਾਹੀ ਸਾਜ ਸ਼ਬਦ ਲਿਵਲਾਈ ਅੰਦਨ ਸਹਿਜ ਰਹਿ ਰੰਗ ਰਾਤਾ ਰਾਮ ਨਾਮ ਰਿਧ ਪੂਜਾ ਨਾਨਕ ਗੁਰਮੁਖ ਏਕ ਪਛਾਣੇ ਅਵ ਨ ਜਾਣੈ ਦੂਜਾ ਸਭ ਮਹਿ ਰਵ ਰਿਹਾ ਸੋ ਪ੍ਰਭ ਅੰਤਰ ਜਾਮੀ ਰਾਮ ਗੁਰਸ਼ਬਦ ਰਵੈ ਰਵ ਰਿਹਾ ਸੋ ਪ੍ਰਭ ਮੇਰਾ ਸੁਆਮੀ ਰਾਮ ਪ੍ਰਭ ਮੇਰਾ ਸੁਆਮੀ ਅੰਤਰ ਜਾਮੀ ਘਟ ਘਟ ਰਵਿਆ ਸੋਈ ਗੁਰਮਤਿ ਸੱਚ ਪਾਈਏ ਸਹਿਜ ਸਮਾਈਏ ਤਿਸ ਬਿਨ ਅਵ ਨ ਕੋਈ ਸਹਿਜੇ ਗੁਣ ਗਾਵਾ ਜੇ ਪ੍ਰਭਾਵਾ ਆਪੇ ਲੈ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਾ ਪਾਏ ਅਹਿਨਿਸ ਨਾਮ ਧਿਆਏ ਇਹੋ ਜੱਗੋ ਦੁੱਤਰ ਮਨਮੁਖ ਭਾਰ ਨ ਪਾਈ ਰਾਮ ਅੰਤਰੇ ਹੁਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਏ ਨ ਪਾਈ ਬਿਰਥਾ ਜਨਮ ਗਵਾਇਆ ਜਮ ਮਗ ਦੁੱਖ ਪਾਵੈ ਚੋਟਾ ਖਾਵੈ ਅੰਤ ਗਿਆ ਪਛਤਾਇਆ ਬਿਨ ਨਾਵੈ ਕੋ ਬੇਲੀ ਨਾਹੀ ਪੁੱਤ ਕੁਟੰਬ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਏ ਹਉ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਵਿਧ ਦੁੱਤ ਤਰੀਐ ਰਾਮ ਸਤਿਗੁਰ ਭਾਏ ਚਲੋ ਜੀਵਤਿਆਂ ਮਰੀਐ ਰਾਮ ਜੀਵਤਿਆਂ ਮਰੀਐ ਭਉ ਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸਚ ਨਾਮ ਲਿਵ ਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤੇ ਮਿਲਾਈ ਸੂਹੀ ਮਹੱਲਾ ਚੌਥਾ ਘਰ ਪੰਜਵਾਂ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਣੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਹੋਂ ਮਨ ਤਨ ਸੇਵਾ ਸਤਿਗੁਰ ਹੈ ਮੈਂ ਮਿਲੇ ਪ੍ਰਭ ਗੁਣਤਾਸੇ ਧਨ ਧਨ ਗੁਰੂ ਵਡ ਪੁਰਖ ਹੈ ਮੈਂ ਦੱਸੇ ਹਰ ਸਾਹਿਬ ਆਸੇ ਵਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਘਰ ਆਵਹਚਰੀ ਵਿੱਚ ਛੁੰਨਿਆ ਮਿਲ ਸ਼ਬਦ ਗੁਰੂ ਪ੍ਰਮਦਾਹਾ ਹੋਂ ਤੁਜ ਬਾਜ ਹੋ ਖਰੀ ਓਡੀਣੀਆ ਜੋ ਜਲ ਬਿਨ ਮੀਨ ਮਰਾਹਾ ਵੜ ਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ ਮਨ ਦਹਿ ਦਿਸ ਚਲ ਚਲ ਪਰਮਿਆ ਮਨ ਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿੱਤ ਵੈ ਮਨ ਤ੍ਰਿਸ਼ਨਾ ਭੁੱਖ ਲਗਾਇਆ ਅਨਤਾ ਤੰਤਰ ਦੱਬਿਆ ਫਿਰ ਬਿਖ ਭਾਲਣ ਗਇਆ ਜਨ ਨਾਨਕ ਨਾਮ ਸੁਲਾਹੇ ਤੂੰ ਬਿਨ ਨਾਵੈ ਪਚ ਪਚ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਨਾ ਸਚਿੰਤ ਵਿਸਾਰਿਆ ਮੈਂ ਅੰਤਰ ਵੇਦਨ ਪ੍ਰੇਮ ਕੀ ਗੁਰ ਦੇਖਦ ਮਨ ਸਾਧਾਰਿਆ ਵਡ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਛੰਤ ਮਹੱਲਾ ਚੌਥਾ ਮਾਰੇ ਹਿਸ ਵੇ ਜਨ ਹੋ ਮੈਂ ਵਿਖਿਆ ਜਿਨ ਹਰ ਪ੍ਰਭ ਮਿਲ ਨਾ ਦਿੱਤੀਆ ਦੇਹ ਕੰਚਨ ਵੇ ਬੰਨੀਆ ਇਨ ਹੋ ਮੈਂ ਮਾਰ ਵੇ ਗੁੱਤੀਆ ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨਮੁਖ ਮੂੜ ਸਜੁੱਤੀਆ ਜਨ ਨਾਨਕ ਗੁਰਮੁਖ ਉਭਰੇ ਗੁਰ ਸਭ ਦੀ ਹੋ ਮੈਂ ਛੁੱਟੀਆ ਵਸੇ ਆਣੇ ਹੋਵੇ ਜਨ ਇਸ ਮਨ ਕੋ ਮਨ ਵਾਸੇ ਜਿਉ ਨਿਤ ਭੋਂਦਿਆ ਦੁੱਖ ਰਹਿਣ ਵੇ ਵਿਹਾਣੀਆਂ ਨਿਤ ਆਸਾ ਆਸ ਕਰੇ ਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੁਰੀ ਹਰ ਚੋਦਿਆ ਜਨ ਨਾਨਕ ਪ੍ਰਭ ਦੇਹੋ ਮਤੀ ਛੱਡ ਆਸਾ ਨਿਤ ਸੁਖ ਸੋਦਿਆ ਸਾ ਧਨ ਆਸਾ ਚਿਤ ਕਰੇ ਰਾਮ ਰਾਜਿਆ ਪ੍ਰਭ ਸਿਜੜੀਆ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲੇ ਹੋ ਮਿਲਾਈ ਮੇਰਾ ਮੰਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹੈ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿ ਸੁਭਾਈ ਇੱਕ ਤਸੇਜ ਹੈ ਪ੍ਰਭੁ ਰਾਮ ਰਾਜਿਆ ਗੁਰ ਦੱਸੇ ਹਰ ਮੇਲੇ ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇਈ ਹੋਂ ਗੁਰ ਵਿਟੋਂ ਕੋਲ ਕਮਾਇਆ ਰਾਮ ਰਾਜਿਆ ਜਿਉ ਸਤਿਗੁਰ ਆਗੈ ਦੇਈ ਗੁਰ ਤੁਠਾ ਜਿਉ ਰਾਮ ਰਾਜਿਆ ਜਨ ਨਾਨਕ ਹਰ ਮੇਲੇ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਵਰੇ ਦੇਹ ਕੂੜਾ ਲਾਇਓ ਕੁਸੰਬ ਵਰਗਾਨਾ ਕੂੜੀ ਦੇਖ ਭੁੱਲੋ ਅੜ ਲਹਿ ਨਾ ਮੁੱਲੋ ਗੋਬਿੰਦ ਨਾਮ ਮਚੀਠਾ ਥੀ ਵਹਿ ਲਾਲਾ ਤੂੰ ਗੁਲਾਲਾ ਸਬਦ ਚੀਨ ਗੁਰ ਮੀਠਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਦ ਰਾਖ ਲਾਜ ਭਗਤਾਨਾ ਸੁਣ ਬਾਬਰੇ ਦੇਵ ਠਾਕਰ ਨਾਥ ਪੁਰਾਣਾ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਨਿਹਚਲ ਹਬ ਵੈਸੀ ਸੁਣ ਪਰ ਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈਐ ਭਾਗੀ ਸੁਣ ਪੈ ਰਾਗੀ ਚਰਨ ਪ੍ਰਭੂ ਕਹਿ ਰਹੀ ਹੈ ਇਹੋ ਮਨ ਦੀਜਾ ਸੰਕਨਾ ਕੀਜਾ ਗੁਰਮੁਖਤਾ ਚ ਬਹੁ ਮਾਣਾ ਨਾਨਕ ਦੀਨ ਭਗਤ ਪਵਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣੇ ਬਾਬਰੇ ਕਿਆ ਕੀਜਾ ਕੂੜਾ ਮਾਨੋ ਸੁਣੇ ਬਾਬਰੇ ਹਬ ਵੈਸੀ ਗਰਭ ਗੁਮਾਨੋ ਨਿਹਚਲ ਹਬ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਆ ਪਹੁੰਚਲ ਉਤਰੀਆ ਜੇ ਥੀ ਵੈ ਕਰਮ ਲਿਖਿਆ ਸਾ ਗੁਰੂ ਸੇ ਬੀਜੈ ਅੰਮ੍ਰਿਤ ਪੀਜੈ ਜਿਸ ਲਾਭੇ ਸਹਿਜ ਧਿਆਨੋ ਨਾਨਕ ਸਰਣ ਪਿਆ ਹਰਦੁਆਰੈ ਹੋ ਬਲ ਬਲ ਸਤ ਗੁਰਬਾਨੋ ਸੁਣੇ ਬਾਬਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁਣੇ ਬਾਬਰੇ ਥਿਓ ਰੇਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿੰਨ ਸੁਖ ਪਾਇਆ ਵਡਭਾਗੀ ਦਰਸੁਨ ਪਾਈਐ ਥਿਓ ਨਿਮਾਣਾ ਸਤ ਗੁਰਬਾਣਾ ਸਗਲਾ ਆਪੇ ਮਿਟਾਈਐ ਉਹ ਧਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵੇਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾ ਜਪਨਾਇਆ ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤਿਸ ਕਹਿ ਬਲਰਾਮ ਜੀਉ ਹਰ ਅੰਮ੍ਰਿਤ ਭਰੇ ਭੰਡਾਰ ਸਭ ਕੁਛ ਹੈ ਘਰ ਤਿਸ ਕਹਿ ਬਲਰਾਮ ਜੀਉ ਬਾਬਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁੱਖ ਕੋਈ ਨਾ ਲਾਗੈ ਭਉਜਲ ਪਾਰੇ ਉਤਾਰਾ ਆਦਿ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾ ਨਾਨਕ ਨਾਮ ਮਹਾਰਸ ਮੀਠਾ ਅੰਦਨ ਮੰਤਨ ਮਨ ਤਨ ਪੀਵਾ ਹਰੇ ਆਪੇ ਲੈ ਮਿਲਾਏ ਕਿਉਂ ਵੇ ਛੋੜਾ ਥੀ ਵੇ ਬਲਰਾਮ ਜੀਉ ਤੇ ਜਿਸਨੋ ਤੇਰੀ ਟੇਕ ਸਦਾ ਜਿਸਨੋ ਤੇਰੀ ਟੇਕ ਸੋ ਸਦਾ ਸਦ ਜੀ ਵੇ ਬਲਰਾਮ ਜੀਉ ਤੇਰੀ ਟੇਕ ਤੁਝੈ ਤੇ ਪਾਈ ਸਾਚੇ ਸਿਰਜਣ ਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਅਸਤ ਮਾਰੀ
ਸਫਲ ਦਰਸ ਭੇਟਿਆ ਗੁਰ ਭੇਟਿਆ ਗੁਰ ਪੂਰਾ ਨਾਨਕ ਸਤ ਬਲਿਹਾਰੀ ਸੰਭਲਿਆ ਸੱਚ ਥਾਨ ਮਨ ਮਹਿਤ ਸੱਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਿਆਲ ਗੁਣ ਅਭਿਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆ ਸੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆ ਸਤ ਸੰਤੋਖ ਵਜੇ ਵਾਜੇ ਅਨਹਦਾ ਚੁਣ ਕਾਰੇ ਸੁਣ ਪੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨ ਹਾਰੇ ਉਪਜਿਆ ਤਤ ਗਿਆਨ ਸਹੁਰਿਆ ਪਈਆ ਇੱਕ ਹਰ ਬਲਰਾਮ ਜੀਓ ਬ੍ਰਹਮ ਹੈ ਬ੍ਰਹਮ ਮਿਲਿਆ ਕੋਈ ਨਾ ਸਾਖੈ ਭਿੰਨ ਕਰ ਬਲਰਾਮ ਜੀਓ ਬਿਸਮ ਪੇਖੈ ਬਿਸਮ ਸੁਣੀਆ ਬਿਸਮਾਧੁ ਨਦਰੀ ਆਇਆ ਜਲ ਥਲ ਮਹੀਅਲ ਪੂਰਨ ਸੁਆਮੀ ਕਟ ਕਟ ਰਹਿਆ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਕੇ ਚਲ ਨਾ ਜਾਹੀ ਲੱਖਣੇ ਨਾਨਕ ਤਿਸੇ ਧਿਆਏ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰੰਗੇ ਅੰਦਰ ਜਾਗੇ ਹਰੰਗ ਜਾਗੇ ਪਾਪ ਪਾਗੇ ਮਿਲੇ ਸੰਤ ਪਿਆਰਿਆ ਗੁਰਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡਭਾਗੈ ਬਿਨਵੰਤ ਨਾਨਕ ਸਰਨ ਸੁਆਮੀ ਜੀਵ ਪਿੰਡ ਪ੍ਰਭ ਆਗੈ ਅਨਹ ਸ਼ਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁੱਖ ਨਾਸੇ ਰਹਿ ਸੁਪਜੈ ਮਨ ਘਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਭਾਣਾ ਨਾਮ ਪ੍ਰਭ ਕਾ ਮੁਖ ਭਾਣਾ ਹੋਏ ਰੇਣ ਸਾਧੂ ਪ੍ਰਭ ਆਰਾਧੂ ਆਪਣੇ ਪ੍ਰਭਾਵਾ ਬਿਨਵੰਤ ਨਾਨਕ ਦਇਆ ਧਾਰ ਹੋ ਸਦਾ ਹਰ ਗੁਣ ਗਾਵਾ ਗੁਰਮਿਲ ਸਾਗ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿੱਟੇ ਆਪਣ ਜਾਣਾ ਪਾਏ ਭਗਤ ਸਪਾਏ ਹਰ ਜਪੇ ਆਪਣੇ ਪ੍ਰਭਾਵਾ ਜਪ ਏਕ ਅਲਾਕਾਰ ਪੂਰਨ ਦਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਪਰਮ ਖੋਇਆ ਜਤ ਦੇਖਾ ਤਤ ਸੋਈ ਪਤਿਤ ਪਾਵਨ ਹਨ ਨਾਮਾ ਪੂਰ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਤਿਆਇਆ ਸਗਲ ਇੱਛਾ ਪੁੰਨੀਆ ਤੋਂ ਤਾਪ ਦਿਨ ਸੇ ਸਾ ਸਰ ਸੇ ਪਰਮ ਪਿਆਲੇ ਜਿਨੀ ਵਿੱਚ ਹੁੰਨਿਆ ਮਨ ਸਾਹ ਤਾਈ ਵਜੀ ਵਧਾਈ ਮਨੋ ਕਦੇ ਨਾ ਵੀਸਰੈ ਬਿਨਵੰਤ ਨਾਨਕ ਸਤ ਗੁਰ ਅੰਦਰ ਲੜਾਇਆ ਸਦਾ ਭਜ ਜਗ ਦੀਸਰੈ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਤੀਜਾ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਤੂੰ ਠਾਕੁਰੋ ਬਹਿ ਰਾਗੁਰੋ ਮੈਂ ਜੇਹੀ ਖੰਡੇਰੀ ਰਾਮ ਤੂੰ ਸਾਗਰੋ ਰਤਨਾ ਗੁਰੂ ਹਾਂ ਸਾ ਨਾ ਜਾਣਾ ਤੇਰੀ ਰਾਮ ਸਾ ਨਾ ਜਾਣਾ ਤੂੰ ਵੱਡ ਦਾਣਾ ਕਰ ਮਹਿਰ ਮਤ ਸਾਈ ਕਿਰਪਾ ਕੀ ਜਾ ਸਮਤ ਦੀ ਜਾ ਪਹਿ ਤੂੰ ਧਿਆਈ ਘਟਨਾ ਕੀ ਜਾ ਰੇਣ ਹੋ ਗਈ ਜੈ ਤਾਂ ਕੀ ਹਰੇ ਤੇਰੀ ਸਭ ਨੂੰ ਪ੍ਰਣਾਮ ਕਰ ਠਾਕੁਰ ਮੈਂ ਜੇਹੀ ਖੰਡੇਰੀ ਰਾਮ ਤੁਮ ਗੌਹਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਭਰੀਆ ਰਾਮ ਤੁਮ ਬੰਦੇ ਵੱਡੇ ਵੱਡ ਉੱਚੇ ਹੋ ਹਾਂ ਇਤਨੀ ਕਲਹਰੀਆ ਰਾਮ ਹਾਂ ਕਿਛੁ ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਕਮ ਜੀਵਾ ਸਰਵ ਰੰਗ ਰਸਮਾਨਾ ਤਰੁਣ ਹੇ ਸੰਨੀ ਦਾਸ ਹੇ ਦਾਸੀ ਮਨ ਮੋਲਾ ਤੁਨ ਹਰੀਆ ਨਾਨਕ ਠਾਕਰ ਸਭ ਸਮਾਣਾ ਆਪਨ ਭਾਵਨ ਕਰੀਆ ਤੁਝ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਜੋ ਤੂੰ ਜਾਣਾ ਹੈ ਜਾਣਾ ਰਾਮ ਸੋਈ ਜਾਣਾ ਸੋਈ ਪਛਾਣਾ ਜਾਕੋ ਨੰਦਰ ਸਿੰਦੇ ਮਨ ਮੁਖ ਭੁੱਲੀ ਬਹੁਤੀ ਰਾਹੀ ਫਾਤੀ ਮਾਇਆ ਫੰਦੇ ਠਾਕੁਰ ਪਾਣੀ ਸਾਹਿਬ ਗੁਣਵੰਤੀ ਤਿੰਨ ਹੀ ਸਪਰੰਗ ਮਾਣਾ ਨਾਨਕ ਕੀ ਤਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹੋਂ ਵਾਰੀ ਵੰਨਿਆ ਘੋਲੀ ਵੰਨਿਆ ਤੂੰ ਪਰਬਤ ਮੇਰਾ ਓਲਾ ਰਾਮ ਹੋਂ ਬਲ ਜਾਈ ਲੱਖ ਲੱਖ ਲੱਖ ਭਰੀਆ ਜਿਨ ਪ੍ਰਮ ਪਰਦਾ ਖੁੱਲਾ ਰਾਮ ਮਿਟੇ ਅੰਧਾਰੇ ਤਜੇ ਬਿਕਾਰੇ ਠਾਕਰ ਸਿਉ ਮਨਮਾਨਾ ਪ੍ਰਭ ਜੀ ਪਾਣੀ ਪਈ ਨਿਕਾਣੀ ਸਫਲ ਜਨਮ ਪਰਮਾਨਾ ਪਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੁੱਲਾ ਕਹੋ ਨਾਨਕ ਕਹੋ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਸੂਹੀ ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਅਵਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤਬੰਧ ਪਜੀ ਪ੍ਰਾਣ ਮਨ ਪਾਣਾ ਰਾਮ ਜੀਉ ਪਿੰਡ ਸਭ ਤਿਸਕਾ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਤਾਂ ਕਿ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕਹੋ ਬਲਿਹਾਰੈ ਨਾਨਕ ਸਦ ਕੁਰਬਾਣਾ ਐਸਾ ਗੁਰ ਵਡਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲ ਵੇਖ ਉਤਰੇ ਹਰ ਸੰਤ ਧੂੜੀ ਨਿਤ ਨਾਪੈ ਰਾਮ ਹਾ ਧੂੜੀ ਨਾਈਏ ਪ੍ਰਭੂ ਧਿਆਈਐ ਬੋਹੜੇ ਜੁਨ ਨਾ ਆਈਐ ਗੁਰਚਰਨੀ ਲਾਗੇ ਪ੍ਰਮਪੋ ਭਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋ ਗੁਰ ਨਾਹੀ ਸੰਤਾਪ ਹੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪ ਹੈ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕਹਿ ਵਸਿਆਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨਮ ਹੋਆ ਭਉ ਭਾਗਾ ਹਰ ਭੇਟਿਆ ਏਕ ਮੁਰਾਰੀ ਜਿਸਕਾ ਸਾਥ ਤਿਨਹੀ ਮਿਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪਿਆ ਮੇਰੇ ਸਤਿਗੁਰ ਸੁਖ ਪਾਇਆ ਗਾ ਮੰਗਲੋ ਨਿਤ ਹਰ ਜਨ ਜਨ ਹੋ ਪੁੰਨੀ ਇੱਚ ਸਭਾਈ ਰਾਮ ਰੰਗ ਰਤੇ ਆਪਣੇ ਸੁਆਮੀ ਸੇਤੀ ਮਰਨ ਆਇਆ ਵੈ ਜਾਈ ਰਾਮ
ਅਵਨਾਸੀ ਪਾਇਆ ਨਾਮ ਧਿਆਇਆ ਸਗਮਨੋ ਅਰਥ ਪਾਏ ਸੌਂਤ ਸਹਿਜ ਆਨੰਦ ਕਨੇਰੇ ਗੁਰਚਰਨੀ ਮਨ ਲਾਏ ਪੂਰ ਰਹਿਆ ਕਟ ਕਟ ਅਵਨਾਸੀ ਥਾਂ ਥਨ ਅੰਤਰ ਸਾਈ ਕਹੁ ਨਾਨਕ ਕਾਰਜ ਸਗਲੇ ਪੂਰੇ ਗੁਰਚਰਨੀ ਮਨ ਲਾਈ ਸੂਹੀ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇ ਜੋ ਦੇ ਕਹਿ ਦਰਸ ਤੇਰਾ ਲਾ ਰਾਮ ਲਾਖ ਜਿਹਾ ਦੇਹੋ ਮੇਰੇ ਪਿਆਰੇ ਮੁਖ ਹਰ ਅਰਾਧੇ ਮੇਰਾ ਰਾਮ ਹਰ ਅਰਾਧੇ ਜਮ ਪੰਥ ਸਾਧੇ ਦੁੱਖ ਨਾ ਵਿਆਪੈ ਕੋਈ ਜਦ ਥਲ ਮਹੀਲ ਪੂਰਨ ਸੁਆਮੀ ਜਦ ਦੇਖਾ ਤਤ ਸੋਈ ਭਰਮ ਮੋਹ ਪੇਕਾ ਨਾਠੇ ਪ੍ਰਭ ਨੇਰ ਹੂੰ ਤੇ ਨੇਰਾ ਨਾਨਕ ਕਉ ਪ੍ਰਭ ਕਿਰਪਾ ਕੀ ਜੈ ਨੇਤਰ ਦੇਖੇ ਦਰਸ ਤੇਰਾ ਕੋਟ ਕਰਨ ਦੀ ਜੇ ਪ੍ਰਭ ਪ੍ਰੀਤਮ ਹਰ ਗੁਣ ਸੁਣੀਏ ਅਬਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੇ ਕਟੀਆ ਕਾਲ ਕੀ ਫਾਸੀ ਰਾਮ ਕਟੀਆ ਜਮ ਫਾਸੀ ਸਿਮਰੇ ਅਬੈਨਾਸੀ ਸਗਲ ਮੰਗਲ ਸੁਗਿਆਨਾ ਹਰ ਹੈ ਜਪ ਜਪਿਆ ਦਿਨ ਰਾਤੀ ਲਾਗੈ ਸਹਿਜ ਧਿਆਨਾ ਕਾਲ ਮਨ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤ ਨਾਸੀ ਕਹੁ ਨਾਨਕ ਪ੍ਰਭ ਕਿਰਪਾ ਕੀ ਜੈ ਹਰ ਗੁਣ ਸੁਣੀਏ ਅਬੈਨਾਸੀ ਕਰੋੜ ਹਸ ਤੇਰੀ ਟਹਿਲ ਕਮਾਵੇ ਚਰਨ ਚਲਹੇ ਪ੍ਰਭ ਮਾਰਗ ਰਾਮ ਭਵ ਸਾਗਰ ਨਾਵ ਸੋ ਹਰ ਸੇਵਾ ਜੋ ਚੜ੍ਹੈ ਤਿਸ ਤਾਰ ਗਰਾਮ ਭਵ ਜਲ ਤਰਿਆ ਹਰ ਹਰ ਸਿਮਰਿਆ ਸਗਮਨ ਔਰਥ ਪੂਰੇ ਮਹਾ ਬੇਕਾਰ ਗਏ ਸੁਖ ਉਪਜੇ ਬਾਜੇ ਅਨਹ ਤੂਰੇ ਮਨ ਬਾਂਛਤ ਫਲ ਪਾਏ ਸਗਲੇ ਕੁਦਰਤ ਕੁਦਰਤ ਕੀਮ ਅਪਾਰਗ ਕਹੁ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚੱਲੈ ਤੇਰੇ ਮਾਰਗ ਇਹੋ ਵਰ ਇਹ ਵੜਿਆਏ ਇਹੋ ਤਨ ਹੋਏ ਵੜਪਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੇ ਪ੍ਰਭ ਕੀ ਸਰਣੇ ਕਰਨ ਕਾਰਨ ਗੋਪਾਲਾ

ਹੈ। ਨਵ ਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ, ਨਾਨਕ ਜਨ ਪ੍ਰਭ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ। ਛਾਇਆ ਪ੍ਰਭ ਛਤਰਪਤਿ ਕਿੰਨੀ ਤਬ ਸਗਲੀ ਤਪ ਤੇ ਬਿਨਾਸੀ ਰਾਮ, ਦੁਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਾਸੀ ਰਾਮ। ਹਰ ਪ੍ਰਭ ਫੁਰਮਾਇਆ ਮਿੱਟੀ ਬਲਾਇਆ ਸਾਚ ਧਰਮ ਪੁੰਨ ਫੱਲਿਆ, ਸੋ ਪ੍ਰਭ ਆਪਣਾ ਸਦਾ ਧੀ ਆਈਐ ਸੋਭਤ ਬੈਸਤ ਖੱਲਿਆ। ਗੁਣ ਨਿਦਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਲ ਸੋਈ, ਜਨ ਨਾਨਕ ਪ੍ਰਭ ਕੀ ਸਰਨਾਈ ਤਿਸ ਬਿਨ ਅਵ ਨਾ ਕੋਈ। ਮੇਰਾ ਘਰ ਬੰਨਿਆ ਬਨ ਤਾਲ ਬੰਨਿਆ ਪ੍ਰਭ ਪਰਸੇ ਹਰ ਰਾਇਆ ਰਾਮ, ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ। ਗੁਣ ਗਾਏ ਪ੍ਰਭੁ ਧਿਆਏ ਸਾਚਾ ਸਗਲ ਇੱਛਾ ਪਾਈਆ, ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜਿਆ ਬਹਾਧਾਈਆ। ਕਰੀ ਨਦਰ ਸੁਆਮੀ ਸੁਖੇ ਗਾਮੀ ਹਲਤ ਪਲਤ ਸਵਾਰਿਆ, ਮੇਰਵੰਤ ਨਾਨਕ ਨਿਤ ਨਾਮ ਜਪਿਆ ਜੀਓ ਪਿੰਡ ਜਿਨ ਧਾਰਿਆ। ਸੂਹੀ ਮਹੱਲਾ ਪੰਜਵਾਂ ਪੈ ਸਾਗਰੋ ਪੈ ਸਾਗਰ ਤਰਿਆ, ਹਰ ਨਾਮ ਤੇ ਆਏ ਰਾਮ। ਬੋਹਿਤ ਰਹ ਚਨ ਅਰਾਧੇ ਮੇਰੇ ਸਤਿਗੁਰ ਪਾਰ ਲਗਾਏ ਰਾਮ, ਗੁਰਸਬਦੀ ਤਰੀਐ ਬੋਹੜੇ ਨਾ ਮਰੀਐ ਚੂਕੈ ਆਵਣ ਜਾਣਾ। ਜੋ ਕਿਛ ਕਰੈ ਸੋਈ ਭਲ ਮਾਨੋ ਤਾਂ ਮਨ ਸਹਿਜ ਸਮਾਣਾ, ਦੁਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ। ਹਰ ਸਿਮਰ ਸਿਮਰ ਨਾਨਕ ਰੰਗਰਾਤਾ ਮਨ ਕੀ ਚਿੰਤ ਮਿਟਾਏ, ਸੰਤਨਾ ਹਰ ਮੰਤੁਰ ਦ੍ਰਿੜਾਇਆ ਹਰ ਸਾਜਨ ਵਸਗਤ ਕੀਨੇ ਰਾਮ। ਆਪਣਾ ਮਨ ਆ ਗਿਆ ਮਨ ਆ ਗਿਆ ਧਰਿਆ ਸਭ ਠਾਕਰ ਦੀਨੇ ਰਾਮ, ਕਪਨੀ ਕਰੇ ਆਪਣੀ ਦਾਸੀ ਮਿਟੀ ਉਦਾਸੀ ਹਰਿਮੰਦਰ ਥਿਤ ਪਾਈ। ਆਨੰਦ ਬਿਨੋਦ ਸਿਮਰੋ ਪ੍ਰਭੁ ਸਾਚਾ ਵਿਛੜ ਕਬਹੂ ਨਾ ਜਾਈ, ਸਾਵੜ ਭਾਗਣ ਸਦਾ ਸੁਹਾਗਣ ਰਾਮ ਨਾ ਗੁਣ ਚੀਨੇ, ਕੋਹ ਨਾਨਕ ਰਭੇ ਰੰਗ ਰੇ ਰਾਤੇ ਪ੍ਰੇਮ ਮਹਾਰਸ ਪੀਨੇ। ਆਨੰਦ ਬਿਨੋਦ ਪੈ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ, ਆਪਣੈ ਪ੍ਰਭ ਆਪ ਸਿਗਾਰੀ ਸੋਭਾਵੰਤੀ ਨਾਰੇ ਰਾਮ। ਸਹਿਸ ਪਾਏ ਪੈ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ, ਕੰਠ ਲਗਾਏ ਲੀਏ ਜਨੇ ਆਪਣੇ ਰਾਮ ਨਾਮ ਔਰ ਧਾਰਿਆ। ਮਾਨ ਮੁਹੰਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ, ਕਹੋ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ, ਗੁਣ ਗੋਪਾਲ ਗਾ ਹੋ ਨਿਤ ਸਕੀ ਹੋ ਸਗੋ ਮਨੋਰਥ ਪਾਏ ਰਾਮ। ਸਫਲ ਜਨਮ ਹੋਆ ਮਿਲ ਸਾਧੂ ਏਕ ਅੰਕਾਰ ਧਿਆਏ ਰਾਮ, ਜਬ ਏਕ ਪ੍ਰਭੂ ਅਨੇਕ ਰਵਿਆ ਸਰ ਮੰਡਲ ਛਾਇਆ। ਬ੍ਰਹਮ ਉਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ, ਜਲ ਥਲ ਮਹੀਅਲ ਪੂਰੇ ਪੂਰਨ ਤਿਸ ਬਿਨਾ ਨਹੀਂ ਜਾਏ, ਵੇਖ ਦਰਸੁਨ ਨਾਨਕ ਬਿਕਸੇ ਆਪ ਲੈ ਮਿਲਾਏ। ਸੂਹੀ ਮਹੱਲਾ ਪੰਜਵਾਂ ਅਬਜਲ ਨਗਰ ਗੋਬਿੰਦ ਗੁਰੂ ਕਾ ਨਾਮ, ਜਪਦ ਸੁਖ ਪਾਇਆ ਰਾਮ, ਮਨ ਇੱਛੇ ਸਹੀ ਫਲ ਪਾਏ ਕਰਤਾ ਆਪ ਵਸਾਇਆ ਰਾਮ। ਕਰਤਾ ਆਪ ਵਸਾਇਆ ਸਰਬ ਸੁਖ ਪਾਇਆ, ਉਦ ਭਾਈ ਸਿੱਖ ਬੇਗਾਸੇ ਗੁਣ ਗਾਵੇ ਪੂਰਨ ਪਰਮੇਸੁਰ ਕਰ ਜੋ ਆਇਆ ਰਾਸੇ। ਪ੍ਰਭੇ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪੇ ਮਾਇਆ, ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਇਹੋ ਥਾਨੂੰ ਸੁਹਾਇਆ, ਘਰ ਮੰਦਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ। ਸੰਤ ਭਗਤ ਹਰ ਨਾਮ ਅਰਾਧੇ ਕਟੀਆ ਜਮਕੀ ਫਾਸੀ ਰਾਮ, ਕਾਟੀ ਜਮ ਫਾਸੀ ਪ੍ਰਭ ਅਬਿਨਾਸੀ ਹਰ ਹਰ ਨਾਮ ਧਿਆਏ, ਸਗੋ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ। ਸੰਤ ਸੱਜਣ ਸੁਖ ਮਨ ਹਿਰਲਿਆ, ਦੁਖ ਦਰਦ ਭ੍ਰਮ ਨਾਸੀ ਸਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਤ ਬਲ ਜਾਸੀ, ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜ੍ਹੈ ਸਵਾਈ ਰਾਮ, ਪਾਪ ਬ੍ਰਹਮ ਕਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ। ਆਦਿ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭਾ ਦਿਆਲਾ, ਜੀਏ ਜਨ ਸਭ ਸੁਖੀ ਵਸਾਏ ਪ੍ਰਭ ਆਪ ਕਰੇ ਪ੍ਰਤ ਪਾਲਾ, ਦਹਿ ਦਸ ਪੂਰ ਰਿਹਾ ਜਸ ਸੁਆਮੀ ਕੀਮਤ ਕਹਿਣ ਨਾ ਜਾਈ, ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨੇ ਅਬਜਲ ਨੀਵ ਰਖਾਈ, ਗਿਆਨ ਧਿਆਨ ਪੂਰਨ ਪਰਮੇਸੁਰ ਹਰ ਹਰ ਕਥਾ ਨਿਤ ਸੁਣੀਐ ਰਾਮ। ਅਨਹਦ ਚੋਜ ਭਗਤ ਪਵ ਪੰਜਨ ਅਨਹਦ ਵਾਜੇ ਧੁਨੀਐ ਰਾਮ, ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਤ ਨਿਤ ਹੋਵੈ, ਹਰ ਨਾਮ ਅਰਾਧੇ ਮਹਿਲ ਸਭ ਕਾਠੇ ਕਿਲਵਿਕ ਸਗਲੇ ਖੋਵੈ, ਤਹਿ ਜਨਣਾ ਮਰਣਾ ਆਵਣ ਜਾਣਾ ਬੋਹਣਾ ਪਾਈਐ ਜੋਨੀਐ, ਨਾਨਕ ਗੁਰ ਪਰਮੇਸੁਰ ਪਾਇਆ ਜਿਸ ਪ੍ਰਸਾਦ ਇਸ਼ ਪੁੰਨੀਐ। ਸੂਹੀ ਮਹੱਲਾ ਪੰਜਵਾਂ ਸੰਤਾ ਕੇ ਕਾਰਜੇ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੁੰਨ ਸਾਜ ਕਰਾਇਆ ਸਗਮ ਨੋਰਥ ਪੂਰੇ, ਜੈ ਜੈਕਾਰ ਭਇਆ ਜਗਲ ਅੰਤਰ ਲਾਥੇ ਸਗਲ ਵਿਸੂਰੇ, ਪੂਰਨ ਪੁਰਖ ਅਚੁੱਤ ਅਭਿਨਾਸੀ ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸਰ ਨਾਨਕ ਨਾਮ ਧਿਆਇਆ। ਨਵ ਨਿਧ ਸਿੱਧ ਰਿਦ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ, ਖਾਤ ਖਰਚਤ ਬਿਲ ਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ, ਦਾਤ ਸਵਾਈ ਨੇ ਖੁੱਟ ਨਾ ਜਾਈ ਅੰਤਰ ਜਾਮੀ ਪਾਇਆ, ਕੋਟ ਬਿਗਨ ਸਗਲੇ ਉੱਠੇ ਨਾਠੇ ਦੁਖ ਨਾ ਨੇੜੈ ਆਇਆ, ਸੰਤ ਸਹਿਜ ਆਨੰਦ ਕਨੇਰੇ ਬਿਨਸੀ ਭੂਖ ਸਬਾਈ, ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵੜਿਆਈ ਰਾਮ, ਜਿਸਕਾ ਕਾਰਜ ਤਿਨਹੀ ਕੀਆ ਮਾਨ ਸੁਖਿਆ ਵੇ ਚਾਰਾ ਰਾਮ, ਭਗਤ ਸੋਹਨ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ, ਗੁਣ ਗਾਏ ਗੋਬਿੰਦ ਅਨੰਤ ਉਪਜੇ ਸਾਧ ਸੰਗਤ ਸੰਗ ਬਣੀ, ਜਿਨੇ ਉਦਮ ਕੀਆ ਤਾਲ ਕੇਰਾ ਤਿਸਕੀ ਉਪਮਾ ਕਿਆ ਗਨੀ, ਅੱਠ ਸੱਠ ਤੀਰਥ ਪੁੰਨ ਕਰਿਆ ਮਹਾ ਨਿਰਮਲ ਚਾਰਾ।

0: ਪਤਿਤ ਪਾਵਨ ਬਿਰਧ ਸਵਾਮੀ ਨਾਨਕ ਸ਼ਬਦ ਅਧਾਰਾ ਗੁਣ ਦਾਇ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੈ ਰਾਮ ਸੰਤਾ ਕੀ ਬੇਨਾਤੀ ਸਵਾਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀਜੈ ਦਾਨ ਕੀਜੈ ਬਿਸਰ ਨਾਹੀ ਇੱਕ ਖਿਨੋ ਗੁਣ ਗੋਪਾਲ ਰੁਚਰ ਰਸਨਾ ਸਦਾ ਗਾਈਐ ਅੰਧਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀ ਜੈ ਬਿਨਵੰਤ ਨਾਨਕ ਇਚ ਪੁੰਨੀ ਪੇਖ ਦਰਸਨ ਜੀਜੈ ਰਾਗ ਸੂਹੀ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੈ ਕੋਰਾ ਕੋੜਾ ਬੋਲਣਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਪਤਿਤ ਪਾਵਨ ਹਰ ਬਿਦ ਸਦਾ ਇੱਕ ਤਿਲ ਨਹੀਂ ਭੰਨੈ ਘਾਲੇ ਘਟ ਘਟ ਵਾਸੀ ਸਰਵ ਨਿਵਾਸੀ ਨੇਰਾ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਪਈ ਜੀ ਹਰ ਦਰਸਨ ਦੇਖ ਅਪਾਰਾ ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮ ਪਗ ਛਾਰਾ ਪਰ ਪੇਵਕਤ ਜੀਵਾ ਠੰਡੀ ਥੀਵਾ ਤਿਸ ਜੇਵੜੇ ਅਵਰ ਨ ਕੋਈ ਆਦੇ ਅੰਤ ਮਦ ਪ੍ਰਭ ਰਵਿਆ ਜਲ ਥਲ ਮਹੀ ਅਲ ਸੋਈ ਚਰਨ ਕਮਨ ਜਪ ਸਾਗਰ ਤਰਿਆ ਪਵਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ੁਰ ਤੇਰਾ ਅੰਤ ਨ ਪਾਰਾ ਵਾਰਾ ਹੋ ਨਿਮਕ ਨਾ ਛੋਡਾ ਜੀ ਹ ਪ੍ਰੀਤਮ ਪ੍ਰਾਨ ਆਧਾਰੋ ਗੁਰ ਸਤਿਗੁਰ ਕਹਿਆ ਜੀ ਸਾਚਾ ਆਗਮ ਵਿਚਾਰੋ ਮੇਰੇ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾ ਠੇ ਸਹਿਜ ਸੂਖ ਆਨੰਦ ਕਨੇਰੇ ਹੋ ਮੈਂ ਬਿੰਠੀ ਗਾਠੇ ਸਭ ਕਹਿ ਮਦ ਸਭ ਹੂੰ ਤੇ ਬਾਹਰ ਰਾਗ ਦੁੱਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਨਾਈ ਹਪ੍ਰੀਤਮ ਮਨੇ ਸਧਾਰੋ ਮੈਂ ਖੋਜਤ ਖੋਜਤ ਜੀ ਹਨੇ ਚਲੋ ਸੋ ਕਰ ਪਾਇਆ ਸਭ ਅਧਰਵ ਅਧਰਵ ਡਿੱਠੇ ਜੀਓ ਤਾਂ ਚਰਨ ਕਮ ਚਿਤ ਲਾਇਆ ਪ੍ਰਭ ਅਮਨਾਸੀ ਹੋ ਤਿਸਕੀ ਦਾਸੀ ਮਰੈ ਨਾ ਆਵੈ ਜਾਏ ਧਰਮ ਅਰਥ ਕਾਮ ਸਭ ਪੂਰਨ ਮਚਿੰਦੀ ਇੱਛ ਪੁਜਾਏ ਸੁਰਤ ਸਿਮਰਤ ਗੁਣ ਗਾਵੇ ਕਰਤੇ ਸਿੱਧੇ ਸਾਧਕ ਮੁਨ ਜਨ ਧਿਆਇਆ ਨਾਨਕ ਸਨ ਕਿਰਪਾ ਨਿਧ ਸਵਾਮੀ ਵਡਭਾਗੀ ਹਰ ਹਰ ਗਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹਾ ਵੇਸ ਦੋਹਾ ਗਣੀ ਪਰ ਪੇ ਰਾਵਣ ਜਾਏ ਫਿਰ ਛੋੜਿਆ ਕਰ ਆਪਣਾ ਮੋਹੀ ਦੂਜਾ ਭਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ ਸੁਧ ਪਤਾਰ ਹੈ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੈ ਸੋ ਪਲਟਿਆ ਰਾਤੀ ਸਾਜ ਸਿਗਾਰ ਸਹਿਜ ਸੱਚ ਪਿਰ ਰਾਵੇ ਹਰਨਾਮਾ ਔਰ ਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮਿਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੁਹੂ ਵੀਏ ਨੇ ਮਾਣੀਏ ਸੋ ਸੁਹ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੁਲਪੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਰਚਾਏ ਉਹਨੂੰ ਆਕਾਸ ਪਤਾਲਾ ਹੁਕਮੇ ਧਰਤੀ ਸਾਜੀ ਉਹਨੇ ਸੱਚੀ ਧਰਮਸਾਲਾ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਹਿਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ ਸਲੋਕ ਮਹੱਲਾ ਤੀਜਾ ਸੁਹਬਤਾ ਸੋਹਾ ਗਣੀ ਜਾਮਨ ਲਹਿ ਸਚਨਾਓ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਧਾਗਲਾ ਦੂਜਾ ਨਾਹੀਂ ਥਾਓ ਐਸਾ ਸਿਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ ਇਹਨ ਇਸ ਲਾਗੈ ਪਾਓ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹ ਸਮਾਏ ਮਹੱਲਾ ਤੀਜਾ ਲੋਕਾ ਵੇ ਹੋ ਸੁਹਵੀ ਸੁਹਾ ਵੇਸ ਰਹੀ ਕਰੀ ਵੇਸੀ ਸੋਹ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੀ ਸੋਹ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਦ ਕੰਤ ਮਿਲੀ ਪੌੜੀ
1: ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਪਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਅਲੱਖ ਅਪਾਰਾ ਇੱਕ ਨਾ ਨੋ ਤੂੰ ਮੇਲ ਲਹਿ ਗੁਰ ਸ਼ਬਦ ਵਿਚਾਰਾ ਸੱਚ ਰਤੇ ਸੇ ਨਿਰਮਲੇ ਹੋਮੈ ਤਜ ਵੇਕਾਰਾ ਜਿਸ ਤੂੰ ਮਿਲੇ ਸੋ ਤੁਦ ਮਿਲੈ ਸੋਈ ਸਚਿਆਰਾ ਸਲੋਕ ਮਹੱਲਾ ਤੀਜਾ ਸੁਹਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨ ਮਹਿ ਝੂਠ ਸਭ ਬਿਨ ਸਜਾਏ ਜਿਉ ਟਿਕੈ ਨਾ ਬਿਰਖ ਕਿਛਾਉ ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸੱਚੜਾ ਉਲਟੀ ਸਿਕਤ ਸਖਤ ਸਿਵੈ ਕਰਿਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰੇ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿਦੇ ਬਿਲਮ ਨਾ ਹੋਵੇ ਰੰਡ ਬੈਠੀ ਦੂਜੇ ਪਾਏ ਮੁੰਦ ਇਆਣੀ ਦੁੰਮਣੀ ਸੂਹੈ ਵੇਸ ਲੁਭਾਏ ਸਬਦ ਸੱਚੈ ਰੰਗ ਲਾਲ ਕਰ ਭੈ ਭਾਏ ਸਿਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਭਾਏ ਪੌੜੀ ਆਪੇ ਆਪ ਪਾਇਨ ਆਪ ਕੀਮਤ ਪਾਈ ਤਿਸਦਾ ਅੰਤ ਨ ਜਾਪਈ ਗੁਰਸ਼ਬਦ ਵਜਾਈ ਮਾਇਆ ਮੋਹ ਗੁਬਾਰ ਹੈ ਦੂਜੇ ਪਰਮਾਈ ਮਨ ਮੁਖ ਠੌਰ ਨਾ ਪਾਈ ਨੀ ਫਿਰ ਆਵੈ ਜਾਈ ਜੋ ਤਿਸ ਭਾਵੈ ਸੋ ਥੀਐ ਸਭ ਚੱਲੈ ਰਜਾਈ ਸਲੂਕ ਮਹੱਲਾ ਤੀਜਾ ਸੂਹੈ ਵੇਸ ਕਾਮਣ ਕੁਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੇ ਪਤਾਰ ਸੂਹਾ ਵੇਸ ਸਭ ਉਤਾਰ ਧਰੇ ਗੱਲ ਪਹਿਰੈ ਖਿਮਾ ਸਿਗਾਰ ਪਈਐ ਸੋਹਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਿਸਾਰ ਉਹ ਰਲਾਈ ਕਿਸੈ ਦੀ ਨਾਰ ਲੈ ਜਿਸ ਰਾਵੇ ਸਿਰਜਨਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰਧਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੈ ਨਿਸੀ ਬਿਨਤਾਗੇ ਗੱਲ ਹਾਰ ਸੱਚਾ ਰੰਗ ਮਜੀਠ ਕਾਬਰ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰੇ ਆਈ ਆਚਾਰ ਪੌੜੀ ਇਹੋ ਜਗ ਆਪ ਉਪਾਯੁਨ ਕਰ ਚੋਜ ਵਿਡਾਨ ਪੰਚ ਧਾਤ ਸਭ ਬੁਰੇ ਪੰਚ ਧਾਤ ਵਿੱਚ ਪਾਈਅਨ ਮੋਹ ਝੂਠ ਗੁਮਾਨ ਆਵੈ ਜਾਏ ਪੁਆਈਐ ਮਨਮੁਖ ਅਗਿਆਨ ਇੱਕ ਨਾ ਆਪ ਬੁਝਾਇਓਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੂਹ ਵੀ ਏ ਸੂਹਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੂਹੈ ਵੇਸ ਫਿਰ ਕਿਨੇ ਨਾ ਪਾਇਓ ਮਨਮੁਖ ਦੱਜ ਮੋਈ ਗਾਵਾਰ ਸਤਿਗੁਰ ਮਿਲਿਆ ਸੂਹਾ ਵੇਸ ਗਿਆ ਹੋਮੈ ਵਿੱਚੋਂ ਮਾਰ ਮੰਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਭਾਏ ਕਰੇ ਸਿਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰੱਖਿਆ ਉਰ ਧਰ ਮਹੱਲਾ ਤੀਜਾ ਸੂ ਮੁੰਦੇ ਸੂਹਾ ਪਰ ਹਰੋ ਲਾਲ ਕਰੋ ਸਿਗਾਰ ਆਵਣ ਜਾਣਾ ਵਿਸਰੈ ਗੁਰਸਬ ਦੀ ਵਿਚਾਰ ਮੁੰਦ ਸੁਹਾ ਵੀ ਸੋਹਣੀ ਜਿਸ ਘਰ ਸਹਿਜ ਪਤਾਰ ਨਾਨਕ ਸਾ ਧਨ ਰਾਵੀ ਹੈ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰਤਾ ਹੋਮੈ ਮੇਰਾ ਘਰ ਮੋਏ ਕਿਸ ਸਾਥ ਨ ਲਿੱਤਾ ਸਿਰ ਉੱਪਰ ਜਮ ਕਾਲ ਨ ਸੁਜਈ ਦੂਜੈ ਪਰਮਿਤਾ ਫਿਰ ਵੇਲਾ ਹੱਥ ਨ ਆਵਈ ਜਮ ਕਾਲ ਵਸ ਕੀਤਾ ਜਿਹਾ ਧੁਰ ਲਿਖ ਪਾਇਓਨ ਸੇ ਕਰਮ ਕਮਿਤਾ ਸਲੋਕ ਮਹੱਲਾ ਤੀਜਾ ਸਤੀਆ ਇਹ ਨਾ ਆਕੀਅਨ ਜੋ ਮੜਿਆ ਲੱਗ ਜਲਨ ਨਾਨਕ ਸਤੀਆ ਜਾਣੀਅਨ ਜੇ ਬਿਰਹਿ ਚੋਟ ਮਰਨ ਮਹੱਲਾ ਤੀਜਾ ਪੀਸੋ ਸਤੀਆ ਜਾਣੀਅਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾ ਨਾਲ ਮਹੇਲੀਆ ਸਤੀ ਅੱਗ ਜਲਾਹੇ ਜੇ ਜਾਣੈ ਪਿਰੇ ਆਪਣਾ ਤਾਂ ਤਨ ਦੁੱਖ ਸਹਾਏ ਨਾਨਕ ਕੰਤ ਨ ਜਾਣੀ ਸੇ ਕਿਉ ਅੱਗ ਜਲਾਹੇ ਭਾਵੈ ਜੀਵੋ ਕਹਿ ਮਰੋ ਦੂਰੋ ਹੀ ਭਜ ਜਾਹੇ ਪੌੜੀ ਤੁਧ ਸੁਖ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤੈ ਲਿਖਿਆ ਨਾਵੈ ਜੇਵੜ ਹੋਰ ਦਾਤ ਨਾਹੀ ਤਿਸ ਰੂਪ ਨ ਰਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉ ਕਰੈ ਬੇਤਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨ ਚੱਲੇ ਫਿਰ ਪੁੱਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਅਟ ਤਿਰਪ ਨ ਜੇ ਪਈ ਜੇ ਬਹੁਤਾ ਕਾਲੇ ਤਿਰਪ ਜਣੈ ਸਤ ਭਾਉ ਦੇ ਜਨ ਨਾਨਕ ਸਬਦ ਵਿਚਾਰੇ ਤਰਫ ਜਣੈ ਸਤ ਭਾਉ ਦੇ ਜਨ ਨਾਨਕ ਸਬਦ ਵਿਚਾਰੇ ਪੌੜੀ ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਹ ਪਾਈਅਨ ਆਪੇ ਫੁਨਗੋਈ ਜੁਗ ਚਾਰੇ ਸਭ ਭਵਤ ਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਕਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀ ਹੈ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨ੍ਹਾਂ ਭਉ ਤਿਨ ਨਾਹੇ ਭਉ ਮੁੱਚ ਭਉ ਨਿਵਾਹਾ ਨਾਨਕੇ ਹੋ ਪਟੰਤਰਾ ਤਿਤ ਦੀ ਬਾਣ ਗਏ ਆਹਾ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੈ ਉੱਡਤੇ ਕੋ ਉੱਡਤਾ ਜੀਵਤੇ ਕੋ ਜੀਵਤਾ ਮਿਲੈ ਮੂਹੇ ਕੋ ਮੂਹਾ ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀਆ ਪੌੜੀ ਸੱਚ ਧਿਆਨ ਸੇ ਸੱਚੇ ਗੁਰਸਬ ਦੇ ਵਿਚਾਰੀ ਹੋਮੈ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ ਕੋਟੇ ਮੰਡਪ ਮਾੜੀਆ ਲੱਗ ਪਏ ਗਾਵਾਰੀ ਜਿਨ ਕੀਏ ਤਿਸੇ ਨ ਜਾਣਨੀ ਮਨ ਮੁੱਖ ਗੋਬਾਰੀ ਜਿਸ ਪੁਜਾਏ ਸੋ ਬੁੱਝ ਸੀ ਸੱਚਿਆ ਕਿਆ ਜੰਤ ਵਿਚਾਰੀ ਸਲੂਕ ਮਹੱਲਾ ਤੀਜਾ ਕਾਮਣ ਤੋ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇਜੈ ਕੰਤ ਨਾ ਆਵੇ ਇਹ ਵੈ ਬਿਰਤਾ ਜਾਏ ਕਾਮਣ ਪਿਰ ਮਨ ਮਾਨਿਆ ਤੋ ਬਣਿਆ ਸਿਗਾਰ ਕੀਆ ਤੋ ਪ੍ਰਵਾਨ ਹੈ ਜਾ ਸੋ ਧਰੇ ਪਿਆਰ ਭਉ ਸਿਗਾਰ ਤਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੋਪੇ ਕੰਤ ਕਉ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸਿਗਾਰ ਸੇਜੈ ਕੰਤ ਨਾ ਆਇਓ ਇਵੇ ਭਇਆ ਵੇਕਾਰ ਮਹੱਲਾ ਤੀਜਾ ਧਨ ਪਿਰ ਇਹ ਨ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਪੌੜੀ ਪੈਵਨ ਭਗਤ ਨਾ ਹੋਵੇ ਨਾਮ ਨਾ ਲੱਗੈ ਪਿਆਰ, ਸਤਿਗੁਰ ਮਿਲਿਆ ਭਉ ਉਪਜੈ ਭੈ ਭਾਏ ਰੰਗ ਸਵਾਰ, ਤਨ ਮਨ ਰੱਤਾ ਰੰਗ ਸਿਓ ਹੋਮੈ ਤ੍ਰਿਸ਼ਨਾ ਮਾਰ, ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮਰਾਰ, ਭਉ ਪਾਉ ਸਭ ਤਿਸਦਾ ਸੂ ਸਚ ਵਰਤੈ ਸੰਸਾਰ, ਸਲੂਕ ਮਹੱਲਾ ਪਹਿਲਾ ਵਾਹੋ ਕਸਮ ਤੂੰ ਵਾਹੋ, ਜਿਨ ਰਚ ਰਚਨਾ ਹਮਕੀਏ ਸਾਗਰ ਲਹਿਰ ਸਮੁੰਦ ਸਰ, ਵੇਲ ਵਰਸ ਵਰਾਹੋ ਆਪ ਖੜੋਵੈ ਆਪ ਕਰ ਅਪੀਣੈ ਆਪ ਆਹੋ, ਗੁਰਮੁਖ ਸੇਵਾ ਥਾਈ ਪਵੈ ਉਨਮਨ ਤਤ ਕਮਾਹੋ, ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ, ਨਾਨਕ ਪੁਰ ਦਰ ਵੇ ਪਰਵਾਹ ਤੋ ਦਰ ਊਣਾ ਨਾਹੇ ਕੋ ਸੱਚਾ ਵੇ ਪਰਵਾਹੋ, ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ, ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ, ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੋਪ ਸਰੀਰ, ਗੁਰਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ, ਮਨ ਤਨ ਹਿਰਦੈ ਰਵ ਰਿਹਾ ਹਰ ਹੀਰਾ ਹੀਰ, ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ, ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ, ਸਲੂਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ, ਪੌਦੀ ਜਾਲ ਪਰਾਲ ਪਿੱਛੇ ਹੱਥ ਨਾ ਅੰਬੜੈ ਤਿੱਤ ਨਿਬੰਧੈ ਤਾਲ, ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨਾ ਆਵਹੀ, ਕੀਤੀ ਲਹਾ ਸਹਮ ਜਾਂ ਬਖਸੇ ਤਾਂ ਧੱਕਾ ਨਹੀਂ, ਪੌੜੀ ਸੱਚਾ ਅਮਰ ਚਲਾਏ ਉਨ ਕਰ ਸੱਚ ਫੁਰਮਾਨ, ਸਦਾ ਨਿਹਚਲ ਰਵ ਰਿਹਾ ਸੋ ਪੁਰਖ ਸੁਜਾਨ, ਗੁਰਸਬਦੀ ਸੇਵੀ ਗੁਰਪ੍ਰਸਾਦੀ ਸੇਵੀ ਹੈ ਸੱਚ ਸਭ ਦੇ ਨਿਸ਼ਾਨ, ਪੂਰਾ ਤਟ ਬਣਾਇਆ ਰੰਗ ਗੁਰਮਤ ਮਾਣ, ਅਗਮ ਅਗੋਚਰ ਅਲੱਖ ਹੈ ਗੁਰਮੁਖ ਹਰ ਜਾਣ, ਸਲੂਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ, ਖੋਟੇ ਖਰੇ ਪਰਖੀਆਂ ਸਾਹਿਬ ਕਹਿ ਦੀ ਬਾਣ, ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚੜੀਏ ਸੋ ਹੋਰ, ਬਾਹਰ ਧੋਤੀ ਤੂੰਬੜੀ ਅੰਦਰ ਬਿਸਨ ਕੋਰ, ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ, ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦੈ ਲਾਇਆ, ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ, ਦਹਿ ਦੇਸੇ ਹੋ ਮਨ ਧਾਵਦਾ ਗੁਰ ਠਾਕਰ ਹਾਇਆ, ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ, ਤੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ, ਸਲੂਕ ਮਹੱਲਾ ਪਹਿਲਾ ਦੋਏ ਦੀਵੇ ਚੌਦਾ ਹਟ ਨਾਲੇ, ਜੇਤੇ ਜੀਤੇ ਤੇਵਣ ਜਾਰੇ ਖੁੱਲੇ ਹੱਟ ਹੋ ਆਵਾ ਪਾਰ, ਜੋ ਪਹੁੰਚਿਆ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪਰਵਾਨ, ਘਰ ਆਏ ਵਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ, ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆ ਸੁਪੇਦਾ ਸੇਵਨ, ਦੇਹੋ ਬੱਗਾ ਤਪੈ ਘਣਾ ਕਾਲਿਆ ਕਾਲੇ ਵਨ, ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਹਰੇ ਕਬੇ ਨਾ ਪਾਵੈ ਮਾਨ, ਪੌੜੀ ਕਾਇਆ ਕੋਟ ਰਚਾਇਆ ਹਰ ਸੱਚੈ ਆਪੇ, ਇੱਕ ਦੂਜੈ ਭਾਏ ਖੁਆਏ ਨਾ ਹੋਮੈ ਵਿੱਚ ਵਿਆਪੇ, ਇਹੋ ਮਾਨਸ ਜਨਮ ਦੁਲੰਬ ਸਾ ਮਨ ਮੁਖ ਸੰਤਾਪੇ, ਜਿਸ ਆਪ ਬੁਝਾਏ ਸੋ ਬੁਝ ਸੀ ਜਿਸ ਸਤਿਗੁਰ ਥਾਪੇ, ਸਭ ਜਗ ਖੇਲ ਰਚਾਏ ਓਨ ਸਭ ਵਰਤੈ ਆਪੇ, ਸਲੂਕ ਮਹੱਲਾ ਪਹਿਲਾ ਚੋਰਾ ਯਾਰਾ ਰੰਡੀਆਂ ਕੁੱਟਣੀਆਂ ਦੀ ਬਾਣ, ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ, ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸੈਤਾਨ, ਗਦਹੋ ਚੰਦਨ ਕੋਲੀਐ ਭੀ ਸਾਹੂ ਸਿਓ ਪਾਣ, ਨਾਨਕ ਕੂੜੈ ਕੱਤਿਆ ਕੂੜਾ ਤਣੀਐ ਤਾਣ, ਕੂੜਾ ਕੱਪੜ ਕੱਚੀਐ ਕੂੜਾ ਪਹਿਨਣ ਮਾਣ, ਮਹੱਲਾ ਪਹਿਲਾ ਬਾਂਗਾਂ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ, ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਨ, ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਿੰਨਾ ਬਿਟੂ ਕੁਰਬਾਨ, ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ, ਹੋਮੈ ਝਗੜਾ ਪਾਇਓ ਨ ਝਗੜੈ ਜਗ ਮੋਇਆ, ਗੁਰਮੁਖ ਝਗੜ ਚੁਕਾਇਓ ਨ ਇੱਕੋ ਰਵ ਰਹਿਆ, ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ, ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ, ਸਲੂਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇ ਮੈਂ ਤੂੰ ਸਮਰੱਥ ਦਾ ਤਾਰ, ਹਉਮੈ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ, ਲਭ ਲੋਭ ਪਰਜਾਲੀਐ ਨਾਮ ਮਿਲੈ ਆਧਾਰ, ਅਹਿੰਸ ਨਭਤ ਨਿਰਮਲਾ ਮੈਲਾ ਕਬੂ ਨਾ ਹੋਏ, ਨਾਨਕ ਇਹ ਬਿਦ ਛੁੱਟੀਐ ਨਦਰ ਤੇਰੀ ਸੁਖ ਹੋਏ, ਮਹੱਲਾ ਪਹਿਲਾ ਇੱਕੋ ਕੰਤ ਸਬਾਈਆ ਜਿੱਤੀ ਦਰ ਖੜੀਆ, ਨਾਨਕ ਕੰਤੈ ਰੱਤੀਆ ਪੁੱਛੈ ਬਾਤੜੀਆ, ਮਹੱਲਾ ਪਹਿਲਾ ਸਭੇ ਕੰਤੈ ਰੱਤੀਆ ਮੈਂ ਦੁਹਾਗਣ ਕਿੱਤ, ਮੈਂ ਤਨ ਅਵਗਣ ਇਤੜੇ ਖਸਮ ਨਾ ਫੇਰੇ ਚਿੱਤ, ਮਹੱਲਾ ਪਹਿਲਾ ਹੋ ਬਲਿਹਾਰੀ ਤਿੰਨ ਕਹੋ ਸਿਫਤ ਜਨਾਂ ਦੈ ਬਾਤ, ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ, ਪੌੜੀ ਦਰ ਮੰਗਤ ਜਾਚਿਆ ਦਾਨ ਹਰ ਕਿਰਪ ਦੀਜੈ ਕਿਰਪਾ ਕਰ, ਗੁਰਮੁਖ ਲਿਹੋ ਮਲਾਏ ਜਨ ਪਾਵੈ ਨਾਮ ਹਰ, ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ, ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ, ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ, ਸਲੂਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਣਿਆ ਘਰ ਕਾ ਪਹੁਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੋ ਉਲਾਮੇ ਦਿਨ ਕੇ ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਵਰਤਾਰਿਆ ਦਾ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੈ ਆਪ ਸਿਰਜਨ ਹਾਰਿਆ ਸਲੋਕ ਮਹਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਕਾਏ ਉਗਵੈ ਸੂਰ ਨ ਜਾਪੈ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਲਾਹ ਹੈ ਆਪਣਾ ਸੋ ਸੋਭਾ ਪਾਏ ਹੋਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁੱਖ ਪਾਏ ਮੇਲ ਭਇਆ ਚਰੀ ਬਛੁਨਿਆ ਗੁਰਪੁਰਖ ਮਲਾਏ ਮਨ ਮਹਿਲਾ ਇਵ ਸੁਧ ਹੈ ਹਰ ਨਾਮ ਤੇ ਆਏ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁੰਪਸ ਮਾਲ ਇੰਨੀ ਫੁੱਲੀ ਰੋ ਕਰੇ ਅਵਰੇ ਕੇ ਚੁਣੀਆਂ ਢਾਲ ਮਹੱਲਾ ਦੂਜਾ ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਤਿਨਕੇ ਕੰਤ ਦਿਸਾ ਪੁਰੀ ਜੇ ਤਿੰਨ ਜਿਨ ਕੇ ਕੰਤ ਦਿਸਾ ਪੁਰੀ ਸੇ ਅਹਿਨਸ ਫਿਰੈ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅੰਧਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਣੀ ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛੈ ਸੋ ਪਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲਿਆ ਸਭ ਮੌਲਿਆ ਤਿਸੇ ਨਾਮ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਹੀ ਹੈ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰਾਤਮੈ ਜੋ ਮਿਲੇ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀ ਹੈ ਸੱਚ ਕਰ ਕਮਾਵੈ ਦੂਜੇ ਕਰ ਲੱਗਿਆ ਪ੍ਰਜੋਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀ ਹੈ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵ ਹੈ ਫਲ ਪਾਵੈ ਸਲੋਕ ਮਹੱਲਾ ਦੂਜਾ ਕਿਸੇ ਹੀ ਕੋਈ ਕੋਏ ਮਨ ਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲਗ ਚਿੱਤ ਨਾ ਆਵਹੀ ਮਹੱਲਾ ਦੂਜਾ ਜਾਂ ਸੁੱਖ ਤਾਂ ਸਹੁਰਾਵਿਓ ਦੁੱਖ ਭੀ ਸੰਭਾਲਿਓ ਇਹ ਨਾਨਕ ਕਹਿ ਸਿਆਣੀਏ ਇਹੋ ਕੰਤ ਮਿਲਾਵਾ ਹੋਏ ਪੌੜੀ ਹੋ ਕਿਆ ਸਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਅਪ ਲਹਿ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਜੋ ਤੇਰੀ ਸਰਣਾਗਤੀ ਤਿਨ ਲਹਿ ਚੜਾਈ ਨਾਨਕ ਵੇ ਪਰਵਾਹੋ ਹੈ ਤਿਸ ਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀ ਓ ਤਥਾ ਸਭਨਾ ਭਗਤਾ ਕੀ ਕਬੀਰ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾ ਤੁਮ ਕੀਨਾ ਰਾਮ ਕੋ ਨਾਮ ਨਾ ਕਬੂਲੀਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜਾਏ ਬੇ ਕਹੋ ਕਿਆ ਕਰੋ ਅਭਾਗੇ ਰਹਾਓ ਦੁੱਖ ਸੁੱਖ ਕਰ ਕੈ ਕੁਟੰਬ ਜੀਵਾਇਆ ਮਰਤੀ ਬਾਰ ਇੱਕ ਸਰ ਦੁੱਖ ਪਾਇਆ ਕੰਠ ਗਹਿਣ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸੁਮਾਰਾ ਸੂਹੀ ਕਬੀਰ ਜੀਓ ਥਰ ਹਰ ਕੰਪੈ ਬਾਲਾ ਜੀਓ ਨਾ ਜਾਣੋ ਕਿਆ ਕਰਸੀ ਪਿਓ ਰਹਿਣ ਗਈ ਮਤ ਦਿਨ ਭੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਓ ਕਾਚਿਆ ਕਰਵੈ ਰਹੇ ਨਾ ਪਾਣੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਆਰ ਕੰਨਿਆ ਜੈਸੇ ਕਰਤੀ ਸੀ ਗਾਰਾ ਕਿਉ ਰਲੀਆ ਮਾਨੈ ਬਾਜ ਪੁਤਾਰਾ ਕਾਗ ਉਡਾਵਤ ਪੂਜਾ ਪਿਰਾਨੀ ਕਹਿ ਕਬੀਰੇ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਿਰਾਨੂੰ ਲੇਖਾ ਦੇਣਾ ਆਏ ਕਠਨ ਜੂ ਦੂਤ ਜੰਮ ਲੈਣਾ ਕਿਆ ਤੈ ਖੱਟਿਆ ਕਹਾ ਗਵਾਇਆ ਚਲੋ ਸੇ ਤਾਬ ਦੀਵਾਨ ਬੁਲਾਇਆ ਚਲ ਦਰ ਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰ ਗਹਿਕਾ ਆਇਆ ਰਹਾਉ ਕਰੋ ਅਰਦਾਸ ਗਾਵ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਛ ਭੀ ਖਰਚ ਤੁਮਾਰਾ ਸਾਰੂ ਸੁਬਹਿ ਨਵਾਜ ਸਰਾਈ ਗੁਜਾਰੂ ਸਾਧ ਸੰਗ ਜਾ ਕਉ ਹਰ ਰੰਗ ਲਾਗਾ ਧਨ ਧਨ ਸੋ ਜਨ ਪੁਰਖ ਸੁਪਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੁੱਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬਿਸਾਰ ਮਾਟੀ ਸੰਗ ਰੂਲੇ ਸੂਹੀ ਕਬੀਰ ਜੀ ਓ ਲਲਿਤ ਥਾਕੇ ਨੈਣ ਸਰਬਨ ਸੁਨ ਥਾਕੇ ਤਾਕੀ ਸੁੰਦਰ ਕਾਇਆ ਜਰਾ ਹਾਕ ਕੀ ਸਭ ਮਤ ਥਾਕੀ ਏਕ ਨਾ ਥੱਕ ਸਮਾਇਆ ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਜਬ ਲਗ ਪ੍ਰਾਣੀ ਤੇ ਸਹਿਸਰੇ ਵੋ ਜਬ ਲਗ ਘੱਟ ਮਹਿਸਾਸਾ ਜੇ ਘੱਟ ਜਾਏ ਤਾਂ ਭਾਉ ਨ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਵਸਾਵੇ ਅੰਤਰ ਚੁੱਕੇ ਤੇ ਸਹਿ ਪਿਆਸਾ ਹੁਕਮੈ ਬੂਝਾ ਚੌਪੜ ਕੇ ਲੈ ਮਨ ਜਣ ਢਾਲੇ ਪਾਸਾ ਜੋ ਜਨ ਜਾਨ ਭਜੈ ਅਭਗਤ ਕਹੋ ਤਿਨਕਾ ਕਛੂ ਨ ਨਾਸਾ ਕਹੋ ਕਬੀਰ ਤੇ ਜਨ ਕਬਹੁ ਨਾ ਹਾਰੈ ਢਾਲ ਜੋ ਜਾਨੈ ਪਾਸਾ ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੇ ਮੰਗੈ ਹਾਲਾ ਜਿਮੀ ਨਾਹੀ ਮੈਂ ਕਿਸੀ ਕੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੋਕੋ ਨੀਤ ਡਸੈ ਪਟਵਾਰੀ ਉਪਰ ਪੁਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿਨ ਹੋ ਲਿਆ ਉਹ ਬਾਰੀ ਰਹਾਉ ਨੌ ਡਾਢੀ ਦਸ ਮੁਨਸਪ ਧਾਵੈ ਰਈਅਤ ਬਸਨ ਨਾ ਦੇਹੀ ਡੋਰੀ ਪੂਰੀ ਮਾਪੇ ਨਾਹੀ ਬਹੁ ਬਿਸ ਟਾਲਾ ਲੇਹੀ ਬਹੱਤਰ ਘਰ ਇੱਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮ ਨਾ ਕਾਈ ਸੰਤਾਂ ਕਹੋ ਮਤ ਕੋਈ ਨਿੰਦੋ ਸੰਤ ਰਾਮ ਹੈ ਇੱਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਬੇਕੋ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਣੈ ਤਜ ਅਭਮਾਨ ਸੁਖ ਰਲੀਆ ਮਾਨੈ ਤਨ ਮਨ ਦੇਹ ਨ ਅੰਤਰ ਰੱਖੈ ਅਵਰਾ ਦੇਖ ਨ ਸੁਣੈ ਅਪਾਖੈ ਸੋ ਕਤ ਜਾਣੈ ਪੀਰ ਪਰਾਈ ਜਾ ਕੈ ਅੰਤਰ ਦਰਦ ਨਾ ਪਾਈ ਰਹਾਉ ਦੁਖੀ ਦੁਹਾਗਣ ਦੋਏ ਪੱਖਹੀਨੀ ਜਿਨ ਨਾ ਨਿਰੰਤਰ ਭਗਤ ਨਾ ਕੀਨੀ ਪੁਰਸ ਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖੀਆ ਦਰਦ ਵੰਦ ਦਰਿਆਇਆ ਬਹੁਤ ਪਿਆਸ ਜੋ ਬਾਬ ਨਾ ਪਾਇਆ ਕਹਿ ਰਵਿਦਾਸ ਸਰਨ ਪ੍ਰਭ ਤੇਰੀ ਜਿਓ ਜਾਨੋ ਕਿਓ ਜਿਓ ਜਾਨੋ ਤਿਓ ਕਰ ਗਤ ਮੇਰੀ ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹੰਪੀ ਚਲਨਾ ਦੂਰ ਗਬਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਏਆਨਾ ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾਉ ਜਿਨ ਜੀਓ ਦੀਆ ਸੋ ਰਿਜਕ ਅੰਬਰ ਆਵੈ ਸਭ ਘੱਟ ਭੀਤਰ ਹਟ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸੁਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਭਰੀ ਦੈ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੇਵਾਨੇ ਚੇਤਸ ਨਾਹੀ ਦੁਨੀਆ ਭਨ ਖਾਨੇ ਸੂਹੀ ਉੱਚੇ ਮੰਦਰ ਸਾਲ ਰਸੋਈ ਏਕ ਘਰੀ ਫੁਨ ਰਹਿਣ ਨਾ ਹੋਏ ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਇਓ ਘਾਸ ਰਲ ਗਇਓ ਮਾਟੀ ਰਹਾਓ ਭਾਈ ਬੰਦ ਕੁਟੰਬ ਸਿਹਰਾਓ ਪੀ ਲਾਗੇ ਕਾੜ ਸਵੇਰਾ ਘਰ ਕੀ ਨਾਰ ਉਰਹਿ ਤਨ ਲਾਗੀ ਉਹ ਤੋਂ ਭੂਤ ਭੂਤ ਕਰ ਭਾਗੀ ਕਹਿ ਰਵਿਦਾਸ ਸਭੈ ਜਗ ਲੁਟਿਆ ਹਮ ਤੋ ਏਕ ਰਾਮ ਕਹਿ ਛੁਟਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹੇ ਲੋਹੇ ਆਤਮ ਰੋਰੋ ਬਾਬਲ ਹੋਈ ਸੋ ਸੋਹ ਲੋਰੋ ਤਹਿ ਸਹਿ ਮਨ ਮਹਿ ਕੀਆ ਰੋਸ ਮੁਝ ਅਵਗਨ ਸਹਿ ਨਾਹੀ ਦੋਸ ਤਹਿ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋਬਨ ਕੋਏ ਪਾਚੈ ਪੁੱਛਤਾ ਨੀ ਰਹਾਓ ਕਾਲੀ ਕੋਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ ਬਿਰਹਿ ਬਿਹੁਨਕ ਤੇ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਧਣ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਸਾਧ ਸੰਗ ਮੇਲੀ ਜਾ ਫਿਰ ਦੇਖਾ ਤਾਂ ਮੇਰਾ ਅਲੋਹ ਬੇਲੀ ਵਾਟ ਹਮਾਰੀ ਖਰੀ ਉਡੀਣੀ ਖੰਨਿਓ ਤਿੱਖੀ ਬਹੁਤ ਭੇਣੀ ਉਸ ਉੱਪਰ ਹੈ ਮਾਰਗ ਮੇਰਾ ਸੇਖ ਫਰੀਦਾ ਪੰਥ ਸੁਮਾਰ ਸਵੇਰਾ ਸੂਹੀ ਲਲਿਤ ਬੇੜਾ ਬੰਧ ਨ ਸਕਿਓ ਬੰਧਨ ਕੀ ਵੇਲਾ ਭਾਰ ਸਰਬਰ ਜਬ ਉਚਲੈ ਤਬ ਤਰਨ ਦੁਹੇਲਾ ਹੱਥ ਨਾ ਲਾਏ ਕੁਸੰਬੜੈ ਜਸ ਜਾਸੀ ਢੋਲਾ ਰਹਾਉ ਇੱਕ ਅਪੀਨੈ ਪਤਲੀ ਸਹਿ ਘੇਰੇ ਬੋਲਾ ਦੁੱਧਾ ਤਣੀ ਨਾ ਆਵੇ ਫਿਰ ਹੋਏ ਨਾ ਮੇਲਾ ਕਹੇ ਫਰੀਦ ਸਹੇਲੀਓ ਸਹੋ ਅਲਾਈ ਸੀ ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਕਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਉ ਜੋ ਕਿਚੋਆ ਸਭ ਕਿਚ ਤੁਝ ਤੇ ਤੇਰੀ ਸਭ ਸੁਣਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚੁਤਰਾਈ ਕਿਆ ਹੋ ਕਥੀ ਕਥੇ ਕਥ ਦੇਖਾਂ ਮੈਂ ਅਕਤ ਨਕਤ ਨ ਜਾਈ ਜੋ ਤੁਧ ਭਾਵੈ ਸੋਈ ਆਖਾ ਤਿਲ ਤੇਰੀ ਵਡਿਆਈ ਏਤੇ ਕੂਕਰ ਹੋ ਬੇਗਾਨਾ ਭੋਕਾ ਇਸ ਤਨਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨੌ ਨਾ ਜਾਈ। ਬਿਲਾਵਲ ਮਹੱਲਾ ਪਹਿਲਾ। ਮਨ ਮੰਦਰ ਤਨ ਵੇਸ ਕਲੰਦਰ, ਘਾਟੀ ਤੀਰਥ ਨਹਾਵਾ। ਇੱਕ ਸ਼ਬਦ ਮੇਰਾ ਪ੍ਰਾਣ ਵਸਦਾ ਹੈ, ਬਹੁੜ ਜਨਮ ਨਾ ਆਵਾ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ ਰਹਾਓ, ਅਗਮ ਅਗੋਚਰ ਅਲੱਖ ਅਪਾਰਾ। ਚਿੰਤਾ ਕਰੋ ਹਮਾਰੀ, ਜਲ ਥਲ ਮਹੀਅਲ ਭਰਪੁਰ ਲੀਣਾ। ਘਟ ਘਟ ਜੋਤ ਤੁਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ। ਮੰਦਰ ਚਾਵਾ ਤੇਰੇ, ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਗੁਣ ਗਾਵਾ ਨਿਤ ਤੇਰੇ, ਜੀ ਜੰਤ ਸਭ ਸਰਣ ਤੁਮਾਰੀ। ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ। ਇੱਕ ਨਾਨਕ ਕੀ ਅਰਦਾਸੇ। ਬਿਲਾਵਲ ਮਹੱਲਾ ਪਹਿਲਾ। ਆਪੇ ਸਭ ਆਪੇ ਨਿਸ਼ਾਨ, ਆਪੇ ਸੁਰਤ ਆਪੇ ਜਾਨ, ਆਪੇ ਕਰ ਕਰ ਵੀ ਕਹਿਤਾਨ। ਤੂੰ ਦਾਤਾ ਨਾਮ ਪਰਵਾਨ, ਐਸਾ ਨਾਮ ਨਿਰੰਜਨ ਦੇਓ। ਹੋ ਜਾਚਕ ਤੂੰ ਅਲੱਖ ਅਪਿਓ ਰਹਾਓ। ਮਾਇਆ ਮੋਹ ਤਰਕਟੀ ਨਾਰ, ਭੂੰਡੀ ਕਾਮਣ ਕਾਮਣਿਆਰ। ਰਾਜ ਰੂਪ ਝੂਠਾ ਦਿਨ ਚਾਰ, ਨਾ ਮਿਲੈ ਚਾਨਣ ਅੰਧਿਆਰ। ਚੱਕ ਛੋਡੀ ਸਹਿਸਾ ਨੇ ਕੋਏ, ਬਾਪ ਦਿਸੈ ਵੇ ਜਾਤ ਨਾ ਹੋਏ। ਏਕੇ ਕੋ ਨਾਹੀ ਪੋ ਕੋਏ, ਕਰਤਾ ਕਰੇ ਕਰਾਵੈ ਸੋਏ। ਸ਼ਬਦ ਮੋਏ ਮਨ ਮਨ ਤੇ ਮਾਰਿਆ, ਠਾਕ ਰਹੇ ਮਨ ਸੱਚੈ ਤਾਰਿਆ। ਅਵਰ ਨਾ ਸੂਝੈ ਗੁਰ ਕੋ ਵਾਰਿਆ, ਨਾਨਕ ਨਾਮ ਰੱਤੇ ਨਿਸਤਾਰਿਆ। ਬਿਲਾਵਲ ਮਹੱਲਾ ਪਹਿਲਾ। ਗੁਰ ਸ਼ਬਦੀ ਗੁਰਬਚਨੀ, ਮਨ ਸਹਿਤਿਆ ਨੇ ਹਰ ਕੈ ਰੰਗ ਰੱਤਾ। ਮਨ ਮਾਨੇ ਮਨਮੁਖ ਭਰਮ ਭੁੱਲੇ ਬੋਰਾ ਨੇ, ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ। ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਰਾ ਰਹਿ ਨ ਸਕੈ। ਖਿਨ ਸਤਿਗੁਰ ਬੂਝ ਬੁਝਾਈ ਰਹਾਓ, ਮੇਰਾ ਪ੍ਰਭ ਬਿਸਰੈ ਹੋ। ਮਰੁਦ ਕਾਲੀ ਸਾਸ ਗਿਰਾਸ, ਜਪੋ ਆਪਣੇ ਹਰ ਭਾਲੀ। ਸਦ ਬੈਰਾਗਨ ਹਰ ਨਾਮ ਨਿਹਾਲੀ, ਅਬ ਜਾਨੇ ਗੁਰਮੁਖ ਹਰ ਨਾਲੀ। ਅਕਤ ਕਥਾ ਕਹੀਆ ਗੁਰ ਪਾਏ, ਪ੍ਰਭ ਅਗਮ ਗੋਚਰ ਦੇ ਦਿਖਾਏ। ਬਿਨ ਗੁਰ ਕਰਨੀ ਕਿਆ ਕਾਰ ਕਮਾਏ, ਹੋਮੈ ਮੇਟ ਚੱਲੈ ਗੁਰ ਸ਼ਬਦ ਸਮਾਏ। ਮਨਮੁਖ ਵਿਛੜੈ ਖੋਟੀ ਰਾਸ, ਗੁਰਮੁਖ ਨਾਮ ਮਿਲੈ ਸਾਬਾਸ। ਹਰ ਕਿਰਪਾ ਧਾਰੀ ਦਾ ਸੰਦਾਸ, ਜਾਂ ਨਾਨਕ ਹਰ ਨਾਮ ਧਨ ਰਾਸ। ਬਿਲਾਵਲ ਮਹੱਲਾ ਤੀਜਾ। ਕਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਸਰੀਰ ਕੁਟੰਬ ਸਹਿਤ ਸਿਓ, ਜਿੱਤ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਫਿਰ ਹੱਥ ਨਾ ਆਵੈ, ਅਹਿਲਾ ਜਨਮ ਗਵਾਇਆ। ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈ ਦੁੱਖ ਨਿਵਾਰੇ ਰਹਾਓ। ਤੂੰ ਦਇਆਲ ਦਇਆ ਪਤ ਦਾਤਾ, ਕਿਆ ਇਹ ਜੰਤ ਵਿਚਾਰੇ। ਮੁਕਤ ਬੰਧ ਸਭ ਤੁਜਤੇ ਹੋਏ, ਐਸਾ ਅੱਖ ਵਖਾਣੇ। ਗੁਰਮੁਖੋ ਵੈਸੋ ਮੁਕਤ ਕਹੀਐ, ਮਨਮੁਖ ਬੰਧ ਵਿਚਾਰੇ। ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ। ਤਿਨਕੀ ਗਹਿਣ ਗਤ ਕਹੀ ਨਾ ਜਾਈ, ਸੱਚਾ ਆਪ ਸਵਾਰੇ। ਪਰ ਪੁਲਾਣੇ ਸੇ ਮਨਮੁਖ ਕਹੀਐ, ਨਾ ਉਰਵਾਰ ਨਾ ਪਾਰੇ। ਜਿਸਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ। ਹਰ ਜਨ ਮਾਇਆ ਮਾਏ ਨਿਸਤਾਰੇ, ਹਰ ਜਨ ਮਾਇਆ ਮਾਹੇ ਨਿਸਤਾਰੇ। ਨਾਨਕ ਭਾਗ ਹੋਵੈ ਜਿਸ ਮਸਤਕ, ਕਾਲੈ ਮਾਰ ਬਿਦਾਰੇ। ਬਿਲਾਵਲ ਮਹੱਲਾ ਤੀਜਾ। ਅਤੁੱਲ ਕਿਉ ਤੋਲਿਆ ਜਾਏ, ਦੂਜਾ ਹੋਏ ਤਾਂ ਸੋਜੀ ਪਾਏ। ਤਿਸ ਤੇ ਦੂਜਾ ਨਾ ਹੀ ਕੋਏ, ਤਿਸ ਦੀ ਕੀਮਤ ਕੀਕੂ ਹੋਏ। ਗੁਰਪ੍ਰਸਾਦ ਵਸੈ ਮਨੇ ਆਏ, ਤਾਕੂ ਜਾਣੇ ਦੁਬਦਾ ਜਾਏ ਰਹਾਓ। ਆਪ ਸਰਾਪ ਕਸਵੱਟੀ ਲਾਏ, ਆਪੇ ਪਰਕੇ ਆਪ ਚਲਾਏ। ਆਪੇ ਤੋਲੇ ਪੂਰਾ ਹੋਏ, ਆਪੇ ਜਾਣਾ ਇੱਕੋ ਸੋਏ। ਮਾਇਆ ਕਾ ਰੂਪ ਸਭ ਤਿਸਤੇ ਹੋਏ, ਜਿਸਨੂੰ ਮੇਲੇ ਸੋ ਨਿਰਮਲ ਹੋਏ। ਜਿਸਨੂੰ ਲਾਏ ਲੱਗੈ ਤਿਸਾਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ। ਆਪੇ ਲਿਵਤਾ ਤੈ ਆਪੇ ਆਪ ਬੁਝਾਏ, ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ। ਨਾਨਕ ਆਖ ਸੁਣਾਏ ਆਪੇ। ਬਿਲਾਵਲ ਮਹੱਲਾ ਤੀਜਾ। ਸਾਹਿਬ ਤੇ ਸੇਵਕ ਸੇਵ, ਸਾਹਿਬ ਤੇ ਕਿਆ ਕੋ ਕਹੇ ਬਹਾਨਾ। ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਇੱਕ ਸਮਾਨਾ। ਸਤਿਗੁਰ ਪਰਚਿਆ ਹਰ ਨਾਮ ਸਮਾਨਾ, ਜਿਸ ਕਰਮ ਹੋਵੈ ਸੋ ਸਤਿਗੁਰ ਪਾਏ। ਅੰਦਿਨ ਲਾਗੈ ਸਹਿਤਿਆ ਨਾ ਰਹਾਓ, ਕਿਆ ਕੋਈ ਤੇਰੀ ਸੇਵਾ ਕਰੇ। ਕਿਆ ਕੋ ਕਰੇ ਅਭਮਾਨਾ, ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ। ਤਬ ਕੋਈ ਕਰੋ ਦਿਖਾ ਵਖਿਆਨਾ, ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਦਾਨਾ। ਜੋ ਆਪ ਚਲਾਏ ਤਿਵੈ ਕੋਈ ਚਾਲੈ, ਜੋ ਹਰ ਪਾਵੈ ਭਗਵਾਨਾ। ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕੰਮਾਂ। ਇੱਕ ਨਾ ਘਰ ਮੈਂ ਦੇ ਵਡਿਆਈ, ਇੱਕ ਭਰਮ ਪਵੈ ਅਭਮਾਨਾ। ਬਿਲਾਵਲ ਮਹੱਲਾ ਤੀਜਾ। ਪੂਰਾ ਤੱਟ ਬਣਾਇਆ ਪੂਰਾ, ਵੇਖੋ ਏਕ ਸਮਾਨਾ। ਇਸ ਪ੍ਰਪੰਚ ਮਹਿ ਸੱਚੇ ਨਾਮ ਕੀ ਵਡਿਆਈ, ਮਤ ਕਹੋ ਧਰੋ ਗੁਮਾਨਾ। ਸਤਿਗੁਰ ਕੀ ਜਿਸਨੂੰ ਮਤ ਆਵੈ, ਸੋ ਸਤਿਗੁਰ ਮਹਿ ਸਮਾਨਾ। ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰਨਾਮਾ ਰਹਾਓ। ਚਹੁ ਜੁਗਾਂ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲ ਮਹਿ ਕੀਰਤ ਹਰ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ ਵੇਦ ਪੁਰਾਨਾ ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ ਚੂਕੈ ਮਨ ਅਭਿਮਾਨਾ ਕਹਿਤ ਸੁਣਤ ਸਭੇ ਸੁਖ ਪਾਵੈ ਮਾਨਤ ਪਾਹੇ ਨਿਧਾਨਾ ਬਿਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੈ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹੋ ਤਿਨ ਬਲਿਹਾਰੈ ਜਿਨ ਹਰ ਮਨ ਵਸਾਏ ਹਰ ਜਨ ਕਉ ਮਿਲਿਆ ਸੁਖ ਪਾਈਐ ਹਰ ਗੁਣ ਗਾਵੈ ਸਹਿਜ ਸੁਭਾਏ ਰਹਾਓ ਸਦਾ ਰੰਗ ਰਾਤੇ ਤੇਰੇ ਚਾਏ ਹਰ ਜੀਉ ਆਪ ਬਸੈ ਮਨ ਆਏ ਆਪੇ ਸੋਭਾ ਸਦ ਹੀ ਪਾਏ ਗੁਰਮੁਖ ਮੇਲੈ ਮੇਲ ਮਿਲਾਏ ਗੁਰਮੁਖ ਰਾਤੇ ਸਬਦ ਰੰਗਾਏ ਨਿਜ ਕਰ ਵਾਸਾ ਹਰ ਗੁਣ ਗਾਏ ਰੰਗ ਚਲੂਲੈ ਹਰ ਰਸ ਪਾਏ ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ ਅੰਤਰ ਸ਼ਬਦ ਮਿਟਿਆ ਗੁ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿੰਨ ਬਹੁੜ ਨਾ ਫੇਰਾ ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ ਬਿਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨਿਆਈ ਹਉਮੈ ਮਾਇਆ ਸ਼ਬਦ ਜਲਾਈ ਦਰ ਸਾਚੈ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵੋ ਮੈਂ ਅਵਰ ਨਾ ਕਾਜਾ ਅੰਦਨ ਅਨਦੋ ਵੈ ਮਨ ਮੇਰੈ ਗੁਰਮੁਖ ਮਾਂਗੋ ਤੇਰਾ ਨਾਮ ਨਿਵਾਜਾ ਰਹਾਉ ਮਨ ਕੀ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਬਜਾਈ ਜੀਵਨ ਮਰਨ ਕੋ ਸੰਸਰ ਵੇਖਾ ਬਹੁੜ ਨਾ ਮਰੈ ਨਾ ਜਮ ਪੇਖੈ ਕਰ ਹੀ ਮਹਿ ਸਭ ਕੋਟ ਨਿਦਾਨ ਸਤਿਗੁਰ ਦਿਖਾਏ ਗਿਆ ਅਭਿਮਾਨ ਸਦ ਹੀ ਲਾਗਾ ਸਹਿ ਧਿਆਨ ਅੰਦਨ ਗਾਵੈ ਇੱਕੋ ਨਾਮ ਇਸ ਯੁਗ ਮਹਿ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਤੇ ਆਈ ਜਹ ਦੇਕਾ ਤੈ ਰਹਿਆ ਸੁਮਾਈ ਸਦਾ ਸੁਖਦਾਤਾ ਕੀਮਤ ਨਹੀਂ ਪਾਈ ਪੂਰਾ ਭਾਗ ਗੁਰ ਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸ਼ਬਦ ਅਤਿ ਮੀਠਾ ਲਾਇਆ ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰੇ ਤਿਉ ਕਰਨਾ ਜਿਉ ਨਟੂਆ ਤੰਤ ਵਜਾਏ ਤਾਂਤੀ ਤਿਉ ਵਾਜੈ ਜੰਤ ਜਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸਨਾ ਰਹਾਉ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ ਰਖ ਲੇਵੋ ਜਨੇ

परम सत्कार योग गुरु की साजी निवाजी गुरु प्यारी गुरु रूप गुरु खालसा साध संगत जी सारे गज बज के फतेह बुलाओ जी। वाहिगुरु जी का खालसा वाहिगुरु जी की फतेह। जुगो जुगे टल चावर तखत छत्र दे मालक गुरता गदी ते विराजमान जाग दी जोत धन धन साहिब श्री गुरु ग्रंथ साहिब महाराज जी ने बड़ी अपार कृपा रहमत बख्शिश की है जो अज इस पावन दरबार के दो परिवारों का सुमेल हो जा रहा है। इस खुशी के मौके पर दास खालसा दीवान सोसाइटी गुरद्वारा साहिब सुख सागर के समूह सेवादारा वालों आप दूरों नेड़े आए सारे पतवंती सज्जणा का तहे दिलों धन्यवाद निघा जीव कर रहा है। ऑन बिहाफ ऑफ खालसा दीवान सोसाइटी गुरद्वारा साहिब सुख सागर I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for coming here, for being here today as we witness two souls merging into one in the presence of our eternal Guru. So Sadh Sangat Ji, as you're sitting in this darbar with Guru Sahib as the supreme power, so it becomes a collective responsibility to maintain the integrity and decorum of the darbar, which means absolutely no talking, listening to the kirtan and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, we've got translations in English too. Sadh Sangat Ji, sab to pehla jaruri benti hai, apne jo niji vichar ne, ਗੱਲਾਂ ਬਾਤਾਂ ਨੇ ਕਿਰਪਾ ਕਰਕੇ ਉਹਨਾਂ ਨੂੰ ਸੰਕੋਚਣ ਦੀ ਕਿਰਪਾਲਤਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ। ਆਪਣੀ ਸੁਰਤ ਆਪਣਾ ਧਿਆਨ ਅਸੀਂ ਸ਼ਬਦ ਦੇ ਵਿੱਚ ਜੋੜਨ ਦਾ ਯਤਨ ਕਰਨਾ ਹੈ ਜਿੱਥੇ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਗ ਜੋੜੀ ਦੇ ਆਉਣ ਵਾਲੇ ਭਵਿੱਖ ਦੇ ਲਈ ਅਰਦਾਸ ਬੇਨਤੀ ਕਰਨੀ ਹੈ। ਉੱਥੇ ਹੀ ਆਪਣੀਆਂ ਝੋਲੀਆਂ ਵੀ ਅਸੀਂ ਸਤਿਗੁਰਾਂ ਪਾਸੋਂ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਨ੍ਹਾਂ ਗੁਰਮੁੱਖਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਜਾਂ ਬਾਣੀ ਕੰਠ ਹੈ ਉਹ ਵੀ ਨਾਲ ਨਾਲ ਗੁਰਬਾਣੀ ਦੇ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਦਾਸ ਆਪ ਜੀ ਨੇ ਸਰਮੁੱਖ ਰੱਖ ਰਿਹਾ। ਕਾਕਾ ਜੀ ਆਜ਼ਾਦ ਵੀਰ ਸਿੰਘ ਬੱਲ, ਸਪੁੱਤਰ ਮਾਤਾ ਜੀ ਪਰਵਿੰਦਰਜੀਤ ਕੌਰ ਬੱਲ, ਪਰਿਵਾਰ ਸਰੀ ਬੀਸ ਦਾ ਨਿਵਾਸੀ ਹੈ। ਆਜ਼ਾਦ ਵੀਰ ਸਿੰਘ ਦੇ ਨਾਨਾ ਜੀ ਸਰਦਾਰ ਜਰਨੈਲ ਸਿੰਘ ਜੀ ਬੈਂਸ ਅਤੇ ਨਾਨੀ ਜੀ ਬੀਬੀ ਨਿਰੰਜਨ ਕੌਰ ਬੈਂਸ ਹਨ। ਏ ਸੀ ਲੜਕਾ ਪਰਿਵਾਰ। ਕਮਿੰਗ ਟੂ ਦ ਬਰਾਈਡ, ਬੀਬਾ ਜੀ ਹਰਕੋਮਲ ਕੌਰ ਬੈਂਸ, ਸਪੁੱਤਰੀ ਸਰਦਾਰ ਜਗਜੀਤ ਸਿੰਘ ਜੀ ਬੈਂਸ ਅਤੇ ਮਾਤਾ ਜੀ ਜਸਵਿੰਦਰ ਕੌਰ ਬੈਂਸ। ਪਰਿਵਾਰ ਦਾ ਪਿਛਲੇਰਾ ਪਿੰਡ ਲਹਿਲੀ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਲੈਂਗਲੀ ਬੀਸੀ ਦਾ ਨਿਵਾਸੀ ਹੈ। ਹਰਕੋਮਲ ਕੌਰ ਦੇ ਦਾਦਾ ਜੀ ਸਰਦਾਰ ਦਰਸ਼ਨ ਸਿੰਘ ਜੀ ਬੈਂਸ ਅਤੇ ਦਾਦੀ ਜੀ ਦਾ ਨਾਂ ਮਾਤਾ ਸਵਰਨ ਕੌਰ ਬੈਂਸ ਹੈ। ਇਹਨਾਂ ਦੇ ਨਾਨਾ ਜੀ ਪ੍ਰੋਫੈਸਰ ਦਵਿੰਦਰ ਸਿੰਘ ਜੀ ਸੁੰਨੜ ਅਤੇ ਨਾਨੀ ਜੀ ਦਾ ਨਾਂ ਬੀਬੀ ਮਨਜੀਤ ਕੌਰ ਸੁੰਨੜ ਹੈ। ਸੋ ਇਹ ਸੀ ਦੋਨਾਂ ਹੀ ਪਰਿਵਾਰਾਂ ਦੀ ਸੰਖੇਪ ਰੂਪ ਦੇ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ ਜਿਸ ਵਿੱਚ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਆਪਣੇ ਆਪਣੇ ਸਥਾਨਾਂ ਉੱਪਰ ਸਜੇ ਰਹੋ। ਸੋ ਆਮ ਗਨ ਆਸਕ The couple, Azadvir Singh, Harkomal Kaur, and their parents. Wherever they're sitting, please stand up for the Ardaas. Jithai baithe ho, kirpa karke khade ho jaan. Ardaas hi seva nibha rahe ne, Gyani Harbans Singh Ji, Head Granthi, Gurdwara Sahib Sukh Sagar, Uparant Satguran da Mukhwaak, Ati Satkar Jog, Gyani Harvinder Singh Ji, Aap Sum Sangta Nu Sarvan Karaunge, Aao, Prem Sahit Hajri Lewaiye Ji, Vaheguru Ji Ka Khalsa, ਵਾਹਿਗੁਰੂ ਜੀ ਕੀ ਫਤਿਹ।

ਹੁਣ ਜਿਵੇਂ ਕਿ ਸਤਿਗੁਰਾਂ ਨੇ ਆਗਿਆ ਬਖਸ਼ਿਸ਼ ਕੀਤੀ ਹੈ, ਪੱਲੇ ਦੀ ਰਸਮ ਹੋਵੇਗੀ, ਜਿਸ ਵਿੱਚ ਬੀਬਾ ਜੀ ਦੇ ਜੋ ਪਿਤਾ ਜੀ ਹਨ ਉਹ ਕਾਕਾ ਜੀ ਦਾ ਪੱਲਾ ਬੀਬਾ ਜੀ ਨੂੰ ਫੜਾਉਣਗੇ। ਔਰ ਉਸ ਤੋਂ ਪਹਿਲਾਂ ਦਾਸ ਕੇਵਲ ਇੱਕ ਮਿੰਟ ਦੇ ਲਈ ਸੁਭਾਗ ਜੋੜੀ ਨੂੰ ਸੰਬੋਧਨ ਹੋਵੇਗਾ। ਸੋ ਆਜ਼ਾਦ ਵੀਰ ਸਿੰਘ ਐਂਡ ਹਰਕੋਮਲ ਕੌਰ, ਦਿਸ ਇਜ਼ ਅ ਵੈਰੀ ਸਪੈਸ਼ਲ ਮੂਮੈਂਟ ਫੋਰ ਬੋਥ ਆਫ ਯੂ ਗਾਇਸ। ਦਿਸ ਇਜ਼ ਵਾਇਨ ਯੂ ਬੋਥ ਮੇਕ ਪ੍ਰੋਮਿਸਿਸ ਇਨ ਫਰੰਟ ਆਫ ਗੁਰੂ ਸਾਹਿਬ, ਇਨ ਫਰੰਟ ਆਫ ਯੂਰ ਲਵਡ ਵਨਸ, ਐਂਡ ਯੂ ਬੋਥ ਆਰ ਹੋਲਡਿੰਗ ਦਾ ਪੱਲਾ, ਇਟ ਹੈਜ਼ ਅ ਡੀਪ ਮੀਨਿੰਗ ਬਿਹਾਇੰਡ ਇਟ। ਦਿਸ ਇਜ਼ ਅ ਪ੍ਰੋਮਿਸ ਦੈਟ ਯੂ ਬੋਥ ਆਰ ਮੇਕਿੰਗ ਟੂਡੇ, that we're going to stay together for the rest of our lives. We're going to put our best efforts to make things work. This is also a promise that I'm going to become the best version of myself for my partner. This is a commitment that I'm going to stay loyal to my partner for the rest of my life, and I'm willing to take Azadveer Singh or Harkomal Kaur as my lifelong partner. I hope you both acknowledge it and understand this. ਸੋ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਜਗਜੀਤ ਸਿੰਘ ਜੀ ਬੈਂਸ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਸਮੂਹ ਸੰਗਤਾਂ ਨੂੰ ਸਰਵਣ ਕਰਵਾ ਰਹੇ ਨੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਾਲੇ। ਆਓ, ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

So now, you both had made your promises, so there's no looking back now, only moving forward together as a couple. So ਆਹ ਹੁਣ ਸਾਧ ਸੰਗਤ ਜੀ ਲਾਮਾ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ. ਮੈਂ ਬੇਨਤੀ ਕਰੂੰਗਾ ਸੁਭਾਗ ਜੋੜੀ ਨੂੰ ਕਿ ਉਹ ਖੜ੍ਹੇ ਹੋ ਜਾਣ. So remember to hold on to the palla for the rest of the ceremony and to hold on to your promises for the rest of your lives. So Jasveer Singh and Harkomal Kaur, sab to pehla Gyani ji pehli lab da paath aap ji nu sarvan karawange. Bade dhyan de naal, prem de naal, ekagrata de naal paath sarvan karna hai. Paath sarvan karan to baad, after listening, you both bow and rise again. Matha tek ke khade ho jana hai, phir parikrama shuru kar deni hai. The groom will be at the front, followed by the bride. Chare lama is order vich honge. And when you're walking, take your time. There's no rush. Enjoy this moment. And when you come to the front, dono jana ne matha tek ke phir khade ho jana hai. Gyani ji, duji lab da paath aap ji nu sarvan karawange. Bade pyar de naal sarvan karna hai, phir matha tek ke parikrama, phir matha tek ke phir khade ho jana hai. Ise tarah teeji lab and then chauthi lab. After the fourth one, ਦੋਨਾਂ ਜਣੇ ਨਮਸਕਾਰ ਕਰਕੇ ਬੈਠ ਜਾਣਾ, ਫਿਰ ਨਾਨਕ ਸਾਹਿਬ ਦਾ ਕੀਰਤਨ ਹੋਵੇਗਾ, ਫੋਲੋਡ ਬਾਈ ਦੀ ਅਰਦਾਸ ਐਂਡ ਸਤਿਗੁਰਾਂ ਦਾ ਮੁੱਖ ਵਾਕ. ਡੋਂਟ ਵਰੀ, ਗਿਆਨੀ ਜੀ ਵਿਲ ਗਿਵ ਯੂ ਦ ਇਸ਼ਾਰਾ. ਸੋ ਵੀ ਗੋਟ ਯੂ ਬੈਕ, ਡੋਂਟ ਗੈਟ ਨਰਵਸ ਐਟ ਆਲ. ਸੋ ਫੋਕਸ ਔਨ ਲਿਸਨਿੰਗ. ਸੋ ਆਓ ਸਾਧ ਸੰਗਤ ਜੀ, ਲਾਵਾਂ ਦਾ ਪਾਠ ਸਰਵਣ ਕਰਦੇ ਹਾਂ. ਪਾਠ ਦੀ ਸੇਵਾ ਨਿਭਾ ਰਹੇ ਨੇ ਅਤਿ ਸਤਿਕਾਰਯੋਗ ਗਿਆਨੀ ਹਰਵਿੰਦਰ ਸਿੰਘ ਜੀ ਬਰਨਾਲੇ ਵਾਲੇ, ਉਪਰੰਤ ਉਸੇ ਲਾਭ ਦਾ ਕੀਰਤਨ ਆਪ ਸੂ ਸੰਗਤਾਂ ਨੂੰ ਸਰਵਣ ਕਰਾਉਣਗੇ. ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜੱਥਾ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ, ਆਓ ਪ੍ਰੇਮ ਸਹਿਤ ਸਰਵਣ ਕਰੀਏ ਜੀ. ਇਕਾਗਰਤਾ ਬਖਸ਼ਿਸ਼ ਕਰੋ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਪ੍ਰਿਆਤ ਰੱਖ ਕਰਕੇ ਆਉਣ ਵਾਲੇ ਸਮੇਂ ਦੇ ਦੌਰਾਨ ਸਦਾ ਅੰਗ ਸੰਗ ਸਹਾਈ ਹੋਣ ਅਤੇ ਦੋਨਾਂ ਪਰਿਵਾਰਾਂ ਵਿੱਚ ਸਤਿਗੁਰੂ ਜੀ ਮੇਲ ਮਿਲਾਪ ਪ੍ਰੇਮ ਇਤਫਾਕ ਦੀ ਦਾਤ ਬਖਸ਼ਿਸ਼ ਕਰਨ। ਸਾਧ ਸੰਗਤ ਜੀ, ਬਹੁਤ ਦੂਰੋਂ ਨੇੜਿਓਂ ਆਈ ਹੋਈ ਸੰਗਤ ਦਾ, ਕਿਉਂਕਿ USA ਤੋਂ ਵੀ ਸੰਗਤ ਪਹੁੰਚੀ ਹੈ, ਦੁਬਈ ਤੋਂ ਵੀ ਸੰਗਤਾਂ ਪਹੁੰਚੀਆਂ ਨੇ, ਟੋਰਾਂਟੋ ਤੋਂ ਵੀ ਸੰਗਤਾਂ ਪਹੁੰਚੀਆਂ ਨੇ, ਸਾਰਿਆਂ ਦਾ ਹੀ ਦੋਨਾਂ ਪਰਿਵਾਰਾਂ ਵੱਲੋਂ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਸ ਖੁਸ਼ੀ ਦੇ ਵਿੱਚ ਪਰਿਵਾਰ ਦੇ ਨਾਲ ਪਹੁੰਚ ਕਰਕੇ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੁਸਾਧ ਸੰਗਤ ਜੀ, ਦੋਨਾਂ ਪਰਿਵਾਰਾਂ ਵੱਲੋਂ ਗੁਰੂ ਘਰ ਵਿਖੇ ਬੇਅੰਤ ਮਾਇਆ ਭੇਟ ਕੀਤੀ ਗਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਦੇ ਖਜ਼ਾਨੇ ਭਰਪੂਰ ਕਰਨ। ਬਹੁਤ ਬਹੁਤ ਧੰਨਵਾਦ। ਆਓ ਸਾਧ ਸੰਗਤ ਜੀ, ਸਾਡੇ ਕੋਲ ਪੰਥ ਦੇ ਮਹਾਨ ਢਾਡੀ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ ਆਪ ਸਮੂਹ ਸੰਗਤ ਨੇ ਸਨਮੁਖ ਹੋਣਗੇ, ਕੇਵਲ ਇੱਕ ਕਵਿਤਾ ਦੀ ਸਾਂਝ ਪਾਉਣਗੇ। ਸੋ ਆਓ ਤੇ ਇਹਨਾਂ ਪਾਸੋਂ ਆਪਾਂ ਵਧਾਈ ਵਾਲੀ ਕਵਿਤਾ ਸਰਵਣ ਕਰੀਏ, ਉਹਨਾਂ ਦਾ ਮਾਣ ਸਨਮਾਨ ਕਰੀਏ ਜੀ। ਅਤਿ ਸਤਿਕਾਰਯੋਗ ਗਿਆਨੀ ਰਸ਼ਪਾਲ ਸਿੰਘ ਜੀ ਪਮਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਲ ਪਰਿਵਾਰ ਅਤੇ ਬੈਂਸ ਪਰਿਵਾਰ ਜੋ ਅਦਬ ਸਤਿਕਾਰ ਦੇ ਨਾਲ ਹਾਜ਼ਰੀ ਭਰ ਰਹੇ ਨੇ, ਮੈਂ ਫਤਿਹ ਬੁਲਾਉਣਾ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਾਂ ਦੇ ਹੋਣ ਹਰ ਬੱਚੇ ਆਜ਼ਾਦ ਵੀਰ ਸਿੰਘ ਅਤੇ ਹਰਕੋਮਲ ਕੌਰ, ਅੱਜ ਸੁਭਾਗ ਭਰੀ ਜੋੜੀ ਪਤੀ ਪਤਨੀ ਦੇ ਰੂਪ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀ ਲਵਾ ਰਹੀ ਹੈ। ਦੋਨੋਂ ਪਰਿਵਾਰ, ਮਾਤਾ ਪਰਵਿੰਦਰਜੀਤ ਕੌਰ ਬਲ, ਉਹਨਾਂ ਦਾ ਹੋਣਹਾਰ ਸਪੁੱਤਰ ਜਿਹਨੂੰ ਪੋਟੇ ਮਿਣ ਮਿਣ ਕੇ ਮਾਤਾ ਨੇ ਪਾਲਿਆ ਏ, ਮਾਂ ਨੂੰ ਕਿੰਨਾ ਚਾਅ ਏ, ਕਿੰਨੀ ਖੁਸ਼ੀ ਏ ਉਹ ਅਤੇ ਜਾਂ ਉਹਦਾ ਪਰਮਾਤਮਾ ਉਹਦਾ ਰੱਬ ਜਾਣਦਾ ਏ, ਇਹ ਬਿਆਨ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਸਰਦਾਰ ਜਗਜੀਤ ਸਿੰਘ ਜੀ ਬੈਂਸ, ਭੈਣ ਜੀ ਜਸਵਿੰਦਰ ਕੌਰ ਜੀ ਬੈਂਸ, ਉਹਨਾਂ ਦੀ ਹੋਣਹਾਰ ਲਾਡਾਂ ਨਾਲ ਪਾਲੀ ਹੋਈ ਬੱਚੀ ਏ ਹਰਕੋਮਲ ਕੌਰ, ਜੋ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਏ। ਪਤੀ ਪਤਨੀ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਏ ਜਿਹਦੇ ਵਿੱਚ ਦੋ ਥੰਮ ਨੇ। ਇਹ ਸੱਚੇ ਪਾਤਸ਼ਾਹ ਆਜ਼ਾਦ ਵੀਰ ਸਿੰਘ ਅਤੇ ਹਰਕੋਮਲ ਕੌਰ ਨੂੰ ਇਹਨਾਂ ਦੋਹਾਂ ਥੰਮ ਜੋ ਪਿਆਰ ਅਤੇ ਵਿਸ਼ਵਾਸ ਆ ਉਹਦੇ ਖੁੱਲ੍ਹੇ ਗੱਫੇ ਬਖਸ਼ੀ, ਇਹ ਇੱਕ ਦੂਜੇ ਨੂੰ ਜਾਣਨ, ਇੱਕ ਦੂਜੇ ਨੂੰ ਮਾਣ ਸਨਮਾਨ ਦੇਣ ਅਤੇ ਇੱਕ ਦੂਜੇ ਤੋਂ ਜ਼ਿੰਦਗੀ ਕੁਰਬਾਨ ਕਰਨ, ਇਹ ਮੇਰੀ ਅਰਦਾਸ ਬੇਨਤੀ ਏ। ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਜਦੋਂ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵਿਆਹ ਰਚਾਉਂਦੇ ਨੇ, ਲਾਲ ਚੰਦ ਦੀ ਧੀ ਇਹ ਮਾਤਾ ਗੁਜਰੀ, ਡੋਲਾ ਤੁਰਨ ਲੱਗਿਆ, ਲਾਲ ਚੰਦ ਥੋੜ੍ਹਾ ਜਿਹਾ ਡੋਲਦਾ ਸੀ, ਉਹ ਕਹਿੰਦਾ ਮੈਂ ਗਰੀਬ ਹਾਂ, ਤੁਸੀਂ ਕੁੱਲ ਦੁਨੀਆ ਦੇ ਮਾਲਕ ਹੋ। ਪਰ ਉੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵਚਨ ਕੀਤੇ ਨੇ, ਧਿਆਨ ਨਾਲ ਸੁਣਨਾ, ਕਹਿੰਦੇ ਲਾਲ ਚੰਦ ਡੋਲ ਨਾ, ਤੂੰ ਮੈਨੂੰ ਧੀ ਦਿੱਤੀ ਹੈ, ਮੇਰੇ ਖਾਨਦਾਨ ਨੂੰ ਅੱਗੇ ਵਧਾਵੇਗੀ। ਇਹ ਆਖਿਆ ਸੀ, ਲਾਲ ਚੰਦ ਡੋਲ ਨਾ, ਤੂੰ ਮੈਨੂੰ ਧੀ ਦਿੱਤੀ ਏ, ਮੇਰੇ ਖਾਨਦਾਨ ਨੂੰ ਅੱਗੇ ਤੋਰੇਗੀ। ਯਾਦ ਰੱਖੀ ਤੇਰੀ ਧੀ ਨੇ ਸਮੇਂ ਦੀ ਹਿੱਕ ਤੇ ਉਹ ਪੈੜਾਂ ਪਾਉਣੀਆਂ, ਜਦੋਂ ਤੇਰੀ ਧੀ ਦਾ ਨਾਂ ਆਉਣਾ, ਸੰਗਤਾਂ ਨੇ ਸਤਨਾਮ ਵਾਹਿਗੁਰੂ ਆਖਣਾ। ਜਿਹਨੇ ਦਿੱਤੀ ਧੀ ਉਹਨੇ ਰੱਖਿਆ ਏ ਕੀ। ਇਹ ਬੈਂਸ ਪਰਿਵਾਰ ਦੀ ਲਾਡਾਂ ਨਾਲ ਪਾਲੀ ਧੀ ਜਾ ਰਹੀ ਹੈ ਅੱਜ ਬਲ ਪਰਿਵਾਰ ਦੇ ਵੱਲ। ਇਹ ਸੁਭਾਗ ਭਰੀ ਜੋੜੀ ਦੀ ਦਾਤਾ ਧੰਨ ਮੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰੇ, ਜ਼ਿੰਦਗੀ ਖੁਸ਼ੀਆਂ ਖੇੜਿਆਂ ਦੇ ਨਾਲ ਭਰ ਦੇਵੇ, ਦੋਹਾਂ ਪਾਸਿਆਂ ਤੋਂ ਮਾਣ ਸਨਮਾਨ ਲਵੇ। ਢਾਡੀ ਜਥਾ ਪਮਾਲ ਦਾ ਇੰਜ ਗਾ ਰਿਹਾ।

0: ਸਤਿਗੁਰੂ ਮਹਾਰਾਜ ਕਿਰਪਾ ਕਰੇ ਗ੍ਰਿਸਤ ਮਾਰਗ ਦੇ ਇਹਨਾਂ ਨੇ ਚੱਲਣਾ ਏ ਸੁਭਾਗ ਭਰੀ ਜੋੜੀ ਨੇ ਸਕਲ ਧਰਮੇ ਗ੍ਰਿਸਤ ਪ੍ਰਦਾਨ ਹੈ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ ਅਤੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਦਾਤਾ ਇਹਨਾਂ ਦੀ ਝੋਲੀ ਦੇ ਵਿੱਚ ਪਾਵੇ ਆਓ ਦੋਨਾਂ ਪਰਿਵਾਰਾਂ ਨੂੰ ਵਧਾਈਆਂ ਮੁਬਾਰਕਾਂ ਜੀ ਗੁਰੂ ਮਹਾਰਾਜ ਪਿਆਰ ਦੀਆਂ ਤੰਦਾਂ ਨੂੰ ਦਿਨੋਂ ਦਿਨ ਮਜ਼ਬੂਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਇਹ ਸਨ ਪੰਥ ਪ੍ਰਸਿੱਧ ਢਾਡੀ ਜੱਥਾ ਗਿਆਨੀ ਰਛਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਸਾਥੀ ਸਿੰਘ ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ ਆਓ ਸਾਧ ਸੰਗਤ ਜੀ ਸਾਡੇ ਕੋਲ ਫਾਰਮਰ ਮਿਨਿਸਟਰ ਮਿਸਟਰ ਹੈਰੀ ਬੈਂਸ ਉਹ ਵੀ ਪਹੁੰਚੇ ਨੇ ਆਪਸ ਨੂੰ ਸੰਗਤਾਂ ਦੇ ਉਹ ਵੀ ਸਨਮੁੱਖ ਹੋਣਗੇ ਸੋ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਕੇਵਲ 2 ਮਿੰਟਾਂ ਦੇ ਲਈ ਆਪਸ ਨੂੰ ਸੰਗਤਾਂ ਦੇ ਸਨਮੁੱਖ ਹੋਣਗੇ ਉਹਨਾਂ ਤੋਂ ਉਪਰੰਤ ਸਾਡੇ ਬੜੇ ਹੀ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ ਉਹ ਵੀ ਆਪ ਜੀ ਦੇ ਸਨਮੁੱਖ ਹੋਣਗੇ ਸੋ ਆਓ ਹੈਰੀ ਬੈਂਸ ਫਾਰਮਰ ਮਿਨਿਸਟਰ 'ਚ ਨਾ ਪਾਸੋਂ ਆਪਾਂ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਦੋਨੋਂ ਹੀ ਬਲ ਅਤੇ ਬੈਂਸ ਪਰਿਵਾਰ ਅਤੇ ਇਹਨਾਂ ਦੇ ਸੱਦੇ ਪੱਤਰ 'ਤੇ ਆਏ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਤੁਹਾਨੂੰ ਇਹਨਾਂ ਬੱਚਿਆਂ ਦੀ ਆਨੰਦ ਕਾਰਜ ਦੀ ਸਮਾਪਤੀ 'ਤੇ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਸਪੈਸ਼ਲ ਕਨਗ੍ਰੈਚੁਲੇਸ਼ਨਸ ਟੂ ਆਜ਼ਾਦ ਵੀਰ ਐਂਡ ਹਰਕੋਮਲ ਔਨ ਯੋਰ ਐਕਸਟਰਾ ਸਪੈਸ਼ਲ ਡੇ ਟੂਡੇ ਪ੍ਰੋਬਬਲੀ ਦਾ ਮੋਸਟ ਇੰਪੋਰਟੈਂਟ ਡੇ ਇਨ ਯੋਰ ਲਾਈਫ ਬੈਂਸ ਜਸਵਿੰਦਰ ਭੈਣ ਜੀ ਅਤੇ ਜਗਜੀਤ ਸੋਰੀ ਮੂੰਹ 'ਚੋਂ ਕਈ ਵਾਰੀ ਬਿੱਟੂ ਨਿਕਲ ਜਾਂਦਾ ਇਸੇ ਨਾਂ ਨਾਲ ਜਾਣਦੇ ਐਕਚੁਅਲੀ ਮੈਂ ਦੋਗਦਾ ਨਹੀਂ ਪਹਿਲਾਂ ਹੀ ਪਤਾ ਕੀਤਾ ਵੀ ਅਸਲੀ ਨਾਂ ਕੀ ਆ ਅਤੇ ਇਹਨਾਂ ਵੱਲੋਂ ਇਹਨਾਂ ਦੀ ਖਾਹਿਸ਼ ਸੀ ਕਿ ਆਪ ਸਾਰੇ ਜੋ ਨੇੜਿਓਂ ਦੂਰੋਂ ਦੂਸਰੇ ਸ਼ਹਿਰਾਂ 'ਚੋਂ ਦੂਸਰੇ ਮੁਲਕਾਂ 'ਚੋਂ ਵੀ ਬੱਚਿਆਂ ਦੇ ਆਨੰਦ ਕਾਰਜ ਦੇ ਉੱਤੇ ਤੁਸੀਂ ਸ਼ਾਮਿਲ ਹੋਏ ਹੋ ਅਤੇ ਇਹ ਚਾਹੁੰਦੇ ਕਿ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਸਾਡੇ ਪ੍ਰੋਫੈਸਰ ਸੁਨਰ ਸਾਹਿਬ ਹਰਕੋਮਲ ਦੇ ਨਾਨਾ ਜੀ ਇਹਨਾਂ ਵੱਲੋਂ ਅਤੇ ਬਾਕੀ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ ਗੁਰਦੁਆਰਾ ਸੁੱਖ ਸਾਗਰ ਸੁਸਾਇਟੀ ਇਹਨਾਂ ਦੇ ਸਾਰੇ ਪ੍ਰਬੰਧਕ ਸੈਕਟਰੀ ਸਾਹਿਬ ਗਿਆਨੀ ਜੀ ਅਤੇ ਸਾਡੇ ਕੀਰਤਨੀ ਜਥੇ ਜਿਨ੍ਹਾਂ ਨੇ ਇਸ ਆਨੰਦ ਕਾਰਜ ਦੀ ਰਸਮ ਨੂੰ ਨੇਪਰੇ ਚਾੜਨ ਵਿੱਚ ਆਪਣਾ ਯੋਗਦਾਨ ਪਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਗਜੀਤ ਅਤੇ ਜਸਵਿੰਦਰ ਨੂੰ ਮਿਲਣ ਮੈਂ ਮੇਰਾ ਖਿਆਲ ਦੋ ਦਹਾਕਿਆਂ ਤੋਂ ਪਹਿਲਾਂ ਦੀ ਗੱਲ ਆ ਅਤੇ ਜਿੰਨਾ ਚਿਰ ਉਹ ਟਾਈਮ ਸਾਡਾ ਵੱਧਦਾ ਗਿਆ ਸਾਡਾ ਰਿਸ਼ਤਾ ਹੋਰ ਮਜ਼ਬੂਤ ਹੋਰ ਪਿਆਰ ਵੱਧਦਾ ਗਿਆ ਕਿਉਂਕਿ ਇਹਨਾਂ ਦੋਨਾਂ ਦੀ ਸ਼ਖਸੀਅਤਾਂ ਇਹੋ ਜਿਹੀਆਂ ਹਨ ਅਤੇ ਆਪਣੇ ਨਾਲ ਆਪਣੇ ਵਿੱਚ ਸਮਾ ਲੈਂਦੇ ਆ ਜਿਸ ਤਰ੍ਹਾਂ ਇਹਨਾਂ ਨਾਲ ਤੁਸੀਂ ਮਿਲੋ ਤੁਸੀਂ ਆਪ ਸਭ ਜਾਣਦੇ ਹੀ ਹੋ ਦੂਸਰੇ ਪਾਸੇ ਇਹਨਾਂ ਦੀ ਤੁਸੀਂ ਜੇ ਐਗਜ਼ਾਮਪਲ ਦੇਖੋ ਕਿ ਕਨੇਡਾ ਦੀ ਸਕਸੈਸ ਸਟੋਰੀ ਦੇ ਵਿੱਚ ਜਿਸ ਤਰ੍ਹਾਂ ਕਿ ਇਮੀਗ੍ਰਾਂਟਸ ਨੇ ਆ ਕੇ ਆਪਾਂ ਆਪਣਾ ਹਿੱਸਾ ਪਾਇਆ ਦਸਾਂ ਨਹੁੰ ਦੀ ਕਿਰਤ ਕਰਕੇ ਕੰਮ ਲੱਭਦੇ ਸੀ ਪਹਿਲਾਂ ਹੁਣ ਦੂਸਰਿਆਂ ਨੂੰ ਕੰਮ ਦੇਣ ਵਾਲੇ ਬਣੇ ਹੋਏ ਆ ਇਟ ਅਫਰਮਾਈਜ਼ਸ ਦ ਟਰੂ ਸਟੋਰੀ ਆਫ ਕਨੇਡੀਅਨ ਇਮੀਗ੍ਰਾਂਟਸ ਸੋ ਇਹ ਦੂਸਰੇ ਪਾਸੇ ਇਹਨਾਂ ਦੇ ਸੁਭਾਅ ਵੀ ਇਹੋ ਜਿਹਾ ਆ ਕਿ ਇਹਨਾਂ ਨੂੰ ਮਿਲ ਕੇ ਇਹਨਾਂ ਨੂੰ ਦੋਸਤ ਇਹਨਾਂ ਨੂੰ ਰਿਸ਼ਤੇਦਾਰ ਕਹਿਣਾ ਉਹਦੇ ਵਿੱਚ ਵੀ ਸਾਨੂੰ ਮਾਣ ਮਹਿਸੂਸ ਹੁੰਦਾ ਸੋ ਇਹਨਾਂ ਨੂੰ ਬਹੁਤ ਬਹੁਤ ਵਧਾਈ ਆਜ਼ਾਦ ਵੀਰ ਐਂਡ ਹਰਕੋਮਲ ਦਿਸ ਇਜ਼ ਯੋਰ ਡੇ ਦੈਟ ਯੂ ਹੈਵ ਡਿਸਾਈਡਿਡ ਟੂਡੇ ਰਾਈਟ ਨਾਓ ਦੈਟ ਯੂ ਆਰ ਸਟਾਰਟਿੰਗ ਟੂ ਐਂਟਰ ਇਨ ਟੂ ਨਿਊ ਚੈਪਟਰ ਆਫ ਯੋਰ ਲਾਈਫ ਮੈਰਿਡ ਲਾਈਫ ਬੀਂਗ ਮੈਰਿਡ ਫੋਰ 49 ਈਅਰਸ ਆਈ ਕੈਨ ਟੈਲ ਯੂ This is the best part of our lives. When you have someone with you with unconditional love, unselfish support, a shoulder to lean on, inspiration when you feel discouraged, and lifting you up when you feel down, I think all those, plus 24/7 you're helping each other to achieve the best potentials in your life. Best of your potentials. I mean, all those leads to a best life. But it just won't happen by itself. And you both know that. We can't take anything for granted. You have to work at it. But knowing both of you, well-educated, intelligent, with values coming from your strong family values and base, I know that you will make your families proud, and you will make your community proud as well. So once again, on behalf of everyone who's here and others who could not come here today, we wish you a life full of unending dreams and unbound hopes. You deserve nothing less. So ik var fir tuhanu dona nu te baki sare jo itthe aaye hoye tuhanu saryan nu parivar valon mere valon bahut bahut badhaiyan. Vaheguru ji ka khalsa, Vaheguru ji ki fateh.
1: Bahut bahut dhanwad Mr. Harry Benz, jinnah ne bahut hi sankhep roop de vich ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਸੌ ਸਾਧ ਸੰਗਤ ਜੀ ਸਾਡੇ ਕੋਲ ਬੜੇ ਹੀ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ ਗ੍ਰੰਥੀ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਾਹਿਬ ਬੜੇ ਪਿਆਰ ਵਾਲੇ ਨੇ, ਹਮੇਸ਼ਾ ਹੱਸ ਕੇ ਮਿਲਦੇ ਨੇ ਮੇਰੇ ਉਸਤਾਦ ਜੀ ਨੇ। ਅਤੇ ਮੈਨੂੰ ਯਾਦ ਆਇਆ ਤੋਂ 10 ਸਾਲ ਪਹਿਲਾਂ ਮੈਂ ਇਹਨਾਂ ਦੇ ਜਦੋਂ ਮੈਂ ਕੈਨੇਡਾ ਆਇਆ ਸੀ, ਗਿਆਨੀ ਜੀ ਹੋਰਾਂ ਕੋਲ ਅਸੀਂ ਜਾਂਦੇ ਹੁੰਦੇ ਸੀ ਸੇਵਾ ਕਰਨ ਵਾਸਤੇ। ਇਹਨਾਂ ਨੇ ਹੀ ਮੈਨੂੰ ਬਹੁਤ ਸਿੱਖਿਆਵਾਂ ਦਿੱਤੀਆਂ। ਸੋ ਅੱਜ ਜਿਹੜੇ ਮੈਂ ਸੇਵਾ ਨਿਭਾ ਰਿਹਾ ਉਹਨਾਂ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੈ। ਸੋ ਇਹਨਾਂ ਨੇ ਹੀ ਮੈਨੂੰ ਸਿਖਾਇਆ ਕਿ ਸਤਿਗੁਰਾਂ ਦਾ ਪ੍ਰਕਾਸ਼ ਕਿਵੇਂ ਕਰਨਾ। ਮੇਰੇ ਵਾਇਲਨ ਦੇ ਉਸਤਾਦ ਵੀ ਇਹੀ ਨੇ। ਸੋ ਆਓ ਤਾਂ ਇਹਨਾਂ ਪਾਸੋਂ ਵੀ ਆਪਾਂ 2 ਮਿੰਟ ਦੇ ਲਈ ਹਾਜ਼ਰੀ ਇਹਨਾਂ ਦੇ ਪਾਸੋਂ ਲਵਾਈਏ। ਸੋ ਆਓ ਤਾਂ ਇਹਨਾਂ ਪਾਸੋਂ ਆਪਾਂ ਵੱਡੇ ਬੁੱਲੇ ਵਿਚਾਰ ਸਰਵਣ ਕਰੀਏ। ਸੋ ਮੇਰੇ ਬੜੇ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਾਹਿਬ ਆਪ ਸੁਣ ਸੰਗਤਾਂ ਦੇ ਸਨਮੁੱਖ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੁਰੂ ਪਾਤਸ਼ਾਹ ਦੇ ਦਰਬਾਰ ਅੰਦਰ ਜੁੜ ਬੈਠੇ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਗੁਰੂ ਪਾਤਸ਼ਾਹ ਦੀ ਗੋਦ ਅੰਦਰ ਆਪਾਂ ਜੁੜ ਕੇ ਬੈਠੇ ਹਾਂ। ਸੋ ਸਤਿਗੁਰਾਂ ਦੀ ਮਿਹਰ ਦਾ ਸਦਕਾ ਅੱਜ ਬਲ ਪਰਿਵਾਰ, ਬੈਂਸ ਪਰਿਵਾਰ, ਤਿਨ੍ਹਾਂ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਗੁਰੂ ਪਾਤਸ਼ਾਹ ਦੇ ਦਰਬਾਰ ਅੰਦਰ ਹੋਏ ਹਨ। ਸੋ ਆਪ ਰਿਸ਼ਤੇਦਾਰ ਸੰਬੰਧੀ ਸਾਰੇ ਇੱਥੇ ਪਹੁੰਚ ਕੇ ਸਾਰੇ ਪ੍ਰੋਗਰਾਮ ਨੂੰ ਬਹੁਤ ਸੋਹਣਾ ਬਣਾਇਆ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਮੇਰੇ ਵੱਲੋਂ ਇਹੀ ਸਤਿਗੁਰਾਂ ਦੇ ਅੱਗੇ ਅਰਦਾਸ ਹੈ ਕਿ ਜੋ ਸੁਭਾਗ ਜੋੜੇ ਦੇ ਸ਼ੁਭ ਆਨੰਦ ਕਾਰਜ ਮਹਾਰਾਜ ਦੇ ਦਰਬਾਰ ਅੰਦਰ ਹੋਏ ਹਨ, ਸਤਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਬਖਸ਼ਿਸ਼ਣ, ਇਹਨਾਂ ਦਾ ਆਪਸੀ ਪਿਆਰ ਇਤਪਾਕ ਬਖਸ਼ਿਸ਼ ਕਰਨ, ਆਉਣ ਵਾਲਾ ਸਮਾਂ ਇਹਨਾਂ ਦਾ ਖੁਸ਼ੀਆਂ ਖੇੜਿਆਂ ਭਰਿਆ ਲਿਆਉਣ, ਹਰ ਕਾਰਜ ਦੇ ਵਿੱਚ ਅੰਗ ਸੰਗ ਹੋ ਕੇ ਸਹਾਈ ਹੋਣ। ਸੋ ਦੋਹਾਂ ਪਰਿਵਾਰਾਂ ਦਾ ਸਤਿਗੁਰੂ ਜੀ ਮੇਲ ਮਿਲਾਪ ਇਸ ਤਰ੍ਹਾਂ ਹੀ ਬਣਾਈ ਰੱਖਣ। ਸੋ ਬਹੁਤ ਬਹੁਤ ਸਤਿਗੁਰਾਂ ਦਾ ਸ਼ੁਕਰਾਨਾ ਹੈ। ਸੋ ਪਾਂਧੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਹੋਣਾਂ ਨੇ ਬਹੁਤ ਹੀ ਸੁਰੀਲਾ ਕੀਰਤਨ ਕੀਤਾ। ਸਾਡੇ ਗੁਰੂ ਸਾਹਿਬ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰਦੇ ਸਨ। ਸੋ ਉਸ ਰਵਾਇਤ ਨੂੰ ਇਹਨਾਂ ਨੇ ਮੁੱਖ ਰੱਖਦਿਆਂ ਹੋਇਆ ਤੰਤੀ ਸਾਜ਼ਾਂ ਦੇ ਨਾਲ ਬਹੁਤ ਹੀ ਸੋਹਣਾ ਕੀਰਤਨ ਕੀਤਾ। ਜਥੇ ਦਾ ਬਹੁਤ ਬਹੁਤ ਧੰਨਵਾਦ ਹੈ। ਸੋ ਸਾਡੇ ਪੰਥ ਦੇ ਪ੍ਰਸਿੱਧ ਢਾਡੀ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਪਮਾਲ, ਜੋ ਕਿ ਬੜੇ ਸੋਹਣੇ ਇਤਿਹਾਸਕਾਰ ਹਨ, ਸਾਰੇ ਦੇਸ਼ਾਂ ਦੇ ਵਿੱਚ ਜਾ ਕੇ ਢਾਡੀ 12 ਇਤਿਹਾਸ ਸਿੱਖ ਸੰਗਤਾਂ ਨੂੰ ਸਰਵਣ ਕਰਵਾ ਕੇ ਗੁਰੂ ਮਹਾਰਾਜ ਦੇ ਨਾਲ ਜੋੜਦੇ ਹਨ। ਸੋ ਜਦੋਂ ਦਸ਼ਮੇਸ਼ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੀ ਆਰੰਭਤਾ ਹੋਈ ਹੈ ਉਦੋਂ ਤੋਂ ਹੀ ਇਹ ਸਾਡੇ ਪਾਸ ਆਉਂਦੇ ਹਨ। ਸੋ ਇਹਨਾਂ ਦਾ ਸੰਗਤਾਂ ਦੇ ਵਿੱਚ ਬਹੁਤ ਮਾਣ ਸਤਿਕਾਰ ਹੈ। ਸਤਿਗੁਰੂ ਜੀ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖਣ। ਇਸੇ ਤਰ੍ਹਾਂ ਢਾਡੀ 12 ਜੋ ਢਾਡੀਆਂ ਦੀ ਪ੍ਰਥਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਰੰਭ ਕੀਤੀ, ਸੋ ਇਸ ਪ੍ਰਥਾ ਨੂੰ ਮੁੱਖ ਰੱਖਦਿਆਂ ਇਸੇ ਤਰ੍ਹਾਂ ਸੰਗਤਾਂ ਦਾ ਇਹ ਢਾਡੀ 12 ਸਰਵਣ ਕਰਵਾ ਕੇ, ਇਤਿਹਾਸ ਸਰਵਣ ਕਰਵਾ ਕੇ ਗੁਰੂ ਮਹਾਰਾਜ ਦੇ ਨਾਲ ਜੋੜਨ ਇਹਨਾਂ ਦਾ ਜਥਾ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ, ਮੇਰੀ ਇਹ ਅਰਦਾਸ ਹੈ। ਸੋ ਸਤਿਸੰਗਤ ਜੀਓ, ਜੋ ਅੱਜ ਬਲ ਪਰਿਵਾਰ ਅਤੇ ਬੈਂਸ ਪਰਿਵਾਰ ਦਾ ਸੁਮੇਲ ਹੋ ਰਿਹਾ ਹੈ, ਸੋ ਬਹੁਤ ਖੁਸ਼ੀ ਵਾਲੀ ਗੱਲ ਹੈ। ਸੋ ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਸਾਡੇ ਸਤਿਕਾਰਯੋਗ ਹੈਰੀ ਬੈਂਸ ਹੁਣੀ ਬੜੇ ਵਧੀਆ ਲਫਜ਼ ਗਾਏ ਹਨ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਉਹਨਾਂ ਨੇ ਵੀ ਕਾਫੀ ਸਮਾਂ ਜੋ ਮਿਨਿਸਟਰ ਰਹੇ ਹਨ, ਸੇਵਾ ਕੀਤੀ ਹੈ ਸਿੱਖ ਸੰਗਤਾਂ ਦੀ, ਬੜੇ ਵਧੀਆ ਇੱਕ ਚੰਗੇ ਇਨਸਾਨ ਹਨ। ਸੋ ਸਤਿਸੰਗ ਜੀ, ਜਿੱਥੇ ਬਲ ਪਰਿਵਾਰ ਇੱਕ ਚੰਗਾ ਨੇਕ ਪਰਿਵਾਰ ਹੈ, ਸੁਲਝਿਆ ਹੋਇਆ ਪਰਿਵਾਰ ਹੈ, ਉੱਥੇ ਜੋ ਬੈਂਸ ਪਰਿਵਾਰ ਹੈ ਇਹਨਾਂ 'ਤੇ ਵੀ ਬੜੀ ਮਹਾਰਾਜ ਦੀ ਬਖਸ਼ਿਸ਼ ਹੈ। ਸਾਡਾ ਪਿੰਡ ਬਿਲਕੁਲ ਵਸੀਮਾ ਲੱਗਦਾ, ਸਾਡੀ ਥੋੜ੍ਹੀ ਜਿਹੀ ਜ਼ਮੀਨ ਇਹਨਾਂ ਦੇ ਨਾਲ ਲੱਗਦੀ ਆ। ਮੈਂ ਨਿੱਕਾ ਹੁੰਦਾ ਇਹਨਾਂ ਦੇ ਘਰ ਜਾਂਦਾ ਰਿਹਾ। ਇਹ ਗੁਰਮਤਿ ਦੇ ਨਾਲ, ਗੁਰੂ ਮਹਾਰਾਜ ਦੇ ਨਾਲ ਪਰਿਵਾਰ ਜੁੜਿਆ ਹੋਇਆ ਹੈ। ਮੈਨੂੰ ਇੱਕ ਟਾਈਮ ਦੀ ਗੱਲ ਯਾਦ ਹੈ, ਇਹਨਾਂ ਦੇ ਘਰ ਸਮਾਗਮ ਹੁੰਦੇ ਰਹਿੰਦੇ ਸੀ, ਅਖੰਡ ਪਾਠ ਸਾਹਿਬ ਦੇ ਭੋਗ ਪਾਏ, ਮੈਂ ਵੀ ਉੱਥੇ ਗਿਆ। ਸਾਡੇ ਲਾਗੇ ਜਾਣ ਇੱਕ ਬਹੁਤ ਵੱਡਾ ਗੁਰਦੁਆਰਾ ਹੈ, ਉੱਥੇ ਦੇ ਸੰਚਾਲਕ ਬਾਬਾ ਜੀ ਜਵਾਲਾ ਸਿੰਘ ਜੀ ਆਏ, ਉਹਨਾਂ ਨੇ ਬਹੁਤ ਸੋਹਣੀ ਉੱਥੇ ਕਥਾ ਗੁਰਮਤਿ ਦੇ ਵਿਚਾਰ ਕਹੇ, ਬਹੁਤ ਸਾਰਿਆਂ ਨੂੰ ਚੰਗਾ ਲੱਗਾ, ਇੱਕ ਚੰਗਾ ਗੁਰੂ ਮਹਾਰਾਜ ਦਾ ਸੰਦੇਸ਼ ਦਿੱਤਾ। ਸੋ ਇੱਕ ਬਹੁਤ ਹੀ ਇਹ ਸੋਹਣਾ ਚੰਗਾ ਪਰਿਵਾਰ ਮਹਾਰਾਜ ਦੇ ਨਾਲ ਜੁੜਿਆ ਹੋਇਆ ਹੈ। ਜੁੜ ਜਾਣ ਦੇ ਨਾਲ ਹੀ ਇਹ ਚੰਗਾ ਜੀਵਨ ਹੈ ਜੀਵ ਦਾ। ਜਦੋਂ ਆਪਾਂ ਗੁਰੂ ਮਹਾਰਾਜ ਤੋਂ ਦੂਰ ਹੋ ਜਾਂਦੇ ਹਨ, ਪਾਤਸ਼ਾਹ ਦਾ ਫਰਮਾਨ ਹੈ, ਪਰਮੇਸ਼ੁਰ 'ਤੇ ਭੁੱਲਿਆ ਵਿਆਪਨ ਸਭੇ ਰੋਗ, ਜਦੋਂ ਪਾਤਸ਼ਾਹ ਦੇ ਨਾਮ ਦੇ ਨਾਲੋਂ ਦੂਰ ਚਲੇ ਜਾਂਦੇ ਹਾਂ, ਇੱਕ ਦੁੱਖਾਂ ਦਾ ਸ਼ਿਕਾਰ ਬਣ ਜਾਂਦੇ ਹਾਂ। ਪਾਤਸ਼ਾਹ ਦੀ ਇਸ ਪਰਿਵਾਰ 'ਤੇ ਬੜੀ ਮਿਹਰ ਹੈ, ਗੁਰੂ ਮਹਾਰਾਜ ਦੇ ਨਾਲ ਜੁੜੇ ਹੋਏ ਹਨ, ਸਾਰੇ ਭਰਾਵਾਂ ਦਾ ਆਪਸੀ ਬੜਾ ਪਿਆਰ ਇਤਪਾਕ ਹੈ। ਇੱਥੇ ਕੈਨੇਡਾ ਦੇ ਵਿੱਚ ਇਹਨਾਂ ਨੇ ਬੜੀਆਂ ਕਾਮਯਾਬੀਆਂ ਪ੍ਰਾਪਤ ਕੀਤੀਆਂ ਹਨ। ਸੋ ਇਹੀ ਅਰਦਾਸ ਹੈ ਕਿ ਦੋਹਾਂ ਪਰਿਵਾਰਾਂ ਦਾ, ਬੱਚਿਆਂ ਦਾ ਆਪਸੀ ਮੇਲ ਮਿਲਾਪ ਬਣਾਈ ਰੱਖਣ, ਚੜ੍ਹਦੀਆਂ ਕਲਾਂ ਕਾਰਨ ਸਾਰੇ ਪਰਿਵਾਰਾਂ 'ਤੇ ਸੁੱਖ ਸ਼ਾਂਤੀ ਵਰਤਾਉਣ। ਸੋ ਗਿਆਨੀ ਜੀ ਹੁਣਾਂ ਦਾ ਧੰਨਵਾਦ ਹੈ, ਜਿਨ੍ਹਾਂ ਨੇ ਬਹੁਤ ਸੋਹਣਾ ਇਸ ਸਟੇਜ ਦੀ ਕਾਰਵਾਈ ਨੂੰ ਨਿਭਾਇਆ ਹੈ। ਸੋ ਬਹੁਤ ਹੀ ਸੁਲਝੇ ਹੋਏ ਗਿਆਨੀ ਹਨ, ਇਹਨਾਂ ਨੇ ਇੰਗਲਿਸ਼ ਦੇ ਵਿੱਚ ਵੀ, ਜੋ ਕਿ ਸਾਡੇ ਬੱਚੇ ਇੰਗਲਿਸ਼ ਵਿੱਚ ਇੱਥੇ ਜੋ ਪੈਦਾ ਹੋਏ ਹੈ, ਇੰਗਲਿਸ਼ ਜ਼ਿਆਦਾ ਜਾਣਦੇ ਹਨ, ਬੜਾ ਐਕਸਪਲੇਨ ਉਹਨਾਂ ਨੇ ਕੀਤਾ ਇੰਗਲਿਸ਼ ਦੇ ਵਿੱਚ। ਸੋ ਉਹਨਾਂ ਨੂੰ ਵੀ ਮਹਾਰਾਜ ਚੜ੍ਹਦੀ ਕਲਾ ਰੱਖਣ, ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਰਹਿਣ। ਸਾਰੇ ਗਿਆਨੀ ਜੀ, ਇੱਥੇ ਦੀ ਮੈਨੇਜਮੈਂਟ, ਹਰਭਜਨ ਸਿੰਘ ਜੀ ਅੜਵਾਲ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇੱਕ ਬਹੁਤ ਹੀ ਉਹਨਾਂ ਨੇ ਬੜਾ ਵਧੀਆ ਪ੍ਰਬੰਧ ਕੀਤਾ ਹੈ। ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ, ਸਾਰਿਆਂ ਦਾ ਧੰਨਵਾਦ ਹੈ। ਅੰਤ ਵਿੱਚ ਮੈਂ ਇਹੀ ਸਤਿਗੁਰਾਂ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਜੋ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਹੋਏ ਹਨ, ਗੁਰੂ ਪਾਤਸ਼ਾਹ ਨੇ ਅਤੇ ਮੇਰਾ ਭਰਿਆ ਹੱਥ ਰੱਖਣ, ਬਾਣੀ ਨਾਲ ਜੁੜੇ ਰਹਿਣ। ਸੋ ਆਉਣ ਵਾਲਾ ਸਤਿਗੁਰੂ ਜੀ ਸਮਾਂ ਅਤੇ ਸੁੱਖਾਂ ਭਰਿਆ ਲਿਆਉਣ, ਬੈਂਸ ਪਰਿਵਾਰ ਬਲ ਪਰਿਵਾਰ ਦਾ ਪਿਆਰ ਬਣਾਈ ਰੱਖਣ, ਇਹੀ ਅਰਦਾਸ ਹੈ। ਸੋ ਸਾਰੇ ਰਿਸ਼ਤੇਦਾਰ ਸੰਬੰਧੀ ਜੋ ਵੀ ਇਸ ਪਰਿਵਾਰਾਂ ਦੇ ਸੱਦੇ ਪੱਤਰ 'ਤੇ ਪਹੁੰਚੇ ਹਨ, ਬੜਾ ਸੋਹਣਾ ਪ੍ਰੋਗਰਾਮ ਨੂੰ ਬਣਾਇਆ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ, ਜਿਨ੍ਹਾਂ ਨੇ ਬਹੁਤ ਹੀ ਪਿਆਰ ਦੇ ਨਾਲ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ, ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਇਹਨਾਂ ਨੂੰ ਵੀ ਸਦਾ ਸਿਹਤ ਜਾਬੀ ਬਖਸ਼ਿਸ਼ ਕਰਨ, ਤੰਦਰੁਸਤੀਆਂ ਬਖਸ਼ਣ, ਚੜ੍ਹਦੀ ਕਲਾ ਬਖਸ਼ਣ। ਸਵਾਉ ਸਤਿਸੰਗ ਜੀ, ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦੀ ਦੇਗ ਸੰਗਤਾਂ ਨੇ ਪ੍ਰਾਪਤ ਕਰਨੀ ਹੈ। ਅਤੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ। ਪਰਿਵਾਰ ਵੱਲੋਂ ਬੜੇ ਹੀ ਪਿਆਰ ਦੇ ਨਾਲ ਪ੍ਰਸ਼ਾਦਾ ਪਾਣੀ ਤਿਆਰ ਹੈ, ਆਪਸ ਨੂੰ ਸੰਗਤਾਂ ਨੇ ਛਾਕੇ ਜਾਣਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਆਪਸ ਨੂੰ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਕਿਸੇ ਵੀ ਮਾਈ ਭਾਈ ਨੇ ਮਹਾਰਾਜ ਦੀ ਹਜ਼ੂਰੀ ਵਿੱਚ ਮੇਨ ਹਾਲ ਦੇ ਵਿੱਚ ਗੱਲਾਂ ਬਾਤਾਂ ਨਹੀਂ ਮਾਰਨੀਆਂ, ਵਧਾਈਆਂ ਸਾਂਝੇ ਕਰਨ ਤੋਂ ਪਰਹੇਜ਼ ਰੱਖਿਓ, ਅਤੇ ਮਹਾਰਾਜ ਵੱਲ ਪਿੱਠ ਨਹੀਂ ਕਰਨੀ। ਇਸ ਕਰਕੇ ਬੜੇ ਪਿਆਰ ਦੇ ਨਾਲ ਦੇਗ ਲੈ ਕੇ ਨਮਸਕਾਰ ਕਰਕੇ, ਜਿਵੇਂ ਡਿਸਿਪਲਿਨ ਦੇ ਵਿੱਚ ਅਸੀਂ ਆ ਕੇ ਆਪਣੇ ਆਪਣੇ ਸਥਾਨ ਉੱਪਰ ਸਜੇ ਸੀ, ਉਸੇ ਤਰੀਕੇ ਦੇ ਨਾਲ ਨਮਸਕਾਰ ਕਰਕੇ ਆਪਾਂ ਵਾਕਆਊਟ ਕਰੀ ਜਾਣਾ। ਥੱਲੇ ਚੱਲ ਕਰਕੇ ਵਧਾਈਆਂ ਸਾਂਝੇ ਕਰ ਲੈਣੇ ਨੇ, ਬਟ ਪਲੀਜ਼ ਟਾਈ ਟੂ ਵਾਰੀਅਰ ਇਨ ਦਾ ਮੇਨ ਹਾਲ। ਸੋ ਇਹ ਚੀਜ਼ ਮੇਰੀ ਬੇਨਤੀ ਜਿਹੜੀ ਹੈ ਆਪਸ ਨੂੰ ਸੰਗਤਾਂ ਨੇ ਜ਼ਰੂਰ ਪ੍ਰਵਾਨ ਕਰਨੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ, ਦੋਨਾਂ ਹੀ ਪਰਿਵਾਰਾਂ ਦਾ, ਅਤੇ ਸਮੁੱਚੀ ਜੋ ਸਾਧ ਸੰਗਤ ਹੈ ਤਿੰਨਾਂ ਦਾ, ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਜੀਓ ਆਇਆ, ਅਤੇ ਲੱਖ ਲੱਖ ਵਧਾਈਆਂ। ਸੋ ਥੈਂਕ ਯੂ ਸੋ ਮੱਚ ਐਵਰੀਬਾਡੀ ਫੋਰ ਬੀਂਗ ਹੇਅਰ, ਬੈਸਟ ਵਿਸ਼ਿਸ ਟੂ ਦ ਲਵਲੀ ਕਪਲ, ਐਂਡ ਗੋਡ ਬਲੈਸ ਯੂ ਬੋਥ, ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਊਂਸ ਯੂਅਰ ਹਸਬੈਂਡ ਐਂਡ ਵਾਈਫ, ਸੋ ਗੁੱਡ ਲੱਕ ਫੋਰ ਦ ਫਿਊਚਰ। ਸੋ ਸਾਰੀ ਸੰਗਤ ਦਾ ਧੰਨਵਾਦ, ਬੋਲਦਿਆਂ ਤੋਂ ਸੇਵਾ ਨਿਭਾਉਂਦਿਆਂ ਤੋਂ ਇੱਕ ਨੇਕਾਂ ਭੁੱਲਾਂ ਹੋਈਆਂ। ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ ਕਿਰਪਾ ਕਰਕੇ ਬਖਸ਼ ਦੇਣਾ। ਗੱਜ ਵੱਜ ਕੇ ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਇਆ ਕਰਤ ਕਮਾਵ ਦੇ ਜਿਵ ਰਾਖੇ ਤਿਵੇਂ ਰਹਨ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣੇ ਨੀ ਤਾਣੇ ਤਿਸ ਸਾਸ ਗ੍ਰਹਿ ਸਦਾ ਮਨ ਵਸੇ ਜਮ ਜੋਹੀ ਨਾ ਸਕੈ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੇ ਹੋ ਸਤਿਗੁਰ ਬਾਣੇ ਤਿਸ ਜਿਨ ਕੋ ਪੂਰਵ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘੱਟ ਘੱਟ ਮੁੱਖ ਭਣਿਆ ਬਹੁਤ ਵਡਿਆਈ ਆ ਸਹਿਬੇ ਨੇ ਜਾਹੀ ਗਣੀਆਂ ਸੱਚ ਸਹਿਤ ਆਨੰਦ ਸਤਿਗੁਰੂ ਪਾ ਸੱਚੀ ਗੁਰਮਣੀਆ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜੋ ਬਣਿਆ ਸਲੋਕ ਮਹੱਲਾ ਤੀਜਾ ਆਪਣਾ ਆਪਣਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੇ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲ ਚਕੂਰ ਨਾਨਕ ਬਖਸ ਮਿਲਾਇਨ ਸੱਚੇ ਸ਼ਬਦ ਹਦੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅੰਦਿਨ ਨਾਮ ਸਲਾਣਾ ਹਰ ਜਪਿਆ ਮਨ ਆਨੰਦ ਬੜ ਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬੋਹਣ ਨ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ ਪਿਛਲੇ ਗੁਨਾਹੇ ਸਤਿਗੁਰ ਬਖਸ ਲੈ ਸਤਸੰਗਤ ਨਾਲ ਲਾਵੇ ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆ ਕਿਆ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲੀਏ ਤਿਸਨਾ ਭੁੱਖ ਹਰ ਉਤਰੇ ਜਿਤ ਮਿਲੀਏ ਤਿਸਨਾ ਭੁੱਖ ਉਤਰੇ ਹਰ ਸਾਨ ਧੜਿਆਵੇ ਨਾਨਕ ਇਹੋ ਆਚਰਜ ਦੇਖੋ ਮੇਰੇ ਹਰ ਸੱਚੇ ਸਾਹਕਾ ਜੇ ਸਤਿਗੁਰੂ ਨੂੰ ਮੰਨੇ ਸੋ ਸਭਨਾ ਭਾਵੇ ਸੁੱਧ ਬਿਲਾਵਲ ਬਾਣੀ ਭਗਤ ਕਬੀਰ ਕੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਏ ਸੰਸਾਰ ਪੇਖ ਨਾ ਰਹਿ ਨਾ ਕਉ ਭਈ ਹਰੇ ਸੂਦੇ ਸੂਦੇ ਰੇਗ ਚਲਹੋ ਤੁਮ ਨਦਰ ਕੁਦਾ ਕਾਦ ਵਈ ਹਰੇ ਰਹਾਉ ਬਾਰੇ ਬੂਢੇ ਤਰਨੇ ਪਈਆ ਸਭੂ ਜਮ ਲੈ ਜਈਆ ਰੇ ਮਾਨਸ ਵਪਰਾ ਮੂਸਾ ਕੀਨੋ ਮੀਚ ਬਲਈਆ ਖਈਆ ਰੇ ਧਨਵੰਤਾ ਯਰ ਨਿਰਧਨ ਮਾਨੀ ਤਾਂ ਕੀ ਕਛੂ ਨ ਕਾਨੀ ਰੇ ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬੜਾ ਨੀਰੇ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ ਆਵੇ ਨਾ ਜਾਹੇ ਨ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਣੋ ਰੇ ਸੰਤ ਹੋ ਮਿਲੇ ਹੈ ਸਾਰਗ ਪਾਣੀ ਰੇ ਬਿਲਾਵਲ ਵਿਦਿਆ ਨਾ ਪਰੋ ਬਾਦ ਨੀ ਜਾਨੂ ਹਰ ਗੁਣ ਕਥਤ ਸੁਨਤ ਬੌਰਾਨੋ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਨੀ ਮੈਂ ਬੌਰਾ ਮੈਂ ਬਿਗਰਿਓ ਬਿਗਰੇ ਮਤਿਓਰਾ ਰਹਾਉ ਆਪ ਨਾ ਬੌਰਾ ਰਾਮ ਕੀਓ ਬੌਰਾ ਸਤਿਗੁਰ ਜਾਰ ਗਇਓ ਭ੍ਰਮ ਮੋਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਭਰਮ ਭੁਲੋ ਮਤ ਕੋਈ ਸੋ ਬੌਰਾ ਜੋ ਆਪ ਨਾ ਪਛਾਨੇ ਆਪ ਪਛਾਨੇ ਤਾਂ ਏਕੈ ਜਾਨੇ ਅਭੇ ਨਾ ਮਾਤਾ ਸੋ ਕਬੂ ਨਾ ਮਾਤਾ ਕਹਿ ਕਬੀਰ ਰਾਮੇ ਰੰਗ ਰਾਤਾ ਬਿਲਾਵਲ ਗ੍ਰਹਿਓ ਤਾਜਬਨ ਖੰਡ ਜਾਈਏ ਚੁਣ ਖਾਈਏ ਕੰਧਾ ਅਜੋ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਧਰੋ ਭਵ ਜਲ ਨਿਦ ਭਾਰੀ ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ ਰਹਾਓ ਵਿਖੇ ਵਿਖੇ ਕੀ ਵਾਸਨਾ ਤਜੀਏ ਨਹੀਂ ਜਾਈ ਅਨੇਕ ਚੇਤਨ ਕਰ ਰਾਖੀਏ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਣ ਗਿਆ ਕਿਛ ਕੀਆ ਨਾ ਨੀਕਾ ਇਹੋ ਜੀਰਾ ਨਿਰਮੋਲ ਕੋ ਕੌਡੀ ਲਗ ਮੀਕਾ ਕਹੁ ਕਬੀਰ ਮੇਰੇ ਵਾਦ ਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਾਹੀ ਦਿਆਲ ਮੋਹਿ ਸੰਸਰ ਪਾਪੀ ਬਿਲਾਵਲ ਨੈ ਤੁਠ ਕੋਰੀ ਗਾਗਰ ਆਨੇ ਲੀਪਤ ਜੀਓ ਗਇਓ ਤਾਨਾ ਬਾਨਾ ਕਛੂ ਨਾ ਸੂਜੇ ਹਰ ਹਰ ਰਸ ਲਪਟਾਇਓ ਹਮਾਰੇ ਕੁਲ ਕਹਨੇ ਰਾਮ ਕਹਿਓ ਜਬਕਿ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਪਾਇਓ ਰਹਾਓ ਸੁਣੋ ਜਿਠਾਨੀ ਸੁਣੋ ਦਿਰਾਨੀ ਆਚਰਜ ਏਕ ਪਾਇਓ ਸਾਧ ਸੂਤਨ ਮੁੰਡੀਏ ਖੋਏ ਮੁੰਡੀਆ ਕਿਉਂ ਨਾ ਮੋਇਓ ਸਰਬ ਸੁਖਾ ਕਾ ਏਕ ਹਰ ਸੁਆਮੀ ਸੋਗਰ ਨਾਮ ਦਇਓ ਸੰਤ ਪਹਿਰਲਾਦ ਕੀ ਪੈਜਨ ਰਾਖੀ ਹਰ ਨਾਕਸ ਨਖ ਮਿਦਰਿਓ ਕਰਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਾਇਓ ਕਹਿਤ ਕਬੀਰ ਸਗਲ ਪਾਪ ਖੰਡਣ ਸੰਤਹਿ ਲੈ ਉਦਰਿਓ ਰਹਾਓ ਬਿਲਾਵਲ ਕਉ ਹਰ ਸਮਾਨ ਨੀ ਰਾਜਾ ਇਹ ਭੂਪਤ ਸਭ ਦੇ ਸਚਾਰ ਕੇ ਝੂਠੇ ਕਤ ਦਿਵਾਜਾ ਰਹਾਓ ਤੇਰੋ ਜਨ ਹੋਏ ਸੋਏ ਕਤ ਡੋਲੈ ਤੀਨ ਭਵਨ ਪਰ ਸਾਜਾ ਹਾਥ ਪਸਾਰ ਸਕੇ ਕੋ ਜਨ ਕੋ ਬੋਲ ਸਕੈ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਣਹਦ ਬਾਜਾ ਕਹਿ ਕਬੀਰ ਸੰਸਾ ਭਰਮ ਚੂਕੋ ਧਰੂ ਪ੍ਰਹਲਾਦ ਨਿਵਾਜਾ ਬਿਲਾਵਲ ਰਾਖ ਲਿਓ ਹਮਤੇ ਬਿਗਰੀ ਸੀਲ ਧਰਮ ਜਬ ਭਗਤ ਨਕੀਨੀ ਹੋ ਅਭਿਮਾਨ ਟੇਡ ਪਗਰੀ ਰਹਾਓ ਅਮਰ ਜਾਨ ਸੰਚੀ ਇਹ ਕਾਇਆ ਇਹ ਮਿੱਥਿਆ ਕਾਚੀ ਗਗਰੀ ਜਿਨਹੇ ਨਿਵਾਜ ਸਾਜ ਹਮ ਕੀਏ ਤਿਸੇ ਵਿਸਾਰ ਅਵਰ ਲਗਰੀ
संदिगत होए साधनी कहियो सरन परे तुमरी पगरी कह कबीर एह बेनती सुनियो मत कालो जम की खबरी बेलावल धर्मा दे ठांडे दरबार तुजमन सरत करे को मेरी दर्शन दीजै खोल किवार रहाओ तोम तन तनी उदार त्यागी श्रवणन सुनियत सोजस तुमार बागो काहे रंक सब देखो तुम ही ते मेरो निस्तार जय दियो नामा बिपस दामा तिनको कृपा पई है अपार कह कि वीर तुम समरथ दाते चार पदार्थ देत ना बार बिलावल डंडा मुंदरा खिंथा आधारी प्रम के पाए पवे पेखतारी आसन पवन दूर कर बबरे छोड़ कापट नित हर भज बबरे रहाओ जह तू जाचे सोत्रै पवन भोगी कह कबीर के सौ जग जोगी बेलावल इन माया जगदीश गसाई तुमरे चरण बिसारे किंचित प्रीत न उपजे जन को जन कहा कर है बेचारे रहाओ त्रिगतान त्रिगतान त्रिग हे माया त्रिग त्रिग मत बद फनी इस माया को दृढ़ कर राखो बांधे आप बचनी क्या खेती क्या लेवा देई पर पंच झूठ गवाना कह कबीर ते अंत बिगूते आया काल निदाना बिलावल शरीर सरोवर पीतरे आशे कमले अनूप परम ज्योत पर खोतमो जाके रेख ना रूप रे मन हर भज भ्रम तजो जग जीवन राम रहाओ आपत कछु ना दीसी न दीसे जात जह उपजे बिनसे तही जैसे पुरबन पात मिथ्या कर माया तजी सुख सहज विचार कह कबीर सेवा करहो मन मंज मुरार बिलावल जन्म मरण का भ्रम गया गोविंद लिव लागी जीवित सुन समानिया गुर साखी जागी रहाओ काशी ते तुन उपजे तुन काशी आई काशी फूटी पंडता तुन कहाँ समाई त्रकुटी संद मैं पेख्या कट हो कट जागी ऐसी बुद्ध समाचरी कट माहे त्यागी आप आप ते जानिया ते ते समाना कोह कबीर अब जानिया गोविंद बन माना बिलावल चरण कमल जाके हृदय बसे सो जान क्यों डोलै देव मानो सब सुख नाव नेता के सहज सहज जा बोलै देव रहाओ ताहे मत जो सा मैं पेख कुटल गांठ जब खोलै देव बारंबार माया ते अड़के लै नरजा मन तोलै देव जय हो जह तही सुख पावे माया तास न चोलै देव कह कबीर मेरा मन मान्या राम प्रीत की ओलै देव बिलावल बाणी भगत नाम दे जी की एक ओंकार सतगुर प्रसाद सफल जन्म मोको गरदीना दुख विसार सुख अंतर लीना ज्ञान अंजन मोको गरदीना राम नाम बिन जीवन मन ही ना रहाओ नाम दे सिमरन कर जाना जग जीवन सों जियो समाना बिलावल बाणी रविदास भगत की एक ओंकार सतगुर प्रसाद दार्द देख सबको हसे ऐसी दशा हमारी अष्ट दशा सिद्ध कर तले सब कृपा तुम्हारी तू जानत मैं किश नहीं पव खंडन राम सगल जी शरनागति प्रभ पूरन काम रहाओ जो तेरी शरनागता तिन नाही पार ऊच नी तुम ते तरे आलज संसार कह रविदास कथ कथा बोकाए करीजे जैसा तू तैसा तू ही क्या उपमा दी जय बिलावल जह कुल साध बैसनो होए वर्ण अबर रंकनी ईसर विमल बास जानिए जग सोए रहाओ ब्राह्मण बैस सूदर खत्री डोम चंडार मलेश मन सोए होए पनीत भगवंत भजनते आप तार तारे कुल दोए धन सो गाओ धन सो ठाओ धन पनीत कुटंब सब लोए जन पिया सा रस तजे आन रस होए रस मगन डारे बिख खोए पंडित सूर शतर पत राजा भगत बराबर और न कोय जैसे पुराण पात रहे जल समीप पन रविदास जन्मे जग ओए बाणी सदने की राग बिलावल एक ओ अंकार सतगुर प्रसाद नृपकन्या के कारने एक पिया पेखतारी का मारथी सो अर्थी बाकी पैज सवारी तावगुन कहा जगत गुरा को कर्म नासे सिंह सरन कत जाइए जो जुम्बक ग्रासे रहाओ एक बूंद जल कारने चात्रिक दुख पावे प्राण गए सागर मिले फुन कामना आवे प्राण जो थाके थर नहीं कैसे बिरमावो बूढ़ मुए नौका मिले को काहे चढ़ावो मैं नाही किश हो नाही किश आहे न मोरा अवसर लज्जा राख ले हो सदना जन तोरा एक ओंकार सतनाम करता पुरख निरभौ निर्वैर अकाल मूर्त योनि सै पंगुर प्रसाद
राग गोंड चौप दे महला चौथा कर पहला। जे मन चित आस रखे हरि ऊपर ता मन चिंदे अनेक अनेक फल पाई। हर जाने सब कुछ जो जिए वरते प्रभ घालिया किसे का एक तिल ना गवाई। हर तिसकी आस की जे मन मेरे जो सामे स्वामी रहा समाई। मेरे मन आसा कर जगदीश गुसाई जो बिन हर आस अवर काहू की जैसा नैफल आस सब व्यर्थी जाई रहाओ। जो दिसे माया मुँह कुटुंब सब मत तिसकी आस लग जन्म गवाई। इनके किश हाथ नहीं कहा करे यह बपड़े इनका वाहिया काशना वसाई। मेरे मन आस कर हर प्रीतम अपने की जो तुझ तारे तेरा कुटुंब सब छड़ाई। जे किस आस अवर करे पर मित्री मत तू जाने तेरे किते कम आई। यह आस पर मित्री पाओ दूजा है खिन में झूठ बिनस सब जाई। मेरे मन आसा कर हर प्रीतम साचे की जो तेरा कालिया सब थाए पाई। आसा मनसा तेरी मेरे स्वामी जैसी तू आस करावे तैसी को आस कराई। किस किसी के हाथ नहीं मेरे स्वामी ऐसी मेरे सतगुर बूझ बजाई। किस किसी के हाथ ना ही मेरे स्वामी ऐसी मेरे सतगुर बूझ बजाई। जन नानक की आस तू जाने हर दर्शन देख हर दर्शन तृप्ताई। गोंड महला पंजवा ऐसा हर सेविये नित त्याइए जो खिन में किलवक सब करे बिनासा। जे हर त्याग अवर की आस की जे ता हर नैफल सब काल गवासा। मेरे मन हर सेवो सुखदाता स्वामी जे सेविये सब भुख लहासा। मेरे मन हर ऊपर की जे परवासा जे जाइए तै नाल मेरा स्वामी हर अपनी पैज रखे जनदासा रहाओ। जे अपनी बिरथा कहो अवरा पहता आगे अपनी बिरथा बहु बहुत कडासा। अपनी बिरथा कहो हर अपने स्वामी पह जो तुमरे दुख तत्काल कटासा। सो ऐसा प्रभ छोड़ अपनी बिरथा अवरा पह कहिए अवरा पह कह मन लाज मरासा। जो संसारे के कुटा मित्र पाई दी से मन मेरे ते सब अपने स्वाए मिलासा। जित दिन उनका स्वाव होए न आवे तित दिन नेड़े को न टुकासा। मन मेरे अपना हर सेव दिन राती जो तुद अप करे दुख सुखासा। तिसका परवासा क्यों कर की जे मन मेरे जो अंति और सर रख न सखासा। हर जप मंत गुर उपदेश लै जापो तन अंत छड़ाए जिन हर प्रीत चितासा। जन नानक अंदन नाम जपो हर संतो ए छूटन का साचा परवासा। गोंड महला चौथा हर सिमरत सदा होए आनंद सुख अंतर सांत शीतल मन अपना। जैसे सख्त सूरबो जलता गुरसास देखे लह जाए सब तपना। मेरे मन आंदन त्याए नाम हर जपना जहाँ कहा तो राखे सब ठाई। सो ऐसा प्रभ सेव सदा तू अपना रहाओ। जा मैं सब निदान सो हर जप मन मेरे गुरमुख खोज लहो हर रतना। जिन हर त्याया तिन हर पाया मेरा स्वामी तिनके चरण मलहो हर दसना। शब्द पछाण राम रस पावो ओह ऊतम संत भयो बड़ बड़ना। तिस जन की वड़ियाई हर आप वधाई। ओह कटे न किसे की कटाई एक तिल तिल तिलना। जिस ते सुख पावे मन मेरे सो सदा त्याए नित कर जुरना। जन नानक को हर दान एक दीजे नित बसे हृदय हरि मोहे चरना। गोंड महला चौथा जितने साहा पातशाह उमराव सिकदार चौधरी सा मिथ्या झूठ पाव दूजा जान। हर विनाशी सदा तरन चल तिस मेरे मन भज परवान। मेरे मन नाम हरि भज सदा दीवान। जो हर महल पावे गुरबचनी तिस जेवड़ अवर नाही किसे दा तान। रहाओ जितने तलवंत कुलवंत मिलखवंत दिसे मन मेरे सब बिनस जाहे ज्यो रंग कुसंब कचाण। हर सत निरंजन सदा सेव मन मेरे जित हर दरगह पावे तू मान। ब्राह्मण खत्री सूद वैस चार वर्ण चार आश्रम है जो हर त्यावै सो प्रदान। ज्यो चंदन निकट वसे हिरण बपड़ा त्यो सतसंगत मिल पातित परवान। ओहो सब ते ऊचा सब ते सूचा जाके हिरदे वसिया भगवान। जन नानक तिसके चरण पखाले जो हर जान नीच जात सेवकान। गोंड महला चौथा हर अंतर जामी सब ते वरते जेहा हर कराए तेहा को कराइए। सो ऐसा हर सेव सदा मन मेरे जो तुदनों सब दूर रख लइए। मेरे मन हर जाप हर नित पढ़ाइए हर बिन को मार जी वाल ना साके ता मेरे मन कायत कड़ाइए रहाओ। हर परपंच किया सब करते विच आपे अपनी जोत तरइए।
हर एक को बोले, हर एक बुलाए, गुर पूरे हर एक दिखाइए। हरे अंतर नाले बाहर नाले, कौतस पासों मन क्या चोराइए। नह कपट सेवा कीजिए हर केरी, ता मेरे मन सर्व सुख पइए। जिस दे वास सब कुछ सो सब दू वड्डा, सो मेरे मन सदा त्याइए। जन नानक सो हर नाल है तेरे, हर सदा त्याए तू दुध लै छड़ाइए। गोण महला चौथा, हर दर्शन को मेरा मन बहुत आपते, ज्यो त्रिखावंत बिन नीर। मेरे मन प्रेम लगो हर तीर, हमरी बेदन हर प्रभ जाने। मेरे मन अंतर की पीर रहाओ, मेरे हर प्रीतम की जो कोई बात सुनावे। सो भाई सो मेरा वीर, मिल मिल सखी गुण कहो मेरे प्रभ के ले। सतगुर की मत तीर, जन नाने की हर आस पजाव। हर दर्शन सांत शरीर, शक्का एक राग गूंड महला पंजवां। चौप दे कर पहला एक ओंकार, सतगुर प्रसाद सब करता सब भुगता। रहाओ सुनतो करता पेखत करता, दृष्टो करता दृष्टो करता। ओपत करता परलो करता, व्यापत करता लिप्तो करता। भगतो करता मूजत करता, आपद करता जात भी करता। निर्गुण करता सरगुण करता, गुर प्रसाद नानक समदृष्टा। गूंड महला पंजवां, फाक्यो मीन कपे की न्याई, तो उदर हो को संभाई ले। पग तहर सास ले खेल, तो उदर हर गुण गाय ले। मन सामझ छोड़ अवाय ले, अपने रहन को ठौर न पावे। काहे पर कह जाय ले, रहाओ जो मैगल इंद्री रस प्रेरियो। तू लाग प्रयो को टंबाय ले, जो पंखी एकत्र होए फिर बिछरे। थिर संगत हर हर त्याय ले, जैसे मीन लसन साध बिनस्यो। ओ मूठो मूड लुभाय ले, तू होआ पंचवास वैरी कै छूटे पर सरनाय ले। ओहो कृपाल दीन दुख पंजन, सब तुमरे जी जनताय ले। पावो दान सदा दर्श पेखा, मिल नानक दास दसाय ले। राग गूंड महला पंजवां, चौप दे कर दूजा एक ओंकार, सतगुर प्रसाद। जी प्राण किए जन साज, माटी मह जोत रखी नीवाज। बर्तन को सब किश भोजन पोगाए, सो प्रभ तज मूड़े कत जाए। पार ब्रह्म की लागो सेव, गुरते सुजे निरंजन देव। रहाओ जन किए रंग अनेक प्रकार, ओपत परलो निमख मजार। जाकी गतमत कही न जाए, सो प्रभ मन मेरे सदा त्याए। आए न जावे निश्चल तनी, बेअंत गुना ताके केतक गणी। लाल नाम जाके भरे भंडार, सगल घटा देवे आधार। सत पुरख जा को है नाओ, मिटहे कोटक निमख जस गाओ। बाल सिखाई भगतन को मीत, प्राण आधार नानक हित चीत। गुण महला पंजवां, नाम संग की नो व्यवहार। नामो ही इस मन का आधार, नामो ही चित कीनी ओट। नाम जपत मिट है पव कोट, रास दी हर हेको नाम। मन का इष्ट गुर संग ध्यान, रहाओ नाम हमारे जी की रास। नामो संगी जत कत जात, नामो ही मन लागा मीठा। जल थल सामें नामो डीठा, नामे दर्घ है मुख उजले। नामे सगले कुल उदरे, नाम हमारे कार्य सीध। नाम संगे हे मनुआ गीत, नामे ही हम निरपौ पाए। नामे आमन जान रहे, गुर पूरे मेले गुणतास। कहो नानक सुख सहज निवास। गुण महला पंजवां, निमाणे को जो दे तो मान। सगल भूखे को करता दान, गर्भ कूर में राखन हार। तिस ठाकर को सदा नमस्कार, ऐसो प्रभ मन माहे त्याए। काटे अवगढ़ जत कते सहाय, रहाओ रंग कराओ जाके एक समान। कीट हस्त सगल पुराण, बियो पूछना मसला तरे। जो किश करे सो आपे करे, जाका अंत न जान सकोए। आपे आप निरंजन सोए, आप आकार आप निरंकार। घट घट घट सब घट आधार, नाम रंग भगत पै लाल। जास करते संत सदा निहाल, नाम रंग जन रहे अगाए। नानक तिन जन लागे पाए। गूंड महला पंजवां, जाके संग हुमन निर्मल। जाके संग हर हर सिमरन, जाके संग किलवे खोए नास। जाके संग हृदय प्रगास, से संतन हर के मेरे मीत। केवल नाम गाइए जाके नीत, रहाओ जाके मंत्र हर हर मन वसै। जाके उपदेश परम पौ नसै, जाके कीर्त निर्मल सार। जाकी रीन बांशे संसार, कोट पतित जाके संग उदार। एक निरंकार जाके नाम आधार, सर्व जिया का जाने प्यो। कृपा निदान निरंजन दियो, पार ब्रह्म जय पै कृपाल। तब पेटे गुरसाद दयाल,
ਦਿਨ ਰਹਿਣ ਨਾਨਕ ਨਾਮ ਤੇ ਆਏ ਸੂ ਸਹਿਜ ਆਨੰਦ ਹਰਨਾਏ ਗੋਣ ਮਹੱਲਾ ਪੰਜਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਹਿਰਦੇ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਭਰਮ ਭੁੱਲੇ ਸੰਸਾਰ ਗੁਰਬਿਨ ਕੋਈ ਨਾ ਉਤਰਸ ਪਾਰ ਰਹਾਉ ਭੂਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤਰਾਸ ਮਿਟਾਈ ਗੁਰ ਪੂਰੇ ਕੀ ਵੀ ਅੰਤ ਵਡਾਈ ਗੁਰ ਪ੍ਰਸਾਦ ਊਰਦ ਕਮਲ ਵਿਗਾਸ ਅੰਧਕਾਰ ਮੈਂ ਭਇਆ ਪ੍ਰਗਾਸ ਜਿਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਧ ਮਨ ਮਾਨਿਆ ਗੁਰ ਕਰਤਾ ਗੁਰ ਕਰਨੇ ਯੋਗ ਗੁਰ ਪਰਮੇਸ਼ਰ ਹੈ ਪੀ ਹੋਗ ਕਹੋ ਨਾਨਕ ਪ੍ਰਭ ਇਹ ਜਨਾਈ ਬਿਨ ਗੁਰ ਮੁਕਤ ਨ ਪਾਈਏ ਭਾਈ ਗੋਣ ਮਹੱਲਾ ਪੰਜਵਾਂ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਕੋਈ ਨਾ ਮੇਟੈ ਦਾਤ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਭਾਵੈ ਸੋ ਪ੍ਰਵਾਨ ਰਹਾਉ ਗੁਰ ਚਰਨੀ ਜਾ ਕਾ ਮਨ ਲਾਗੈ ਦੁਖ ਦਰਦ ਭ੍ਰਮ ਤਾਕਾ ਭਾਗੇ ਗੁਰ ਕੀ ਸੇਵਾ ਪਾਈ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੈ ਗੁਰ ਕਾ ਸੇਵਕ ਦਹ ਦਿਸ ਜਾਪੈ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰ ਰਹਿਆ ਸਮਾਏ ਕਹੁ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਨੀ ਤਾ ਕਾ ਮਨ ਲਾਗ ਗੋਣ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦਿਉ ਲਖ ਅਪਿਓ ਸਰਬ ਪੂਜ ਚਰਨ ਗੁਰ ਸਿਓ ਗੁਰਬਿਨ ਅਵਰ ਨਾਹੀ ਮੈਂ ਥਾਉ ਅਣਦਿਨ ਜਪੋ ਗੁਰੂ ਗੁਰ ਨਾਉ ਰਹਾਉ ਗੁਰ ਮੇਰਾ ਗਿਆਨ ਗੁਰ ਹਿਰਦੇ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸਰਨ ਰਹੋ ਕਰ ਜੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਹਿਤ ਤਾਰੇ ਭਉ ਪਾਰ ਗੁਰ ਸੇਵਾ ਜਮਤੇ ਛੁਟਕਾਰ ਅੰਧਕਾਰ ਮਹਿ ਗੁਰਮੰਤਰ ਉਜਾਰਾ ਗੁਰ ਕੇ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈਏ ਵਡਭਾਗੀ ਗੁਰ ਕੀ ਸੇਵਾ ਦੁੱਖ ਨਾ ਲਾਗੀ ਗੁਰ ਕਾ ਸ਼ਬਦ ਨਾ ਮੇਟੇ ਕੋਏ ਗੁਰ ਨਾਨਕ ਨਾਨਕ ਹਰ ਸੋਏ ਗੋਣ ਮਹੱਲਾ ਪੰਜਵਾਂ ਰਾਮ ਰਾਮ ਸੰਗ ਕਰ ਵਿਵਹਾਰ ਰਾਮ ਰਾਮ ਰਾਮ ਪ੍ਰਾਣ ਆਧਾਰ ਰਾਮ ਰਾਮ ਰਾਮ ਕੀਰਤਨ ਗਾਏ ਰਮਤ ਰਾਮ ਸਭ ਰਹਿਓ ਸਮਾਏ ਸੰਤ ਜਨਾ ਮਿਲ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਉ ਰਾਮ ਰਾਮ ਧਨ ਸੰਚ ਭੰਡਾਰ ਰਾਮ ਰਾਮ ਕਰ ਰਾਮ ਰਾਮ ਰਾਮ ਕਰ ਆਹਾਰ ਰਾਮ ਰਾਮ ਵਿਸਰ ਨਹੀਂ ਜਾਏ ਕਰ ਕਿਰਪਾ ਗੁਰਦੀਆ ਬਤਾਏ ਰਾਮ ਰਾਮ ਰਾਮ ਸਦਾ ਸਹਾਏ ਰਾਮ ਰਾਮ ਰਾਮ ਲਿਵਲਾਏ ਰਾਮ ਰਾਮ ਜਬ ਨਿਰਮਲ ਭਏ ਜਨਮ ਜਨਮ ਕੇ ਕਿਲ ਵਿਖ ਗਏ ਰਮਤ ਰਾਮ ਜਨ ਮਰਨ ਨਿਵਾਰੇ ਉਚਿਤ ਰਾਮ ਭੈ ਪਾਰ ਉਤਾਰੇ ਸਭ ਤੇ ਊਚ ਰਾਮ ਪ੍ਰਗਾਸ ਨਿਸਬਾਸਰ ਜਪ ਨਾਨਕ ਦਾਸ ਗੋਣ ਮਹੱਲਾ ਪੰਜਵਾਂ ਔਨ ਕੋ ਖਸਮ ਕੀਨੀ ਠਾਖਾਰੇ ਦਾਸ ਸੰਗ ਤੇ ਮਾਰ ਵਿਦਾਰੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਗਲ ਸ੍ਰੇਸ਼ਟ ਕੇ ਪੰਚ ਸਿਕਦਾਰ ਰਾਮ ਭਗਤ ਕੇ ਪਾਣੀ ਹਾਰ ਰਹਾਉ ਜਗਤ ਪਾਸਤੇ ਲੇ ਤੇ ਦਾਨ ਗੋਬਿੰਦ ਭਗਤ ਕੋ ਕਰੇ ਸਲਾਮ ਲੂਟ ਲਹੇ ਸਾਗਤ ਪਦ ਖੋਵੈ ਸਾਧ ਜਨਾ ਪਗ ਮਲ ਮਲ ਧੋਵੈ ਪੰਜ ਪੂਤ ਜਣੇ ਇੱਕ ਮਾਏ ਉਤਪੁਜ ਖੇਲ ਕਰ ਜਗਤ ਵਿਆਏ ਤੀਨ ਗੁਣਾ ਕੇ ਸੰਗ ਰਚ ਰਸੇ ਇਨਕੋ ਛੋੜੂ ਪਰ ਜਨ ਵਸੇ ਕਰ ਕਿਰਪਾ ਜਨ ਲੀਏ ਛਡਾਏ ਜਿਸਕੇ ਸੇਤਨ ਰਖੇ ਹਟਾਏ ਕਹੁ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਗੋਂਡ ਮਹੱਲਾ ਪੰਜਵਾਂ ਕਾਲ ਕਲੇਸ਼ ਮਿਟੇ ਹਰਨਾਏ ਦੁੱਖ ਬਿਨ ਸੇ ਸੋ ਕੀ ਨੂੰ ਠਾਉ ਜਪ ਜਪ ਅੰਮ੍ਰਿਤ ਨਾਮ ਅਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਰੇ ਰਹਾਉ ਗੁਰ ਕੇ ਚਰਨ ਹਿਰਦੇ ਉਰਤਾਰੇ ਅਗਨ ਸਾਗਰ ਤੇ ਉਤਰੇ ਪਾਰੇ ਜਨਮ ਮਰਨ ਸਭ ਮਿਟੀ ਉਪਾਦ ਪ੍ਰਭ ਸਿਓ ਲਾਗੀ ਸਹਿਜ ਸਮਾਧ ਥਾਣ ਥਨੰਤਰ ਏਕੋ ਸੁਆਮੀ ਸਗਲ ਘਟਾਕਾ ਅੰਤਰ ਜਾਮੀ ਕਰ ਕਿਰਪਾ ਜਾ ਕੋ ਮਤ ਦੇ ਆਠ ਪੈਰ ਪ੍ਰਭ ਕਾ ਨਾਉ ਲੇ ਜਾ ਕੇ ਅੰਤਰ ਵਸੇ ਪ੍ਰਭ ਆਪ ਤਾ ਕੇ ਹਿਰਦੇ ਹੋਏ ਪ੍ਰਗਾਸ ਭਗਤ ਪਾਏ ਹਰ ਕੀਰਤਨ ਕਰੀਏ ਜਪ ਪਾਰ ਬ੍ਰਹਮ ਨਾਨਕ ਨਿਸਤਰੀਏ ਗੋਣ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰ ਕਾਮ ਕ੍ਰੋਧ ਇਸ ਤਨ ਤੇ ਮਾਰ ਹੋਏ ਰਹੀਏ ਸਗਲ ਕੀਰੀਨਾ ਘਟ ਘਟ ਰਮਈਆ ਸਭ ਮੈਂ ਜੀਨਾ ਇਨਬਿਦ ਰਮਹੋ ਗੋਪਾਲ ਗੋਬਿੰਦ ਤਾਨ ਧਨ ਕਾ ਪ੍ਰਭ ਤਾਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਆਠ ਪੈਰ ਹਰ ਕੇ ਗੁਣ ਗਾਓ ਜੀ ਪ੍ਰਾਣ ਕੋ ਇਹ ਸੁਆਓ ਤਾਜ ਇਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਉ ਮਨ ਰੰਗ ਜੈਂਤੂ ਕੀਆ ਤਸਕੋ ਜਾਨ ਆਗੇ ਦਰਗਹਿ ਪਾਵੇ ਮਾਨ ਤਨ ਮਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੇ ਰਵਾਲਾ
ਓਹੋ ਦਿਆਲ ਦੇਹੋ ਪ੍ਰਭਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਗੁਣ ਮਹੱਲਾ ਪੰਜਵਾਂ ਧੂਪ ਦੀਪ ਸੇਵਾ ਗੋਪਾਲ ਅਨੇਕ ਵਾਰ ਬੰਧਨ ਕਰਤਾਰ ਪ੍ਰਭ ਕੀ ਸਰਨ ਗਹੀ ਸਭ ਤਿਆਗ ਗੁਰ ਸੋ ਪ੍ਰਸੰਨ ਭਏ ਵਡਭਾਗ ਆਠ ਪਹਿਰ ਗਾਈਏ ਗੋਬਿੰਦ ਤਾਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਗੁਣ ਰਮਤ ਭਏ ਆਨੰਦ ਪਾਰ ਬ੍ਰਹਮ ਪੂਰਨ ਬਗਸੰਦ ਕਰ ਕਿਰਪਾ ਜਨ ਸੇਵਾ ਲਾਏ ਜਨ ਮਰਨ ਦੁਖ ਮੇਟ ਮਿਲਾਏ ਕਰਮ ਧਰਮ ਇਹੋ ਤੱਤ ਗਿਆਨ ਸਾਧ ਸੰਗ ਜਪੀਏ ਹਰਨਾਮ ਸਾਗਰ ਤਰ ਬੋਹਿਤ ਪ੍ਰਭ ਚਰਨ ਅੰਤਰ ਜਾਮੀ ਪ੍ਰਭ ਕਾਰਣ ਕਰਨ ਰਾਖ ਲਈਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲ ਜੂਏ ਜਨਮ ਨਹ ਕਬੂ ਹਾਰ ਨਾਨਕ ਕਾ ਅੰਗ ਕੀਆ ਕਰਤਾਰ ਗੁਣ ਮਹੱਲਾ ਪੰਜਵਾਂ ਕਰ ਕਿਰਪਾ ਸੁਖ ਆਨੰਦ ਕਰੇ ਬਾਲਕ ਰਾਖ ਲਈਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਿਕਸਿੰਦ ਤੇਰੀ ਸਰਨ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਾਏ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲ ਪਲ ਸਵਾਰੇ ਪਤਿਤ ਪਾਵਨ ਪ੍ਰਭ ਬਿਰਦ ਤੁਮਾਰੇ ਔਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਭਜੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਈ ਮਨ ਬਾਂਸ਼ਦ ਪੂਰਨ ਫਲ ਪਾਏ ਕਰਨ ਕਾਰਨ ਸਮਰੱਥ ਦਿਆਰ ਸਰਬ ਨਿਦਾਨ ਮਹਾਂ ਵਿਚਾਰ ਨਾਨਕ ਬਖਸ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਗੋਂਡ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੀਤ ਮਨ ਤਨ ਕੀ ਸਭ ਮਿਟੇ ਬੁਲਾਏ ਦੁਖ ਅੰਧੇਰਾ ਸਗਲਾ ਜਾਏ ਹਰ ਗੁਣ ਗਾਪਤ ਤਰੀਏ ਸੰਸਾਰ ਵਡਭਾਗੀ ਪਾਈਏ ਪੁਰਖ ਅਪਾਰ ਰਹਾਉ ਜੋ ਜਨ ਕਰੇ ਕੀਰਤਨ ਗੋਪਾਲ ਤਿਸਕੋ ਪੋਹੇ ਨਾ ਸਕੇ ਜਮਕਾਲ ਜਗ ਮੇ ਆਇਆ ਸੋ ਪਰਵਾਨ ਗੁਰਮੁਖ ਆਪਣਾ ਖਸਮ ਪਛਾਣ ਹਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕ੍ਰੋਧ ਮਿਠੇ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਕੀਏ ਭੰਡਾਰ ਮਿਲ ਸਤਿਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੁੰਡ ਮਹੱਲਾ ਪੰਜਵਾਂ ਭਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀਂ ਫਿਰ ਮਰਨ ਹਰ ਗੁਣ ਰਮਤ ਨਾਹੀਂ ਜਮ ਪੰਥ ਮਹਾਂ ਵਿਚਾਰ ਪੰਜ ਦੂਥੇ ਮੰਥ ਤੋ ਸਰਣਾਈ ਪੂਰਨ ਨਾਥ ਜੰਤ ਆਪਣੇ ਕੋ ਦੀਜੇ ਹਾਥ ਰਹਾਉ ਸਿਮਰਤ ਸ਼ਾਸਤਰ ਵੇਦ ਪੁਰਾਣ ਪਾਰ ਬ੍ਰਹਮ ਕਾ ਕਰੇ ਵਖਿਆਣ ਜੋਗੀ ਜਤੀ ਬੈਸਨੋ ਰਾਮਦਾਸ ਮਿਤ ਨਹੀਂ ਬ੍ਰਹਮ ਅਵਿਨਾਸ਼ ਕਰਨ ਪਲਾਹ ਕਰੇ ਸਿਵਦੇਵ ਤਿਲਨੇ ਬੁਝੇ ਅਲਖ ਅਪੇਵ ਪ੍ਰੇਮ ਭਗਤ ਤੇ ਸਿਆਪੇ ਦੇ ਜਗ ਮੈਂ ਵਿਰਲੇ ਕੇਈ ਕੇ ਮੋਹੇ ਨਿਰਗੁਣ ਗਿਣ ਕਛੂ ਨਾਈ ਸਰਬ ਨਿਦਾਨ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੇ ਤੇਰੀ ਸੇਵ ਕਰ ਕਿਰਪਾ ਦੀਜੇ ਗੁਰਦੇਵ ਗੁਣ ਮਹੱਲਾ ਪੰਜਵਾਂ ਸੰਤ ਕਾ ਲੀਆ ਤਰਤ ਬਿਦਾਰੋ ਸੰਤ ਕਾ ਨਿੰਦਕ ਆਕਾਸ ਤੇ ਟਾਰੋ ਸੰਤ ਕੋ ਰਾਖੋ ਆਪਣੇ ਜੀ ਨਾਲ ਸੰਤ ਉਦਾਰੋ ਤਤਕਣ ਤਾਲ ਸੋਈ ਸੰਤ ਜੈ ਭਾਵੇ ਰਾਮ ਸੰਤ ਗੋਬਿੰਦ ਕੈ ਏਕੈ ਕਾਮ ਰਹਾਉ ਸੰਤ ਕੇ ਉਪਰ ਦੇ ਪ੍ਰਭ ਹਾਥ ਸੰਤ ਕੇ ਸੰਗ ਬਸੇ ਦਿਨ ਰਾਤ ਸਾਸ ਸਾ ਸੰਤੇ ਪ੍ਰਤਪਾਲ ਸੰਤ ਕਾ ਦੋਖੀ ਰਾਜ ਤੇ ਟਾਲ ਸੰਤ ਕੀ ਨਿੰਦਾ ਕਰਹੋ ਨਾ ਕੋਏ ਜੋ ਨਿੰਦੇ ਤਿਸ ਕਾ ਪਤਨ ਹੋਏ ਜਿਸ ਕੋ ਰਾਖੇ ਸਿਰਜਣ ਹਾਰ ਚਖ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਪਿਆ ਵਿਸਾਸ ਜੀਓ ਪਿੰਡ ਸਭ ਤਿਸ ਕੀ ਰਾਸ ਨਾਨਕ ਕੋ ਉਪਜੀ ਪ੍ਰਤੀਤ ਮਨਮੁਖ ਹਾਰ ਗੁਰਮੁਖ ਸਤਜੀਤ ਗੁਣ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਾਰਾਇਣ ਰਿਸਨਾ ਸਿਮਰਤ ਪਾਪ ਬਿਲਾਇਣ ਰਹਾਉ ਨਾਰਾਇਣ ਸਭ ਮੈ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਿਤੇ ਨਰਕ ਨਾ ਜਾਏ ਨਾਰਾਇਣ ਸੇਵ ਸਗਲ ਫਲ ਪਾਹੀ ਨਾਰਾਇਣ ਮਨ ਮਾਹੇ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਤ ਸਤ ਬਖਸਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗੈਣ ਬਸਤ ਅਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਗੂੰਡ ਮਹੱਲਾ ਪੰਜਵਾਂ ਜਾ ਕੋ ਰਾਖੇ ਰਾਖਣ ਹਾਰ ਤਿਸਕਾ ਅੰਗ ਕਰੇ ਨਿਰੰਕਾਰ ਰਹਾਉ ਮਾਤ ਗਰ ਮੈਂ ਅਗਨ ਨਾ ਜੋ ਹੈ ਕਾਮ ਕਰੋਲੋ ਮੋਹ ਨਾ ਪੋਹੈ ਸਾਧ ਸੰਗ ਜਾਪੈ ਨਿਰੰਕਾਰ ਨਿੰਦਕ ਕੈ ਮੁਗਲਾ ਨਿੰਦਕ ਕੈ ਮੋਹਿ ਲਾਗੈ ਸ਼ਾਰ ਰਾਮ ਕਵਚ ਦਾਸ ਕਾ ਸਨਾ ਹੋ ਦੂਤ ਦੁਸਤ ਦਿਸ ਪੋਹਿਤ ਨਾਹੀਂ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਣ ਆਏ ਜੋ ਜੋ ਸਰਨ ਭਰਿਆ ਹਰ ਰਾਏ ਸੋ ਦਾਸ ਰੱਖਿਆ ਆਪਣੇ ਕੰਠ ਲਾਏ
ਜੇ ਕੋ ਬਹੁਤ ਕਰੇ ਅਹੰਕਾਰ ਉਹ ਖਿਣਮੈ ਰੁਲਤਾ ਖਾਕੂ ਨਾਲ ਹੈ ਪੀ ਸਾਚਾ ਹੋਵਣਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕੇ ਪ੍ਰਾਣ ਆਧਾਰ ਗੁਣ ਮਹੱਲਾ ਪੰਜਵਾਂ ਅਚਰਜ ਕਥਾ ਮਹਾ ਅਨੂਪ ਪ੍ਰਮਾਤਮਾ ਪਾਰ ਬ੍ਰਹਮ ਕਾ ਰੂਪ ਰਹਾਉ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਇਹ ਸਦੂਖ ਨਹੀਂ ਜਮਜਾਲਾ ਨਾ ਇਹ ਵਿੰਸੇ ਨਾ ਇਹ ਜਾਏ ਆਦਿ ਜੁਗਾਦੀ ਰਹਿਆ ਸਮਾਏ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਣ ਨਾ ਇਸ ਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕੁਛ ਇਸਕਾ ਇਹ ਕਰਨੇ ਯੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹੋ ਅਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਇਸ ਲੇਪ ਨਾ ਲਾਗੇ ਘਟ ਘਟ ਅੰਤਰ ਸਦ ਹੀ ਜਾਗੇ ਤੀਨ ਗੁਣਾ ਇੱਕ ਸਖਤੋ ਪਾਇਆ ਮਹਾ ਮਾਇਆ ਤਾ ਕੀ ਹੈ ਛਾਇਆ ਅਛਲ ਛੇਦ ਅਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾ ਕੀ ਗਤਮਿਤ ਕਛੂ ਨਾ ਪਾਏ ਨਾਨਕ ਤਾ ਕੈ ਬਲ ਬਲ ਜਾਏ ਗੌਂਡ ਮਹੱਲਾ ਪੰਜਵਾਂ ਸੰਤਨ ਕੈ ਬਲਿਹਾਰੇ ਜਾਓ ਸੰਤਨ ਕੈ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਕਿਲਵਕ ਸਭ ਗਏ ਸੰਤ ਸਰਨ ਵਡ ਭਾਗੀ ਪਏ ਰਾਮ ਜਪਤ ਕਛ ਬਿਘਨ ਨਾ ਵਿਆਪੈ ਗੁਰਪ੍ਰਸਾਦ ਆਪਣਾ ਪ੍ਰਭ ਜਾਪੈ ਰਹਾਉ ਪਾਰ ਬ੍ਰਹਮ ਜਉ ਹੋਏ ਦਿਆਲ ਸਾਧੂ ਜਨ ਕੀ ਕਰੈ ਰਵਾਲ ਕਾਮ ਕ੍ਰੋਧ ਇਸ ਤਨ ਤੇ ਜਾਏ ਰਾਮ ਰਤਨ ਵਸੇ ਮਨ ਆਏ ਸਫਲ ਜਨਮ ਤਾਂ ਕਾ ਪਰਵਾਣ ਪਾਰ ਬ੍ਰਹਮ ਨੇਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੇ ਜਨਮ ਜਨਮ ਕਾ ਸੋਇਆ ਜਾਗੇ ਚਰਨ ਕਮਲ ਜਨ ਕਾ ਆਧਾਰ ਗੁਣ ਗੋਬਿੰਦ ਰਉਂ ਸੱਚ ਵਾਪਾਰ ਦਾਸ ਜਨਾ ਕੀ ਮਨਸਾ ਪੂਰ ਨਾਨਕ ਸੁਖ ਪਾਵੇ ਜਨ ਧੂਰ ਰਾਗ ਗੋਂਡ ਅਸ਼ਟਪਦੀਆ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਵਿਦਾਤਾ ਆਠ ਪਹਿਰ ਨਾਮ ਰੰਗਰਾਤਾ ਗੁਰੂ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਨ ਹਾਰ ਰਹਾਓ ਪਾਤਸ਼ਾਹ ਸਾ ਉਮਰਾਓ ਪਤੀ ਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੈ ਮੁਖ ਕੀਨੋ ਰੋਗ ਜੈ ਜੈ ਕਾਰ ਕਰੇ ਸਭ ਲੋਗ ਸੰਤਨ ਕੇ ਮਨ ਮਹਾ ਆਨੰਦ ਸੰਤ ਜਪੈ ਗੁਰਦੇਵ ਭਗਵੰਤ ਸੰਗਤ ਕੇ ਮੁਖ ਉਜਲ ਭਏ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਾਲਾਹੇ ਪਾਰ ਬ੍ਰਹਮ ਗੁਰ ਵੇ ਪਰਵਾਹੇ ਸਗਲ ਭੈ ਮਿਟੇ ਜਾ ਕੀ ਸਰਨ ਨਿੰਦਕ ਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰੇ ਨਾ ਕੋਏ ਜੋ ਕਰੇ ਸੋ ਦੁਖੀਆ ਹੋਏ ਆਠ ਪੈਰ ਜਨ ਏਕ ਧਿਆਏ ਜਮੂਆ ਤਾ ਕੇ ਨਿਕਟ ਨਾ ਜਾਏ ਜਾਨ ਨਿਰਵੈਰ ਨਿੰਦਕ ਅਹੰਕਾਰੀ ਜਨ ਪਲ ਮਹਨੇ ਨਿੰਦਕ ਵੇਕਾਰੀ ਗੁਰ ਕੇ ਸਿੱਖ ਸਤਿਗੁਰੂ ਧਿਆਇਆ ਜਨ ਉਭਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਨੀ ਧਰਿਆ ਸਤਿਗੁਰ ਧਰ ਤੇਰੀ ਕਰ ਕਿਰਪਾ ਰਾਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਾ ਕੇ ਸਿਮਰਨ ਪੈਜ ਸਵਾਰੀ ਰਾਗ ਗੌਂਡ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੇ ਕੇ ਸੁਣੀਏ ਕਹੀਏ ਮਿਲੇ ਅਸੰਤ ਮਸਤ ਕਹਿ ਰਹੀਏ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀਏ ਰਹਾਉ ਸੰਤਨ ਸਿਉਂ ਬੋਲੇ ਉਪਕਾਰੀ ਮੂਰਖ ਸਿਉਂ ਬੋਲੇ ਚਖਮਾਰੀ ਬੋਲਤ ਬੋਲਤ ਬੜੇ ਬੇਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕਹੁ ਕਬੀਰ ਸ਼ੂਸ਼ਾ ਘਟ ਬੋਲੇ ਭਰਿਆ ਹੋਏ ਸੋ ਕਭੂ ਨਾ ਡੋਲੇ ਗੋਂਡ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਬਾਬਾ ਰੇ ਰਹਾਉ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੁ ਕਬੀਰ ਤਬ ਹੀ ਨਰ ਜਾਗੇ ਜਮਕਾ ਡੰਡ ਮੂੰਡ ਮੈਂ ਲਾਗੇ ਗੋਂਡ ਆਕਾਸ਼ ਗਗਨ ਪਾਤਾਲ ਗਗਨ ਹੈ ਚੌਦਿਸ ਗਗਨ ਰਹਾਇਲੇ ਆਨੰਦ ਮੂਲ ਸਦਾ ਪਰਖੋਤਮ ਕਢ ਬਿਨਸੇ ਗਗਨ ਨਾ ਜਾਇਲੇ ਮੋਹੇ ਬੈਰਾਗ ਭਇਓ ਇਹੋ ਜਿਓ ਆਏ ਕਹਾਂ ਗਇਓ ਰਹਾਉ ਪੰਚ ਤੱਤ ਮਿਲ ਕਾਇਆ ਕੀਨੀ ਤੱਤ ਕਹਾਂ ਤੇ ਕੀਨ ਰੇ ਕਰਮ ਵਾਦ ਤੁਮ ਸਿਓ ਕਹਿਤ ਹੋ ਕਰਮੈ ਕਿਨ ਜਿਓ ਦੀਨ ਰੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰ ਨਿਰੰਤਰ ਸੋਏ ਰੇ ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋ ਹੋਏ ਰੇ ਰਾਗ ਗੌਂਡ ਬਾਣੀ ਕਬੀਰ ਜੀ ਉਹ ਕੀ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਪਿਲਾ ਕਰ ਡਾਰਿਓ ਹਸਤੀ ਕਰੋ ਮੂੰਡ ਮੈਂ ਮਾਰਿਓ ਹਸਤ ਭਾ ਕਹਿ ਚੀਸਾ ਮਾਰੇ ਐ ਮੂਰਤ ਕਹਿ ਹੋ ਬਲਿਹਾਰੇ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋਰ ਰਹਾਓ ਰੇ ਮਹਾਵਤ ਤੁਈ ਡਾਰੋ ਕਾਟ ਇਸੇ ਤਰਾਵੋ ਘਾਲੋ ਸਾਟ ਹਸਤਨਾ ਤੋਰੈ ਧਰੇ ਧਿਆਨ ਵਾਕੇ ਹਿਰਦੇ ਬਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋੜ ਕੁੰਚਰ ਕੋ ਦੀਨਾ
कुंजर पोट ले ले नमस्कारे बूझी नहीं काजी अंधियारे तीन बार पतिया पर लीना मन कठोर अजूना पतीना कह कबीर हमरा गोविंद चौथे पाद में जानकी जिंद गौंड ना एहो मानस ना एहो देव ना एहो जति कहा वैसे ओ ना एहो जोगी ना अवदूता ना इस माए न काहू पूता या मंदिर में कौन बसाई ताका अंत न को उपाई रहा हो ना एहो गिरही ना उदासी ना एहो राज ना पीख मंगासी ना इस पेंड ना रख तू राती ना एहो ब्राह्मण ना एहो खाती ना एहो तपा कहा वैसेख ना एहो जीवे ना मरता देख इस मरते को जे कोई रोवे जो रोवे सोई पत खोवे गुरप्रसाद में डगरो पाया जीवन मरण दो मिटवाया कहो कबीर एहो राम की अंस जस कागत पर मिटे ना मंस गोंड टूटे तागे निकुटी पान द्वार ऊपर चिलकावे कान कूज बिचारे फूए फाल एया मुंडिया सिर चढ़बो काल एहो मुंडिया सगलो द्रव खोई आपद जात नाग सर होई रहाओ तुरी नारकी छोडी बाता राम नाम वाका मंडराता लड़की लड़कन खैबो नाहे मुंडिया आंदन तापे जाहे एक दोए मंदर एक दोए बाट हमको साथर उनको खाट मूण पलोस कमर बद पोथी हमको चाबन उनको रोटी मुंडिया मुंडिया हुए एक ए मुंडिया बूढ़त की टेक सुन अंदली लोई बैपीर इन मुंडियन भज सरन कबीर गोंड खसम बने तो नार न रोवे उस रखवारा औरो होवे रखवारे का होए विनाश आगे नरक इहा भोग बिलास एक सुहागन जगत प्यारी सगले जी जंत की नारी रहाओ सुहागन गल सोहै हार संत को बिख बिख से संसार कार सिगार महे पखियारी संत की ठिठकी फिरे बिचारी संत भाग ओह पाशै परे गुरप्रसादी महरों डरे साकत कियो पिंड परायण हमको दृष्ट परे त्रख डायन हम तिसका बो जान्या प्यो जब हुए कृपाल मिले गुरदेव कहो कबीर अब बाहर परी संसार है के अंचल लरी गोंड गृह शोभा जाके रे नाहे आपत पहिया खूदे जाए वाके अंतर नहीं संतोख बिन सुहागण लागे दोख तन सुहागण महापवीत तपे तपीसर डोले जीत रहाओ सुहागण कृपण की पूती सेवक तज जगत स्यों सूती साधु कह ठाडी दरबार सरन तेरी मोको निस्तार सुहागण है अत सुंदरी पग नेवर शनक शन हरी ज्यो लग प्राण तो लग संगे नाहे त चली बेकी उठ नंगे सुहागण पवन त्रै लिया दस अठ प्राण तीर्थ रस किया ब्रह्मा बिशन महेसर बेदे बड़े भूपत राजे है शेदे सुहागण और वार न पार पांच नारद के संग बेदवार पांच नारद के मिटवे फूटे कह कबीर गुर कृपा छूटे गौंड जैसे मंदर में बल हरना ठहरे नाम बिना कैसे पार उतरे कुंभ बिना जल ना टीकावे साधु बिन ऐसे अवगत जावे जारो तिस्यो जो राम ना चेते तन मन रमत रहे मैं खेते रहाओ जैसे हल हर बिना जमीनी बोइए सूद बिना कैसे मणि परोइए कुंडी बिन क्या गंठ चढ़ाइए साधु बिन तैसे अवगत जाइए जैसे मात पिता बिन बाल ना होई बिंब बिना कैसे कपड़े धोई कोर बिना कैसे असवार साधु बिन नाही दरबार जैसे बाजे बिन ने लीजे फेरी खसम दुहागण तज ओहेरी कहे कबीर एके कर करना गुरमुख होए बोहर नहीं मरना गोंड कूटन सोए जो मन को कूटे मन कूटे तो जमते छूटे कुटकुट मन कसवटी लावे सो कूटन मुक्त बह पावे कूटन किसे कहो संसार सगल बोलन के माहे विचार रहाओ नाचन सोए जो मन सो नाचे झूठ न पतिये परचे साचे इस मन आगे पूरे ताल इस मन नाचन के मन रखवाल बाजारी सो जो बजारे सोदे पांच पलीते को प्रबोधे नौ नायकी भगत बछाने सो बाजारी हम गरमाने तस्कर सोए ज तात न करे इंद्री के जतन नाम उचरे कहो कबीर हम ऐसे लखन धन गुरदेव यत रूप विचखण गोंड तन गोपाल तन गुरदेव तन अनाद भूखे कमल टहकेव तनु ए संत जन ऐसी जानी तैन को मिलबो सारग पानी आद पुरख ते हुए अनाद जपगे नाम अन्न के साध रहाओ जपगे नाम जपगे अन्न अम्बे बन के अम्बे के संग नीका बन अन्ने बार जो नर होवे तीन पवन में अपनी खोवे
छोड़े आन करे पखंड, ना सुहागण ना होरंड। जग में भगते दूदा तारी, गुप्ती खावे वटका सारी। अन्ने बिना ना होए सुकाल, तजिए अन्न ना मिले गोपाल। कह कबीर हम ऐसे जान्या, तन आनंद ठाकुर मन मान्या। राग गोंद बाणी नाम देव जी के कर पहला एक ओंकार सतगुर प्रसाद। असमेत जगने तुला परखदाने, प्राग इसनाने। तौ न पूजे हर कीर्तनामा, अपने रामे भाजरे मन आलसिया रहाओ। गया पिंड भरता बनार सिस बसता, मुख बेद चतर पढ़ता सगल धर्म अशिता। गुर ज्ञान इंद्री दृढ़ता, खट कर्म सहित रहता। सेवा सख्त संवाद मन छोड़ छोड़ सगल भेदं। सिमर सिमर गोबिंद भजनामा, तरस भव सिंध गोंड। नाद प्रमे जैसे मिरगाए, प्राण तजे वाको ध्यान न जाए। ऐसे रामा ऐसे हीरो, राम छोड़ चित अंत न फेरो रहाओ। ज्यो मीना हीरे पसुआरा, सोना गढ़ते हीरे सुनारा। ज्यो बखई हीरे पर नारी, कौडा डारत हीरे जुआरी। जह जय देखो तह तह रामा, हर के चन नित त्यावे नामा गोंड। मोको तार ले रामा तार ले, मैं अजान जन तर बे न जानू। बाप बीठला बाह दे रहाओ। नरते सुर होए जात निमख में, सतगुर बुद्ध सिखलाई। नरते उपज सुर को जीतो, सो अब खद में पाई। जहां जहां तू नारद टेके, नैक टिकावो मोहे। तेरे नाम अविलंब बहुत, जन उदरे नामे की मत एह गोंड। मोए लागती ताला बेली, बछरे बिन गाय अकेली। पानिया बिन मील तलफे, ऐसे राम नामा बिन बापरो नामा रहाओ। जैसे गाय का बाशा छूटला, थन चोकता माखन कूटला। नाम देव नारायण पाया, गुर पेट ते अलख लखाया। जैसे बिखे हेत पर नारी, ऐसे नामे प्रीत मुरारी। जैसे तापते निर्मल कामा, तैसे राम नामा बिन बापरो नामा। राग गौंड बाणी नाम देव जी की कर दूजा एक ओंकार सतगुर प्रसाद। हर हर कत मिटे सब परमा, हर को नाम ले उतर तरमा। हर हर कत जात कुल हरी, सो हर अंधले की लाकरी। हरे नमस्ते हरे नमः, हर हर कत नहीं दुख जमे रहाओ। हर हर नागस हरे प्राण, अजयमल कियो बैकुंठ थान। सुआ पड़ाप्त गण का तरी, सो हर नैनो की पूतरी। हर हर कत पूतना तरी, बाल कात ने कपट परी। सिमरन द्रोपद सत उदरी, गौतम सती शिला निस्तरी। केसी कंस मथन जन किया, जी दान काली को दिया। प्राणवे नामा ऐसो हरी, जास जापत पै अबदा टरी गोंड। पैरों पूत शीतला तावे, खर बाहन ओशार उडावे। हो तो एक रमैया लहो, आन देव बदलावन दहो रहाओ। सेव सेव करते जो नर त्यावे, बर्द चढ़े डोरू टमकावे। वहा माई की पूजा करे, नर से नार होए औतरे। तू कही अति याद पवानी, मुक्त की बरिया कहाँ छपानी। गुरमत राम नाम गौमीता, नामे प्राणवे नामा इं कह गीता। बिलावल गोंड आज नामे बीठल देख्या, मूर्ख को समझाऊ रे रहा। पांडे तुमरी गायत्री, लोदे का खेत खाती थी। लेकर ठेगा टगरी तोरी, लांगद लांगद जाती थी। पांडे तुमरा नाम देव, तौले बल्द चढ़िया आपद देख्या था। मोदी के कर खाना, पाका वाका लड़का मारिया था। पांडे तुमरा रामचंद, सोपी आपत देख्या था। रावण सेती सरबर होई, करके जोई गवाई थी। हिंदू अन्ना तुरकू काणा, दोहां ते ज्ञानी सियाणा। हिंदू पूजे देहरा, मुसलमान मसीत। नामे सोई सेव्या, जे देहरा नाम मसीत। राग गौण बाणी रविदास जियो की कर दूजा एक ओंकार सतगुर प्रसाद। मकंद मकंद जपो संसार, बिन मकंद तन होए औहार। सोई मकंद मुक्त का दाता, सोई मकंद हमरा पित माता। जीवत मकंदे मर्त मकंदे, ताके सेवक को सदा आनंदे रहाओ। मकंद मकंद हमारे प्राण, जा मकंद मस्तक निशान। सेव मकंद करे बैरागी, सोई मकंद दुर्बल तन लादी। एक मकंद करे उपकार, हमरा कहा करे संसार। मिट्टी जात हुए दरबार, तू ही मकंद जोग जुगतार। उपजो ज्ञान हुआ प्रगास, कर कृपा लीने कीरदास। कह रविदास अब तृष्णा चूकी, जाप मकंद सेवा ताहो की गोंड। ज्योहो अरसर तीर्थ नावे, ज्यो द्वाद शिला पुजावे। ज्योहो कूप तटा देवावे, करे निंदसा बिरथा जावे। साध का निंदक कैसे तरे, सर पर जानो नरक ही परे रहाओ। ज्योहो ग्रहण करे खुलकेत, अर्पे नारसी घर समेत।
ਸਗਲੀ ਸਿਮਰਤ ਸ਼ਰਮਣੀ ਸੁਣੇ ਕਰੇ ਨਿੰਦ ਕਵਨੇ ਨਹੀਂ ਗੁਣੇ ਜੇ ਉਹ ਅਨੇਕ ਪ੍ਰਸਾਦ ਕਰਾਵੇ ਪੂਨ ਦਾਨ ਭੋਬਾ ਸੋਭਾ ਮੰਡਪ ਪਾਵੇ ਆਪਣਾ ਬਿਗਾਰ ਬਰਾਂਡਾ ਸਾਂਢੇ ਆਪਣਾ ਬਿਗਾਰ ਬਿਰਾਨਾ ਸਾਂਢੇ ਕਰੇ ਨਿੰਦ ਬੋਜੋ ਨੀ ਹਾਂਡੇ ਨਿੰਦਾ ਕਹਾ ਕਰੋ ਸੰਸਾਰ ਨਿੰਦਕ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ ਜੋੜ ਰਾਮਕਲੀ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿਭੰ ਗੁਰ ਪ੍ਰਸਾਦ ਕੋਈ ਪੜ੍ਹਤਾ ਸਹਿਸਾ ਕਿਰਤਾ ਕੋਈ ਪੜ੍ਹੇ ਪੁਰਾਣਾ ਕੋਈ ਨਾਮ ਜਪੇ ਜਪ ਮਾਲੀ ਲਾਗੇ ਤਿਸੇ ਧਿਆਨਾ ਅਭੀ ਕਭੀ ਕਿਛੂ ਨਾ ਜਾਣਾ ਤੇਰਾ ਏਕੋ ਨਾਮ ਪਛਾਣਾ ਨਾ ਜਾਣਾ ਹਰੇ ਮੇਰੀ ਕਵਨ ਗਤੇ ਹਮ ਮੂਰਖ ਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ ਲਾਜਪਤੇ ਰਹਾਉ ਕਬਹੂ ਜੀੜਾ ਊਬ ਚੜਤ ਹੈ ਕਬੂ ਜਾਏ ਪਾਇਆਲੇ ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ ਮਾਰਨ ਲਿਖਾਏ ਮੰਡਲ ਮੇ ਆਏ ਜੀਵਨ ਸਾਜੇ ਮਾਈ ਏਕ ਚਲੇ ਹਮ ਦੇਖੇ ਸੁਆਮੀ ਪਾਹੇ ਬਲੰਤੀ ਆਈ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਪਾਈ ਨਾ ਕਿਸੇ ਬਾਪ ਨਾ ਮਾਈ ਪ੍ਰਣਵਤ ਨਾਨਕ ਜੇ ਤੂੰ ਦੇਹਵੇ ਅੰਤੇ ਹੋਏ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜੈ ਜੈ ਦੇਖਾਂ ਤੈ ਨਰ ਹਰੀ ਜੀਵਨ ਤਲਬ ਨਿਵਾਸ ਸੁਆਮੀ ਅੰਧਕੂਪ ਮਾਇਆ ਮਨ ਗਾਡਿਆ ਕਿਉਂ ਕਰ ਉਤਰੋ ਪਾਰ ਸੁਆਮੀ ਰਹਾਉ ਜਹ ਪੀਤਰ ਘਟ ਕੀ ਪੀਤਰ ਬਸਿਆ ਬਾਰ ਕਾਹੇ ਨਾਹੀ ਤਿਨਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜੇ ਆਪੇ ਦੂਰ ਆਪੇ ਸਰਬ ਰਿਹਾ ਭਰਪੂਰ ਸਤਿਗੁਰ ਮਿਲੇ ਅੰਧੇਰਾ ਜਾਏ ਜੈ ਦੇਖਾ ਤੈ ਰਹਿਆ ਸਮਾਏ ਅੰਤਰ ਸਹਿਸਾ ਬਾਹਰ ਮਾਇਆ ਨੈਣੀ ਲਾਗ ਸੁਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪ੍ਰਤਾਪ ਹੈ ਗਾ ਪ੍ਰਾਣੀ ਰਾਮ ਕਲੀ ਮਹੱਲਾ ਪਹਿਲਾ ਜਿਤ ਦਰ ਵਸੇ ਕਵਨ ਦਰ ਕਹੀਏ ਦਰਾ ਪੀਤਰ ਦਰ ਕਵਨ ਲਹੇ ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੇ ਕਿਨ ਬਿਦ ਸਾਗਰ ਤਰੀਏ ਜੀਵ ਧਿਆਨ ਮਰਗੇ ਰਹਾਉ ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸ ਅੰਦੇਸਾ ਦੋਇ ਪੱਟ ਚੜੇ ਮਾਇਆ ਜਲ ਖਾਈ ਪਾਣੀ ਕਰ ਬਾਧਿਆ ਸਤਕੇ ਆਸਣ ਪੁਰਖ ਰਹੇ ਕਿੰਤੇ ਨਾਮਾ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਊਚਾ ਨੇ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਆਪ ਕਰੇ ਜਬ ਆਸਾ ਅੰਦੇਸਾ ਤਬ ਹੀ ਕਿਉਂ ਕਰ ਏਕ ਕਹੇ ਆਸਾ ਭੀਤਰ ਰਹੇ ਨਿਰਾਸਾ ਤੋ ਨਾਨਕ ਏਕ ਮਿਲੇ ਇਨਬਿਦ ਸਾਗਰ ਤਰੀਏ ਜੀਵ ਧਿਆਨ ਮਰ ਗਏ ਰਹਾਉ ਦੂਜਾ ਰਾਮਕਲੀ ਮਹੱਲਾ ਪਹਿਲਾ ਸੁਰਦ ਸ਼ਬਦ ਸਾਂਖੀ ਮੇਰੇ ਸਿੰਘੀ ਬਾਜੇ ਲੋਕ ਸੁਣੇ ਪਤ ਝੋਲੀ ਮੰਗਣ ਕੇ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੇ ਗੋਰਖ ਸੋਜਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੇ ਰਹਾਉ ਪਾਣੀ ਪ੍ਰਾਣ ਪਵਣ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਕ ਅਰਯੋਗੀ ਜੰਗਮ ਪੀਰ ਪੁਰਸ਼ ਬਹੁ ਤੇਰੇ ਜੇ ਤਨ ਮਿਲਾਂ ਤਾਂ ਕੀਰਤਿ ਆਖਾਂ ਤਾਂ ਮਨ ਸੇਵ ਕਰੇ ਕਾਗਦ ਲੂਣ ਰਹੇ ਕ੍ਰਿਤ ਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲੇ ਜਨ ਨਾਨਕ ਤਿੰਨ ਜਮ ਕਿਆ ਕਰੇ ਰਾਮਕਲੀ ਮਹੱਲਾ ਪਹਿਲਾ ਸੁਣ ਮਛਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨੈ ਡੋਲੇ ਐਸੀ ਜੁਗਤ ਜੋਗ ਕੌ ਪਾਲੇ ਆਪ ਤਰੇ ਸਗਲੇ ਕੁਲ ਤਾਰੇ ਸੋ ਅਦੂਤ ਐਸੀ ਮਤ ਪਾਵੇ ਅਹਿਨਸ ਸੁਣ ਸਮਾਧ ਸਮਾਵੇ ਰਹਾਉ ਭਿਖਿਆ ਭਾਈ ਭਗਤ ਪੈ ਚੱਲੇ ਹੋਵੇ ਸੋ ਤ੍ਰਿਪਤ ਸੰਤੋਖ ਅਮੁੱਲੇ ਧਿਆਨ ਰੂਪ ਹੋਏ ਆਸਣ ਪਾਵੇ ਸੱਚ ਨਾਮ ਤਾੜੀ ਚਿਤ ਲਾਵੇ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਛਿੰਦਰਾ ਉਦੂ ਨਿਸਾਣੀ ਆਸਾ ਮਾਏ ਨਿਰਾਸ ਵਿਲਾਏ ਨਹਿਚੋ ਨਾਨਕ ਕਰਤੇ ਪਾਏ ਪ੍ਰਣਵਤ ਨਾਨਕ ਅਗਮ ਸੁਣਾਏ ਗੁਰ ਚੇਲੇ ਕੀ ਸੰਦ ਮਿਲਾਏ ਗੁਰ ਚੇਲੇ ਕੀ ਸੰਦ ਮਿਲਾਏ ਦੀਖਿਆ ਦਾਰੂ ਭੋਜਨ ਖਾਏ ਸ਼ੈਵਰ ਦਰਸ਼ਨ ਕੀ ਸੋਜੀ ਪਾਏ ਰਾਮਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਭਾ ਭਰੀ ਹੈ ਪਵਣ ਲਗੇ ਮਤ ਜਾਈ ਸਨਮੁਖ ਸਿੱਧ ਭੇਟਣ ਕੋ ਆਏ ਨਿਸ਼ਚੋ ਦੇ ਵਡਿਆਈ ਗੁਰਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਬਨਾਸੀ ਹੋ ਤੁਝ ਕੋ ਬਲਿਹਾਰਿਆ ਰਹਾਉ ਸਿੱਧ ਸਾਧਕ ਜੋਗੀ ਅਰਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿੱਜਤ ਤੇ ਸੁਆਮੀ ਅੱਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੇ ਸ਼ਬਦ ਨਿਬੇਰਾ ਰਾਮਕਲੀ ਮਹੱਲਾ ਪਹਿਲਾ ਸੁਰਤੀ ਸੁਰਤਰ ਲਾਈਏ ਏਤ ਤਨ ਕਰ ਤੁਲਹਾ ਲੰਘੇ ਜੇਤ ਅੰਤਰ ਪਾਹੇ ਤਿਸੇ ਤੂ ਰੱਖ ਐਨਸ ਦੀਵਾ ਬਲੇ ਅਥਕ ਐਸਾ ਦੀਵਾ ਨੀਰਤ ਰਾਏ ਜਿਤ ਦੀਵੇ ਸਭ ਸੋਜੀ ਪਾਏ ਰਹਾਉ
हछे मिटी सोजी होए ताका किया माने सोए करनी ते कर चको टाल ऐथे उथे निभ ही नाल आपे नदर करे जा सोए गुरमुख वेला बूझे कोए तैत कर दीवा नह चल होए पानी मरे ना बुझाया जाए ऐसा दीवा नीर तराए डोले वाओ न वड्डा होए जापे ज्यों सिंघासन लोए खत्री ब्राह्मण सूद के वैस निरतना पाया गुणी सहंस ऐसा दीवा बाले कोए नानक सोपा रंगत होए रामकली महला पहला तुदनो निवन मनन तेरा नाऊ साँच भेट बैसन को थाओ सत संतो को होवे अरदास तां सुन सद बहाले पास नानक बिरथा कोई ना होए ऐसी दरगह साचा सोए रहाओ प्राप्त पोता कर्म पसाओ तू देवे मंगत जन जाओ पांडे पाओ पवे तिथि आए तुरते छूडी कीमत पाए जिन किश किया सो किश करे अपनी कीमत आपै तरे गुरमुख प्रगट हुआ हर राय ना को आवे ना को जाए लोक तिकार कहे मंगत जन मांगत मान ना पाया सह किया गला दर किया बाता तैता कहन कहाया राम कली महला पहला सागर मैं बूंद बूंद मैं सागर कमन बुझे बिद जाने उत्प चलते आप कर चीने आपे तत् पछाणे ऐसा ज्ञान बिचारे कोई तस्ते मुक्त परम गत होई रहाओ दिन में रैण रैण में दिनियर उसन सीत विद सोई ताकि गतमित अवर न जाने गुरबिन समझ न होई पुरख में नार नार में पुरखा बूझो ब्रह्म ज्ञानी तोन में त्यान त्यान में जानिया गुरमुख अकथ कहानी मन में जोत जोत में मनुआ पंच मिले गुर पाई नानक तिनके सद बलिहारी जन एक शब्द लिवलाई राम कली महला पहला जा हर प्रभ कृपा तारी ता होमे विचो मारी सो सेवक राम प्यारी जो गुर सबदी बिचारी सो हर जन हर पा पावे एनस भगत करे दिन राति लाज छोड़ हर के गुण गावे रहाओ तुन वाजे अणहद कोरा मनमान्या हर असमोरा गुर पूरे सच समाया गुर आद पुरख हर पाया सब नाद वेद गुरबाणी मन राता सारग पाणी तै तीर्थ वर्त सब सारे गुर मिलिया हर निस्तारे जय आप गया पौ भागा गुर चरनी सेवक लागा गुर सतगुर परम चुकाया कहो नानक शब्द मिलाया राम कली महला पहला शादन भोजन मांगत पागे खुदिया दुष्ट जले दुख आगे गुरमत लई नीली दुरमत पद खोई गुरमुख भगत पावे जन कोई जोगी जुगत सहज कर वासे एक दृष्टि को कर देख्या भीख्या पाए शब्द तृप्ता से रहाओ पंच बैल गड़िया दे तारी राम कला निभे पत सारी तर टूटी गाडो सिर पार लकड़ी बिखर जरी मंज पार गुरका शब्द विचार जोगी दुख सुख सम करना सोग बेयोगी भुगत नाम गुर शब्द विचारी अस्त्र कंध जपे निरंकारी सहज जगोटा बंधन ते छूटा काम क्रोध गुर शब्दी लूटा मन में मुंदरा हर गुर सरना नानक राम भगत जन तरना एक ओंकार सतगुर प्रसाद राम कली महला तीजा कर पहला सतयुग सच कहे सब कोई कर कर भगत गुरमुख होई सतयुग धर्म पैर है चार गुरमुख बूझे को बीचार जुग चारे नाम वड्याई होई जे नाम लागे सो मुक्त होवै गुरबिन नाम न पावे कोई रहाओ त्रेते अकल कीनी दूर पखंड वर्त्या हर जानन दूर गुरमुख बूझे सो जी होई अंतर नाम वसे सुख होई द्वापर दूजे दुबदा होए भरम भुलाने जाने दोए द्वापर धर्म चले दोए द्वापर धर्म दोए पैर रखाए गुरमुख होवे ता नाम दड़ाए कलजुग धर्म कला एक रहाए एक पैर चले माया मोह वधाए माया मोह अत गुबार सतगुर भेटै नाम उदार सब युग में सचा एको सोई सामै सच दूजा नहीं कोई साची कीर्त सच सुख होई गुरमुख नाम बखाणे कोई सब युग में नाम उत्तम होई गुरमुख विरला बूझे कोई हर नाम त्याए भगत जन सोई नानक जुग जुग नाम वड्याई होई राम कली महला चौथा कर पहला एक ओंकार सतगुर प्रसाद

ਮਿਲ ਬੁੱਧ ਪਾਈ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ, ਰਾਮ ਜਪਤ ਸੋ ਹਾਏ ਰਹਾਉ। ਜੇਵੜ ਭਾਗ ਹੋਵੇ ਮੁਖ ਮਸਤਕ, ਹਰ ਰਾਮ ਜਨਾਮ ਭੇਟਾਏ। ਦਰਸ਼ਨ ਸੰਤ ਦਿਓ ਕਰ ਕਿਰਪਾ, ਸਭ ਦਰਦ ਦੁੱਖ ਲਹਿ ਜਾਏ। ਹਰ ਕੇ ਲੋਗ ਰਾਮ ਜਨ ਨੀਕੇ, ਭਾਗਹੀਣ ਨਾ ਸੁਖਾਏ। ਜਿਉਂ ਜਿਉਂ ਰਾਮ ਕਹੇ ਜਾਨੀ ਉਚੇ, ਨਰ ਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰ ਨਿੰਦਕ ਜਨ ਜਾਨੀ ਪਾਏ, ਹਰ ਕੇ ਸਖਾ ਸਖਾਏ। ਸੇ ਹਰ ਕੇ ਚੋਰ ਵੇ ਮੁਖ ਮੋਕਾਲੇ, ਜਨ ਗੁਰ ਕੀ ਪੈਜ ਨਾ ਪਾਏ। ਦਇਆ ਦਇਆ ਕਰ ਰੱਖੋ ਹਰ ਜੀਓ, ਹਮ ਦੀਨ ਤੇਰੀ ਸਰਨਾਈ। ਹਮ ਬਾਰਕ ਤੂੰ ਪਿਤਾ ਪਰਾ ਮੇਰੇ, ਜਨ ਨਾਨਕ ਬਖਸ ਮਿਲਾਏ। ਰਾਮ ਖਲੀ ਮਹੱਲਾ ਚੌਥਾ, ਹਰ ਕੇ ਸਖਾ ਸਾਧ ਜਾਨੀ ਕੇ, ਤੈਨੀ ਉੱਪਰ ਹੱਥ ਵਤਾਵੇ। ਗੁਰਮੁਖ ਸਾਧ ਜਈ ਪ੍ਰਭ ਭਾਏ, ਕਰ ਕਿਰਪਾ ਆਪ ਮਿਲਾਵੇ। ਰਾਮ ਮੋਕੋ ਹਰ ਜਨ ਮੇਲ ਮਨ ਪਾਵੇ, ਅਮਿਓ ਅਮਿਓ ਹਰ ਰਸੈ ਮੀਠਾ, ਮਿਲ ਸੰਤ ਜਨਾ ਮੁਖ ਪਾਵੇ ਰਹਾਉ। ਹਰ ਕੇ ਲੋਗ ਰਾਮ ਜਾਨੀ ਉਤਮ, ਮਿਲੀ ਉਤਮ ਪਦ ਵੀ ਪਾਵੇ। ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਖੁਸ਼ੀ ਕਰਾਵੇ। ਸੇਵਕ ਜਨ ਸੇਵੇ ਸੇਵੜ ਭਾਗੀ, ਰਿਦ ਮੰਤਨ ਪ੍ਰੀਤ ਲਗਾਵੇ। ਬਿਨ ਪ੍ਰੀਤੀ ਕਰੇ ਬਹੁ ਪਾਤਾ, ਕੂੜ ਬੋਲ ਕੂੜੋ ਫਲ ਪਾਵੇ। ਮੋਕੋ ਤਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਭਗੀ ਲੈ ਪਾਵੇ। ਹੋ ਕਾਟੋ ਕਾਟ ਬਾੜ ਸਿਰ ਰੱਖੋ, ਜਿਤ ਨਾਨਕ ਸੰਤ ਚੜ ਆਵੇ। ਰਾਮ ਕਲੀ ਮਹੱਲਾ ਚੌਥਾ, ਜੇਵੜ ਭਾਗ ਹੋਵੇ ਵਣ ਮੇਰੇ, ਜਨ ਮਿਲਦਿਆਂ ਟਿਲ ਨਾ ਲਾਈਏ। ਹਰ ਜਨ ਅੰਮ੍ਰਿਤ ਕੁਣ ਸਰਨੀ ਕੇ, ਵੜ ਭਾਗੀ ਤੇ ਤਨਵਾਈਏ। ਰਾਮ ਓਕੋ ਹਰ ਜਨ ਕਾਰੇ ਲਾਈਏ, ਹੋ ਪਾਣੀ ਪੱਖਾ ਪੀਸੋ ਸਾ ਤਿਆਗੇ। ਪਗ ਮਲ ਮਲ ਧੂਰ ਮੁਖ ਲਾਈਏ ਰਹਾਉ। ਹਰ ਜਨ ਵੱਡੇ ਵੱਡੇ ਵੜੇ ਉੱਚੇ, ਜੋ ਸਤਿਗੁਰ ਮੇਲ ਮਲਾਈਏ। ਸਤਿਗੁਰ ਜੇ ਵੜੇ ਵਰਨਾ ਕੋਈ, ਮਿਲ ਸਤਿਗੁਰ ਪੁਰਖ ਧਿਆਈਏ। ਸਤਿਗੁਰ ਸਰਨ ਪਰੇ ਤਨ ਪਾਇਆ, ਮੇਰੇ ਠਾਕੁਰ ਲਾਜ ਰਖਾਈਏ। ਇੱਕ ਆਪਣੇ ਸੁਆਏ ਆਏ ਬਹੇ ਗੁਰ ਆਗੇ, ਜਿਉਂ ਬਗਲ ਸਮਾਦ ਲਗਾਈਏ। ਬਗਲਾ ਕਾਗ ਨੀਜ ਕੀ ਸੰਗਤ ਜਾਏ, ਕਰੰਗ ਵੀ ਖੂਮ ਖਲਾਈਏ। ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਏ। ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ। ਹਮ ਚੇਰੀ ਹੋਏ ਲਗੇ ਗੁਰਚਰਨੀ, ਜਨ ਹਰ ਪ੍ਰਭ ਮਾਰਗ ਪੰਥ ਬਤਾਇਆ। ਰਾਮ ਮੈਂ ਹਰ ਹਰ ਨਾਮਨ ਪਾਇਆ, ਮੈਂ ਹਰ ਬਿਨ ਅਵਰ ਨਾ ਕੋਈ ਬੇਲੀ। ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ। ਮੇਰੇ ਇੱਕ ਖੈਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ। ਧੰਨ ਧੰਨ ਵੜ ਭਾਗ ਗੁਰਸਰਨੀ ਆਏ, ਹਰ ਗੁਰਮਿਲ ਦਰਸ਼ਨ ਪਾਇਆ। ਮੈਂ ਅਵਰ ਨਾ ਕੋਈ ਸੂਜੇ ਬੂਜੇ, ਮਨ ਹਰ ਜਪ ਜਪੋ ਜਪਾਇਆ। ਨਾਮਹੀਣ ਫਿਰੇ ਸੇ ਨਕਟੇ, ਤਿਨ ਕਸ ਕਸ ਨੱਕ ਵਡਾਇਆ। ਮੋਕੋ ਜਗ ਜੀਵਨ ਜੀ ਵਾਲੈ ਸੁਆਮੀ, ਹਿਰਦੇ ਅੰਤਰ ਨਾਮ ਵਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਧਿਆਇਆ। ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲੀਏ ਹਰੇ ਵਰਤਾਰੇ। ਜੀ ਦਾਨ ਗੁਰ ਪੂਰੇ ਦੀਆ, ਹਰੇ ਅੰਮ੍ਰਿਤ ਨਾਮ ਸਮਾਰੇ। ਰਾਮ ਗੁਰ ਹਰ ਨਾਮ ਰਾਮ ਗੁਰ ਹਰ ਹਰ ਨਾਮ ਕਣ ਤਾਰੇ। ਗੁਰਮੁਖ ਕਥਾ ਸੁਣੀ ਮਨ ਭਾਈ, ਤਨ ਤਨ ਵੱਡ ਭਾਗ ਹਮਾਰੇ ਰਹਾਉ। ਕੋਟ ਕੋਟ ਤੇ ਤਿਸ ਤਿਆਵੇ, ਤਾਕਾ ਅੰਤ ਨਾ ਪਾਵੇ ਪਾਰੇ। ਹਿਰਦੇ ਕਾਮ ਕਾਮਨੀ ਮਾਂਗੇ, ਹਿਰਦ ਮਾਂਗੇ ਹੱਥ ਪਸਾਰੇ। ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰਖੋਰ ਤਾਰੇ। ਜੇ ਵੱਡ ਭਾਗ ਹੋਵੇ ਤਾਂ ਜਪੀਏ, ਹਰ ਭੌਜਲ ਪਾਰੇ ਉਤਾਰੇ। ਹਰ ਜਨ ਨਿਕਟ ਹਰ ਜਨ ਹੈ, ਹਰ ਰਾਖੇ ਕੰਠ ਜਨ ਤਾਰੇ। ਨਾਨਕ ਪਿਤਾ ਮਾਤਾ ਹਰ ਪ੍ਰਭ, ਹਮ ਬਾਰਕ ਹਰ ਪ੍ਰਤ ਪਾਰੇ। ਰਾਮ ਕਲੀ ਰਾਗ ਰਾਮ ਕਲੀ ਮਹੱਲਾ ਪੰਜਵਾਂ, ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੇ ਸੁਆਮੀ, ਮਾਨਸ ਕੀ ਗਤ ਇਹੀ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੇ ਸੋਈ ਫਲ ਪਾਵੋ। ਫਿਰ ਦੁੱਖ ਨਾ ਵਿਆਪੇ ਕੋਈ ਰਹਾਉ। ਕਾਚੇ ਪਾਡੇ ਸਾਜ ਨਿਵਾਜੇ, ਅੰਤਰ ਜੋਤ ਸਮਾਈ। ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ। ਮੰਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ। ਜਿਨ ਦੀਆ ਸੋ ਚਿੱਤ ਨਾ ਆਵੇ, ਮੋਹੇ ਅੰਧ ਲਪਟਾਣਾ। ਜਿਨ ਕੀਆ ਸੋਈ ਪ੍ਰਭ ਜਾਣੇ, ਹਰ ਕਾ ਮਹਿਲ ਅਪਾਰਾ। ਭਗਤ ਕਰੀ ਹਰ ਕੇ ਗੁਣ ਗਾਵਾ, ਨਾਨਕ ਦਾਸ ਤੋਂ ਮਾਰਾ। ਰਾਮ ਕਲੀ ਮਹੱਲਾ ਪੰਜਵਾਂ, ਪਹੋ ਚਰਨਾ ਤਲੀ ਉੱਪਰ ਆਵੋ, ਐਸੀ ਸੇਵ ਕਮਾਵੋ। ਆਪਸ ਤੇ ਉੱਪਰ ਸਭ ਜਾਣੋ, ਤੋ ਦਰ ਗਿਆ ਸੁਖ ਪਾਵੋ। ਸੰਤੋ ਐਸੀ ਕਥੋ ਕਹਾਣੀ, ਸੁਰ ਪਵਿੱਤਰ ਨਰ ਦੇ ਪਵਿੱਤਰਾ, ਖਿਣ ਬੋਲੋ ਗੁਰਮੁਖ ਬਾਣੀ ਰਹਾਉ। ਪਰਪੰਚ ਛੋੜ ਸਹਿਜ ਕਰ ਵੈਸੋ, ਝੂਠਾ ਕਹੋ ਨਾ ਕੋਈ। ਸਤਿਗੁਰ ਮਿਲੋ ਨਵੇਂ ਨਿਧ ਪਾਵੋ, ਇਨਬਿਧ ਤੱਤ ਬਿਲੋਈ। ਭਰਮ ਚੁਕਾਵੋ ਗੁਰਮੁਖ ਲੈ ਬੁਲਾਵੋ, ਆਤਮ ਚੀਨੋ ਪਾਈ। ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸਿਓ ਕਰੋ ਬੁਰਾਈ।
ਸਤਿਗੁਰ ਮਿਲ ਗਏ ਮਾਰਗ ਮੁਕਤਾ ਸਹਿਜੇ ਮਿਲੇ ਸੁਆਮੀ, ਤਨ ਤਨ ਸੇ ਜਨ ਜਿਨੀ ਗਲ ਮੈਂ ਹਰ ਪਾਇਆ, ਜਨ ਨਾਨਕ ਸਤਿਗੁਰ।

0: ਨੇ ਰਾਮ ਕਲੀ ਮਹੱਲਾ ਪੰਜਵਾਂ ਆਪਤ ਹਰਗਨਾ ਜਾਵ ਦੁਖਾ ਨੈ ਵਿਆਪੀ ਮਨ ਰੋਗਨੀ ਸਦਾ ਆਨੰਦਗੁਰ ਪੂਰਾ ਪਾਇਆ ਤੋ ਉਤਰੀ ਸਗਲ ਵਿਯੋਗਨੀ ਇਹ ਵਿਧ ਹੈ ਮਨ ਯੋਗਨੀ ਮੋਹ ਸੋਗ ਰੋਗ ਲੋਗ ਨਾ ਵਿਆਪੈ ਤੈ ਹਰ ਹਰ ਹਰ ਰਸ ਭੋਗਨੀ ਰਹਾਉ ਸਵਰਗ ਪਵਿੱਤਰਾ ਮਿਤ ਪਵਿੱਤਰਾ ਪਿਆਲ ਪਵਿੱਤਰ ਆਲੋਗਣੀ ਆਗਿਆਕਾਰੀ ਸਦਾ ਸੁਖ ਪੁੰਚੇ ਜਦ ਕਤ ਪੇਖੋ ਹਰ ਗੁਣੀ ਨੈ ਸਿਵ ਸ਼ਕਤੀ ਜਲ ਨੀ ਪਵਨਾ ਤਹਿ ਆਕਾਰ ਨਹੀਂ ਮੇਦਨੀ ਸਤਿਗੁਰ ਜੋ ਕਾ ਤਾਹਾ ਨਿਵਾਸਾ ਜੈ ਅਵਗਿਤ ਨਾਥ ਅਗਮ ਤਨੀ ਤਾਨ ਮਨ ਹਰ ਕਾ ਤਨ ਸਭ ਹਰ ਕਾ ਹਰ ਕੇ ਗੁਣ ਹੋ ਕਿਆ ਗਨੀ ਕਹੋ ਨਾਨਕ ਹਮ ਤਮ ਗੁਰ ਖੋਈ ਹੈ ਅੰਬੇ ਅੰਬ ਮਿਲੋਗਣੀ ਰਾਮ ਕਲੀ ਮਹੱਲਾ ਪੰਜਵਾ ਤ੍ਰੈ ਗੁਣ ਰਹਿਤ ਰਹੇ ਨਹਿਰਾਰੀ ਸਾਧਕ ਸਿੱਧ ਨਾ ਜਾਣੇ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੇ ਅਚਰਜ ਕਿਛ ਕਹਿਣ ਨਾ ਜਾਈ ਵਸਤੇ ਗੋਚਰ ਪਾਈ ਰਹਾਉ ਮੋਲ ਨਾਹੀਂ ਕਿਛ ਕਰਨੇ ਜੋਗਾ ਕਿਆ ਕੋ ਕਹੇ ਸੁਣਾਵੇ ਕਥਨ ਕਹਿਣ ਕਹੋ ਸੋਜੀ ਨਾਹੀਂ ਜੋ ਪੇਖੈ ਤਿਸ ਬਣ ਆਵੇ ਸੋਈ ਜਾਣੇ ਕਰਨੇ ਹਾਰਾ ਕੀਤਾ ਕਿਆ ਬੇਚਾਰਾ ਆਪਣੀ ਗਤਮ ਤੇ ਆਪੇ ਜਾਣੇ ਹਰ ਆਪੇ ਪੂਰ ਭੰਡਾਰਾ ਐਸਾ ਰਾਸ ਅੰਮ੍ਰਿਤ ਮੰਚਾਖਿਆ ਤ੍ਰਿਪਤ ਰਹੇ ਅਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ਰਾਮ ਕਲੀ ਮਹੱਲਾ ਪੰਜਵਾਂ ਅੰਗੀਕਾਰ ਕੀਆ ਪਰੇ ਆਪਣੇ ਬੈਰੀ ਸਗਲੇ ਸਾਧੇ ਜਿਨ ਬੈਰੀ ਹੈ ਇਹ ਜਗ ਲੂਟਿਆ ਤੇ ਬੈਰੀ ਲੈ ਬਾਧੇ ਸਤਿਗੁਰ ਪਰਮੇਸ਼ਰ ਮੇਰਾ ਅਨੇਕ ਰਾਜ ਭੋਗ ਰਸਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਉ ਚੀਤਨਾ ਆਵਸ ਦੂਜੀ ਬਾਤਾ ਸਰੀ ਉਪਰ ਰਖਵਾਰਾ ਬੇ ਪਰਵਾਹੁ ਰਹਿ ਤੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸਖਦਾਈ ਊਣ ਨ ਕਾਈ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜ ਨ ਕਤ ਹੂੰ ਜਾਤਾ ਵਰਨ ਨ ਸਾਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ ਅਤੁਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਰਾਮ ਕਲੀ ਮਹੱਲਾ ਪੰਜਵਾਂ ਤੂੰ ਦਾਨਾ ਤੂੰ ਅਵਜਲ ਤੂੰ ਹੀ ਜਾਤ ਮੇਰੀ ਪਾਤੀ ਤੂੰ ਅਡੋਲ ਕਦ ਡੋਲੇ ਨਾਹੀਂ ਤਾਂ ਹਮ ਕੈਸੀ ਤਾਤੀ ਏਕੈ ਏਕੈ ਏਕ ਤੂੰ ਹੀ ਏਕੇ ਏਕੈ ਤੂੰ ਰਾਇਆ ਤੋ ਕਿਰਪਾ ਤੇ ਸੁਖ ਪਾਇਆ ਰਹਾਉ ਤੂੰ ਸਾਗਰ ਹਮ ਹੰਸ ਤੁਮਾਰੇ ਤੂੰ ਮੈਂ ਮਾਣਕ ਲਾਲਾ ਤੁਮ ਦੇ ਬੋਤਲ ਸੰਕ ਨ ਮਾਨੋ ਹਮ ਪੁੰਚੋ ਸਦਾ ਨਿਹਾਲਾ ਹਮ ਬਾਰਕ ਤੂੰ ਪਿਤਾ ਹਮਾਰੇ ਤੂੰ ਮੁਖ ਦੇਵੋ ਖੀਰਾ ਹਮ ਖੇਲੇ ਸਭ ਲਾਡ ਲਡਾਵੇ ਤੁਮ ਸਦਗੁਣੀ ਗਹੀਰਾ ਤੁਮ ਪੂਰਨ ਪੂਰਹੇ ਸੰਪੂਰਨ ਹੰਪੀ ਸੰਗ ਅਗਾਏ ਮਿਲਤ ਮਿਲਤ ਮਿਲਤ ਮਿਲ ਰਿਹਾ ਨਾਨਕ ਕਹਿਣ ਨ ਜਾਏ ਰਾਮ ਕਲੀ ਮਹੱਲਾ ਪੰਜਵਾਂ ਕਰ ਕਰ ਕਰਤਾਲ ਪਾਪ ਕਰ ਕਰ ਤਾਲ ਪਖਾਵ ਜਨੈਨੋ ਮਾਥੇ ਵਜੇ ਰਬਾਬਾ ਕਰਨੋ ਮਾਧ ਬਾਸਰੀ ਬਾਜੇ ਜਿਹਵਾ ਧੋਨੇ ਅਗਾਜਾ ਨਿਰਤ ਕਰੇ ਕਰ ਮਨੁਆ ਨਾਚੇ ਆਣੇ ਕੂਗਰ ਸਾਜਾ ਰਾਮ ਕੋ ਨਿਰਤਕਾਰੀ ਪੇਖੇ ਪੇਖਨ ਹਾਰ ਦਿਆਲਾ ਜੇਤਾ ਸਾਜ ਸਿਗਾਰੀ ਰਹਾਉ ਅਖਾਰ ਮੰਡਲੀ ਤਰਨ ਸਬਾਈ ਉਪਰ ਗਗਨ ਚੰਦੋਆ ਪਵਨ ਅਕੋਲਾ ਕਰਤ ਕੇਲਾ ਜਲਤੇ ਉਪਤ ਹੋਆ ਪੰਜ ਤੱਤ ਕਰ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ
1: ਮਿਲਾਵਾ ਹੋਆ ਚੰਦ ਸੂਰਜ ਦੋਏ ਜਰੇ ਚਰਾਗਾ ਚੌਂਕਟ ਪੀਤਰ ਰਾਖੇ ਦਸ ਪਾਤੋ ਪੰਚ ਸੰਗੀਤਾ ਏਕੇ ਪੀਤਰ ਸਾਦੇ ਭਿੰਨ ਭਿੰਨ ਹੋਏ ਭਾਵ ਦਿਖਾਵੇ ਸਭੋ ਨਿਰਾਰੀ ਭਾਖੇ ਘਰ ਘਰ ਨਿਰਤ ਹੋਵੇ ਦਿਨ ਰਾਤੀ ਕਟ ਕਟ ਵਾਜੇ ਤੂਰਾ ਏਕ ਨਚਾਵੇ ਏਕ ਪਵਾਵੇ ਇੱਕ ਆਏ ਜਾਏ ਹੋਏ ਤੂਰਾ ਕਹੋ ਨਾਨਕ ਸੋ ਬਹੁਰ ਨਾ ਨਾਚੇ ਜਿਸ ਗੁਰ ਭੇਟੇ ਪੂਰਾ ਰਾਮ ਕਲੀ ਮਹੱਲਾ ਪੰਜਵਾਂ ਓ ਅੰਕਾਰ ਏਕ ਤੁਨ ਏਕੈ ਏਕੇ ਰਾਗ ਅਲਾਪੈ ਏਕਾ ਦੇਸੀ ਏਕ ਦਿਖਾਵੇ ਏਕੋ ਰਹਿਆ ਵਿਆਪੈ ਏਕਾ ਸੁਰ ਤੇ ਕਾਹੀ ਸੇਵਾ ਏਕੋ ਗੁਰ ਤੇ ਜਾਪੈ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਤੰਦ ਸੁਆਓ ਰਹਾਓ ਪੰਚ ਵਜੇਤਰ ਕਰੇ ਸੰਤੋਖ ਸਾਤ ਸੁਰਾਂ ਲੈ ਚਾਲੇ ਬਾਜਾ ਮਾਣ ਤਾਣ ਤਜ ਤਾਨਾ ਪਾਓ ਨ ਬੀਗਾ ਕਾਲੀ ਫੇਰੀ ਫੇਰ ਨ ਹੋਵੇ ਕਭੀ ਏਕ ਸ਼ਬਦ ਬੰਦ ਪਾਲੇ ਨਾਰਦੀ ਨਰ ਹਰ ਜਾਣ ਹਦੂਰੇ ਘੁੰਗਰ ਖਟਕ ਤਿਆਗ ਬਿਸੂਰੇ ਸਹਿਜ ਆਨੰਦ ਦਿਖਾਵੇ ਪਾਵੇ ਇਹੋ ਨਿਰਤਕਾਰੀ ਜਨਮ ਨਾਮੈ ਜੇ ਕੋ ਆਪਣੇ ਠਾਕਰ ਪਾਵੇ ਕੋਟ ਮਦ ਇਹੋ ਕੀਰਤਨ ਗਾਵੇ ਸਾਧ ਸੰਗਤ ਕੀ ਜਾਵੋ ਟੇਕ ਕਹ ਨਾਨਕ ਤਿਸ ਕੀਰਤ ਅਨੇਕ। ਰਾਮ ਕਲੀ ਮਹੱਲਾ ਪੰਜਵਾਂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਈ, ਕੋਈ ਸੇਵੇ ਗੁਸਈਆਂ, ਕੋਈ ਅਲਾਹੀ। ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ ਰਹਾਓ। ਕੋਈ ਨਾਵੇ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ। ਕੋਈ ਪੜੇ ਵੇਦ, ਕੋਈ ਕਤੇਵ, ਕੋਈ ਓਡੇ ਨੀਲ, ਕੋਈ ਸੁਫੇਦ। ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਂਛੇ ਭਿਸਤ, ਕੋਈ ਸੁਰਗਿੰਦੂ। ਕਹ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਰਾਮ ਕਲੀ ਮਹੱਲਾ ਪੰਜਵਾਂ। ਪਵਣੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਕੌਣ ਮੁਆ ਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹੋ ਤੋ ਚਲਤ ਪਿਆ ਰਹੋ, ਅਗਲੀ ਕਿਛ ਖਬਰ ਨਾ ਪਾਈ। ਰੋਵਣ ਹਾਰ ਵੀ ਉਠ ਸਦਾਈ, ਭਰਮ ਬੋ ਕੇ ਬਾਂਧੇ ਬੰਦ, ਸੁਪਨ ਪਹਿਆ ਪਖਲਾਏ ਅੰਧ। ਇਹੋ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮਾ ਪਾਰ। ਨੈ ਕੋ ਮੂਆ ਨਾ ਮਰਨੇ ਜੋਗ, ਨੈ ਬਿਨ ਸੇ ਅਵਿਨਾਸੀ ਹੋਗ। ਜੋ ਇਹੋ ਜਾਣੋ ਸੋ ਇਹੋ ਨਾਹੀ, ਜਾਣਨ ਹਾਰੇ ਕੋ ਬਲ ਜਾਉ। ਕਹ ਨਾਨਕ ਗੁਰ ਪਰਮ ਚੁਕਾਇਆ, ਨਾ ਕੋਈ ਮਰੇ ਨਾ ਵਹਿ ਜਾਇਆ। ਰਾਮ ਕਲੀ ਮਹੱਲਾ ਪੰਜਵਾਂ। ਜਪ ਗੋਬਿੰਦ ਗੋਪਾਲ ਲਾਲ, ਨਾਮ ਰਾਮ ਨਾਮ ਸਿਮਰ ਤੂੰ ਜੀਵੈ, ਫਿਰ ਨਾ ਖਾਈ ਮਹਾਂਕਾਲ ਰਹੋ। ਕੋਟ ਜਨਮ ਭਰਮ ਭਰਮ ਭਰਮ ਆਇਓ, ਵੱਡੇ ਭਾਗ ਸਾਧ ਸੰਗ ਪਾਇਓ। ਬਿਨ ਗੁਰ ਪੂਰੇ ਨਾਹੀ ਉਧਾਰ, ਬਾਬਾ ਨਾਨਕ ਆਖੇ ਹੋ ਵਿਚਾਰ। ਰਾਗ ਰਾਮ ਕਲੀ ਮਹੱਲਾ ਪੰਜਵਾਂ। ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਚਾਰ ਪੁਕਾਰੇ ਨਾ ਤੂੰ ਮਾਨੇ, ਖੱਟ ਪੀ ਏਕਾ ਬਾਤ ਬਖਾਨੇ। ਦਸ ਅਸਟੀ ਮਿਲ ਏਕੋ ਕਹਿਆ, ਤਾਂ ਪੀ ਜੋਗੀ ਭੇਦ ਨ ਲਿਆ। ਕਿੰਗਰੀ ਅਨੂਪ ਬਾਜੇ, ਜੋਗੀ ਆ ਮਤਵਾਰੋ ਰੇ ਰਹਾਓ। ਪ੍ਰਥਮੇ ਬਸਿਆ ਸੱਤ ਕਾ ਖੇੜਾ, ਤ੍ਰਿਤੀਏ ਮੈਂ ਕੁਛ ਪਹਿਆ ਦੂਤੇੜਾ। ਦੁਤੀਆ ਅਰਧੋ ਅਰਧ ਸਮਾਇਆ, ਏਕ ਰਹਿਆ ਤਾਂ ਏਕ ਦਿਖਾਇਆ। ਏਕੈ ਸੂਤ ਪਰੋਏ ਮਣੀਐ, ਗਾਂਠੀ ਭਿੰਨ ਭਿੰਨ ਭਿੰਨ ਭਿੰਨ ਤਣੀਐ। ਫਿਰਤੀ ਮਾਲਾ ਬਹੁ ਬਿਧ ਪਾਏ, ਖਿੰਚਿਆ ਸੂਤ ਤਾਂ ਆਈ ਥਾਏ। ਚੌ ਮੈਂ ਏਕੇ ਮੱਟ ਹੈ ਕੀਆ, ਤੈਂ ਵਿਖੜੇ ਥਾਨ ਅਨਿਕ ਖਿੜਕੀਆ। ਖੋਜਤ ਖੋਜਤ ਦੁਆਰੇ ਆਇਆ, ਤਾਂ ਨਾਨਕ ਜੋਗੀ ਮਹਿਲ ਕਰ ਪਾਇਆ। ਇਉਂ ਕਿੰਗਰੀ ਅਨੂਪ ਬਾਜੇ, ਸੁਣ ਜੋਗੀ ਕੇ ਮਨ ਮਿੱਠੀ ਲਾਗੈ ਰਹਾਉ ਦੂਜਾ। ਰਾਮ ਕਲੀ ਮਹੱਲਾ ਪੰਜਵਾਂ। ਤਾਗਾ ਕਰਕੇ ਲਾਏ ਥਿਗਲੀ, ਲਉ ਨਾੜੀ ਸੁਆ ਹੈ ਆਸੀ। ਅੰਬੇ ਕਾ ਕਰ ਡੰਡਾ ਤਰਿਆ, ਕਿਆ ਤੂੰ ਜੋਗੀ ਘਰ ਵੈ ਪਰਿਆ। ਜਪ ਨਾਥ ਦਿਨ ਰਹਿਣ ਆਈ, ਤੇਰੀ ਖਿੰਤਾ ਦੋ ਤਿਹਾਈ ਰਹਾਉ। ਗਹਿਰੀ ਵਿਭੂਤ ਲਾਏ ਬੈਠਾ ਤਾੜੀ, ਤੇਰੀ ਮੇਰੀ ਤੇਰੀ ਮੁੰਦਰਾ ਤਾਰੀ। ਮੰਗੇ ਟੂਕਾ ਤ੍ਰਿਪਤ ਨਾ ਪਾਵੈ, ਨਾਥ ਛੋੜ ਜਾਂਚੇ ਲਾਜ ਨਾ ਆਵੈ। ਚੱਲ ਚਿੱਤ ਜੋਗੀ ਆਸਣ ਤੇਰਾ, ਸਿੰਘੀ ਵਾਜੇ ਨਿਤ ਉਦਾ ਸੇਰਾ। ਗੁਰ ਗੋਰਖ ਕੀ ਤੈਂ ਬੂਝ ਨਾ ਪਾਈ, ਫਿਰ ਫਿਰ ਜੋਗੀ ਆਵੈ ਜਾਈ। ਜਿਸਨੂੰ ਹੋਆ ਨਾਥ ਕਿਰਪਾਲਾ, ਰਹਿ ਰਾਸ ਹਮਾਰੀ ਗੁਰ ਗੋਪਾਲਾ। ਨਾਮੇ ਕਿੰਤਾ ਨਾਮੇ ਵਸਤਰ, ਜਨ ਨਾਨਕ ਜੋਗੀ ਹੋ ਆਸਰ। ਇਉਂ ਜਪਿਆ ਨਾਥ ਦਿਨ ਰਹਿਣਾਈ, ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ। ਰਾਮ ਕਲੀ ਮਹੱਲਾ ਪੰਜਵਾਂ। ਕਰਨ ਕਰਾਵਣ ਸੋਈ, ਆਨ ਨਾ ਦਿਸੇ ਕੋਈ। ਠਾਕੁਰ ਮੇਰਾ ਸੁਗੜ ਸੁਜਾਨਾ, ਗੁਰਮੁਖ ਮਿਲਿਆ ਰੰਗ ਮਾਨਾ। ਐਸੋ ਰੇ ਹਰ ਰਸ ਮਿੱਠਾ, ਗੁਰਮੁਖ ਕਿੰਨੇ ਵਿਰਲੇ ਡੀਠਾ ਰਹਾਉ। ਨਿਰਮਲ ਜੋਤ ਅੰਮ੍ਰਿਤ ਹਰ ਨਾਮ, ਪੀਵਤ ਅਮਰ ਪਹਿ ਨਹਿ ਕਾਮ। ਤਨ ਮਨ ਸੀਤਲ ਅਗਨ ਨਿਵਾਰੀ, ਆਨੰਦ ਰੂਪ ਪ੍ਰਗਟੇ ਸੰਸਾਰੀ। ਕਿਆ ਦੇਵੋ ਜਾਂ ਸਭ ਕੁਛ ਤੇਰਾ, ਸਦ ਬਲਿਹਾਰ ਜਾਓ ਲੱਖ ਵੇਰਾ। ਤਨ ਮਨ ਜੀਓ ਪਿੰਡ ਦੇ ਸਾਜਿਆ, ਗੁਰ ਕਿਰਪਾ ਤੇ ਨੀਚ ਨਿਵਾਜਿਆ। ਖੋਲ ਕਿਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ। ਕਹ ਨਾਨਕ ਸਭ ਪੜਦਾ ਤੋਟਾ, ਹੋਂ ਤੇਰਾ ਤੂੰ ਮੈਂ ਮਨ ਬੂਠਾ। ਰਾਮ ਕਲੀ ਮਹੱਲਾ ਪੰਜਵਾਂ। सेवक लायो अपनी सेव, अमृत नाम दियो मुख देव, सगली चिंता अपनी भारी, तिस गुर को हो सद बलिहारी, काज हमारे पूरे सतगुर, बाजे अनहद तूरे सतगुर रहो, महिमा जाके गहर गंभीर, होए निहाल दे जिस तीर, जाके बंधन काटे राए, सो नर वोहर न जोनी पाए, जाके अंतर प्रगटियो आप, ताको नाही दुख संताप, लाल रतन तिस पाले परिया, सगल कुटंब हो जन लै तरिया, ना किच भरम न दुबदा दूजा, एको एक निरंजन पूजा, जत कत देखो आप दयाल, कौ नानक प्रभ मिले रसाल, राम कली महला पंजवां, तन ते छुटकी अपनी तारी, प्रभ की आग्या लगी प्यारी, जो किच करे सो मन मेरे मीठा, ताहि अचार्ज नैणो डीठा, अब मोहे जानी रे मेरी गई बलाए, बुझ गई तृष्णा अनिवारी ममता, गुर पूरे लियो समझाए रहाओ, कर कृपा राख्यो गुर सरण, गुर पकराए हर के चरण, बीस बिसुए जा मन ठहराने, गुर पार ब्रह्म एक ही जाने, जो जो कीनो हम तिसके दास, प्रभ मेरे को सगल निवास, ना को दूत नाही वैराई, गल मिल चाले के पाही, जा को गुर हर दिए सुखा, ता को बोहर लागे दुखा, आपे आप सर्ब प्रित पाल, नानक रातो रंग गोपाल, राम कली महला पंजमा, मुख ते पड़ता टीका सहत, हिरदे राम नहीं पूरन रहत, उपदेश करे कर लोक दृढ़ावै, अपना कह आप ना कमावै, पंडित वेद विचार पंडित, मन का क्रोध निवार पंडित रहो, आगे राख्यो साल ग्राम, मन कीनो दे दिस बिसराम, तिलक चरावे पाई पाए, लोक पचारा अंध कमाए, खट कर मार आसन धोती, भागठ ग्रह पड़े नित पोती, माला फेरे मंगे विभूत, ए बिद कोय न तरयो मीत, सो पंडित गुर शब्द कमाए, त्रै गुण की ओस उतरी माए, चतर वेद पूरन हर नाए, नानक तिसके सरणी पाए, राम कली महला पंजमा, कोट विघन नहीं आवे नेर, अनक माया है ता की चेर, अनक पाप ता के पाणी हार, जा को माया पई करतार, जिसे सहाई होए भगवान, अनक जतनुआ कैश रंजाम रहाओ, करता राखे कीता कौन, कीरी जीतो सगला पवन, बेअंत महिमा ता की केतक वरण, बल बल जाइए ताके चरण, तिन ही किया जप तप ध्यान, अनक प्रकार किया तिन दान, भगत सोई कल मैं परवान, जा को ठाकुर दिया मान, साध संग मिल पए परगास, सहज सुख आस निवास, पूरे सतगुर दिया विसास, नानक होए दासन दास, राम कली महला पंजमा, दोस न दीजे काहू लोग, जो कमावन सोई भोग, अपन कर्मा पे ही बंध, आवन जावन माया तंद, ऐसी जानी संत जनी, प्रगास पया पूरे गुरवचनी रहो, तन तन कलत मिथ्या विस्थार, हैबर गहबर चालन हार, राज रंग रूप सब कूर, नाम बिना होए जासे तोर, परम पूले बाद हंकारी, संग नाही रे सगल पसारी, सोग हरख मैं देवर धानी, साकत ही भी करत बिहानी, हर का नाम अमृत कल माहे, एहो निधाना साधु पाए, नानक गुर गोबिंद जिस तूठा, कट कट रमैया तिन ही डिठा, राम कली महला पंजमा, पंच शब्द तै पूरन नान, अनहद वाजे चर्ज विसमाद, केल करे संत हर लोग, पार ब्रह्म पूरन निर्योग, सुख सहज आनंद पवन, साध संग वैस गुण गावे, तै रोग सोग नहीं जन्म मरण रहो, ऊहां सिमरे केवल नाम, बिरले पावे ओह विश्राम, भोजन पाओ कीर्तन आधार, नेचल आसन वे सुमार, ਡਿੱਗ ਨਾ ਡੋਲੇ ਕੱਤੂ ਨਾ ਤਾਵੇ, ਗੁਰ ਪ੍ਰਸਾਦ ਕੋਈ ਹੋ ਮਹਿਲ ਪਾਵੇ, ਪਰਮ ਪੈ ਮੋਹ ਨਾ ਮਾਇਆ ਜਾਣ, ਸੁਨ ਸਮਾਧ ਪ੍ਰਭੂ ਕਿਰਪਾਲ, ਤਾਂ ਕਾਂਤ ਨਾ ਪਾਰਾਂ ਵਾਰ, ਆਪੇ ਗੁਪਤ ਆਪੇ ਪਾਸਾਰ, ਜਾਂ ਕੇ ਅੰਤਰ ਹਰ ਹਰ ਸਵਾਦ, ਕਹਿਣ ਨਾ ਜਾਈ ਨਾਨਕ ਬਿਸਮਾਦ। ਰਾਮ ਕਲੀ ਮਹੱਲਾ ਪੰਜਵਾਂ, ਪੇਟਤ ਸੰਗ ਪਾਰ ਬ੍ਰਹਮ ਚਿੱਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ, ਸੰਤੇ ਚਰਨ ਮਾਥਾ ਮੇਰੋ ਪੋਤ, ਅਨਕ ਵਾਰ ਸੰਤ ਹੈ ਡੰਡੋਤ, ਇਹੋ ਮਨ ਸੰਤਨ ਕੈ ਬਲਿਹਾਰੀ, ਜਾਂ ਕੀ ਓਟ ਗਹੀ ਸੁਖ ਪਾਇਆ, ਰਾਖੇ ਕਿਰਪਾ ਧਾਰੀ ਰਹੋ, ਸੰਤੈ ਚਰਨ ਤੋਏ ਤੋਏ ਪੀਵਾਂ, ਸੰਤੈ ਦਰਸ ਭੇਖ ਭੇਖ ਜੀਵਾਂ, ਸੰਤੈ ਕੀ ਮੇਰੇ ਮਨ ਆਸ, ਸੰਤ ਹਮਾਰੀ ਨਿਰਮਲ ਰਾਸ, ਸੰਤ ਹਮਾਰਾ ਰਾਖਿਆ ਪੜਦਾ, ਸੰਤ ਪ੍ਰਸਾਦ ਮੋਏ ਕਬੂ ਨਾ ਕੱਢਦਾ, ਸੰਤੈ ਸੰਗ ਦੀਆ ਕਿਰਪਾਲ, ਸੰਤ ਸਹਾਈ ਭੈ ਦਿਆਲ, ਸੁਰਤ ਮਤ ਬੁੱਧ ਪ੍ਰਗਾਸ, ਗਹਿਰ ਗੰਭੀਰ ਅਪਾਰ ਗੁਣਤਾਸ, ਜੀ ਜੰਤ ਸਗਲੇ ਪ੍ਰਿਤ ਪਾਲ, ਨਾਨਕ ਸੰਤ ਹੈ ਦੇਖ ਨਿਹਾਲ। ਰਾਮ ਕਲੀ ਮਹੱਲਾ ਪੰਜਵਾਂ, ਤੇਰੇ ਕਾਜ ਨਾ ਗ੍ਰਹਿ ਰਾਜ ਮਾਲ, ਤੇਰੇ ਕਾਜ ਨਾ ਵਿਖੇ ਜੰਝਾਲ, ਇਸ਼ਟ ਮੀਤ ਜਾਣ ਸਭ ਛਲੈ, ਹਰ ਹਰ ਨਾਮ ਸੰਗ ਤੇਰੇ ਚਲੇ, ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੇ, ਹਰ ਸਿਮਰਤ ਜਮ ਕਛੂ ਨਾ ਕਹੇ ਰਹੋ, ਬਿਨ ਹਰ ਸਗਲ ਨਿਰਾਰਤ ਕਾਮ, ਸੋਇਨਾ ਰੂਪਾ ਮਾਟੀ ਦਾਮ, ਗੁਰ ਕਾ ਸ਼ਬਦ ਜਾਪ ਮਨ ਸੁਖ, ਇਹਾਂ ਉਹਾਂ ਤੇਰੋ ਜਲ ਮੁਖਾ, ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਹਰ ਹਰ ਨਾਮ ਜਪੇ ਜਨ ਕੋਏ, ਤਾਂ ਕੀ ਆਸਾ ਪੂਰਨ ਹੋਏ, ਹਰ ਭਗਤਨ ਕੋ ਨਾਮ ਆਧਾਰ, ਸੰਤੀ ਜੀਤਾ ਨਾਮ ਅਪਹਾਰ, ਹਰ ਸੰਤ ਕਰੇ ਸੋਈ ਪਰਵਾਣ, ਨਾਨਕ ਦਾਸ ਤਾਂ ਕਹਿ ਕੁਰਬਾਣ। ਰਾਮ ਕਲੀ ਮਹੱਲਾ ਪੰਜਵਾਂ, ਸਿੰਚੇ ਦਰਬ ਦੇ ਦੁੱਖ ਲੋਗ, ਤੇਰੇ ਕਾਜ ਨਾ ਅਵਰਾ ਜੋਗ, ਕਾਰ ਅੰਕਾਰ ਹੋਏ ਵਰਤੇ ਅੰਧ, ਜਮ ਕੀ ਜੇਬੜੀ ਤੂੰ ਆਗੇ ਬੰਦ, ਛਾੜ ਵਿਡਾਣੀ ਤਾਤ ਮੂੜੇ, ਇਹਾਂ ਵਸਣਾ ਰਾਤ ਮੂੜੇ, ਮਾਇਆ ਕੇ ਮਾਤੇ ਤੈ ਉੱਠ ਚੱਲਣਾ, ਰਾਚ ਰਹੋ ਤੂੰ ਸੰਗ ਸੁਪਨਾ ਰਹੋ, ਬਾਲ ਬਿਵਸਥਾ ਵਾਰ ਕੰਧ, ਪਰ ਜੋਵਨ ਲਾਗਾ ਦੁਰਗੰਧ, ਤ੍ਰਿਤੀਆ ਵਾਸਤਾ ਸਿੰਚੇ ਮਾਏ, ਬਿਰਧ ਭਇਆ ਛੋੜ ਚੱਲੇ ਹੋ ਪਛਤਾਏ, ਚਰੰਕਹਲ ਪਾਈ ਦਰ ਲੱਭਦੇ, ਨਾਮ ਬਿਹੋਣੀ ਹੋਈ ਖੇ, ਪਸੂ ਪ੍ਰੇਤ ਮੁਗਧ ਤੇ ਬੁਰੀ, ਤਿਸੇ ਨਾ ਬੂਝੇ ਜਿਨ ਹੈ ਸ੍ਰੀ, ਸੁਣ ਕਰਤਾਰ ਗੋਬਿੰਦ ਗੋਪਾਲ, ਦੀਨ ਦਿਆਲ ਸਦਾ ਕਿਰਪਾਲ, ਤੁਮੇ ਛਡਾਵੋ ਛੁਟਕੇ ਬੰਦ, ਬਖਸ਼ ਮਿਲਾਵੋ ਨਾਨਕ ਜਗ ਅੰਧ। ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਜੋਗ ਬਣਾਈ ਕਾਚ, ਤਿਸ ਸੰਗ ਰਹਿਓ ਆ ਨਾ ਰਾਚ, ਪ੍ਰਿਤ ਪਾਰੇ ਨਿਤ ਸਾਰ ਸੰਭਾਲੇ, ਅੰਤ ਕੀ ਵਾਰੀ ਊਠ ਸਿਧਾਰੈ, ਨਾਮ ਬਿਨਾਂ ਸਭ ਝੂਠ ਪੁਰਾਣੀ, ਗੋਬਿੰਦ ਭਜਨ ਬਿਨ ਅਵਰ ਸੰਗ ਰਾਤੇ, ਤੇ ਸਭ ਮਾਇਆ ਝੂਠ ਪੁਰਾਣੀ। ਰਹਾਉ ਤੀਰਥ ਨਾਏ ਨਾ ਉਤਰ ਸਮੈਲ, ਕਰਮ ਧਰਮ ਸਭ ਹੋਮੇ ਫੈਲ, ਲੋਕ ਪਚਾਰਾ ਗਤ ਨਹੀਂ ਹੋਏ, ਨਾਮ ਬਿਹੂਣੈ ਚੱਲ ਸਹਿਰ ਹੋਏ, ਬਿਨ ਹਰ ਨਾਮ ਨਾ ਟੂਟ ਸਪਟਲ, ਸੋਧੇ ਸ਼ਾਸਤਰ ਸਿਮਰਤ ਸਗਲ, ਸੋ ਨਾਮ ਜਪੇ ਜਿਸ ਆਪ ਜਪਾਏ, ਸਗਲ ਫਲਾਸੇ ਸੁਖ ਸਮਾਏ, ਰਾਖਣ ਹਾਰੇ ਰਾਖੋ ਆਪ, ਸਗਲ ਸੁਖਾ ਪ੍ਰਭ ਤੁਮਰੇ ਹਾਥ, ਜਿਤ ਲਾਵੇ ਤਿਤ ਲਾਗੇ ਸਵਾਮੀ, ਨਾਨਕ ਸਾਹਿਬ ਅੰਤਰ ਜਾਮੀ। ਰਾਮ ਕਲੀ ਮਹੱਲਾ ਪੰਜਵਾਂ, ਜੋ ਕੁਛ ਕਰੇ ਸੋਈ ਸੁਖ ਜਾਣਾ, ਮਨ ਸਮਝ ਸਾਧ ਸੰਗ ਪਤਿਆਨਾ, ਡੋਲਨ ਤੇ ਝੂਕਾ ਠਹਿਰਾਇਆ, ਸੱਤ ਮਾਹੇ ਲੈ ਸੱਤ ਸਮਾਇਆ, ਦੁੱਖ ਗਇਆ ਸਭ ਰੋਗ ਗਇਆ, ਪ੍ਰਭ ਕੀ ਆਗਿਆ ਮਨ ਮੈਂ ਮਾਨੀ, ਮਹਾਂਪੁਰਖ ਕਾ ਸੰਗ ਪਿਆ ਰਹੋ, ਸਗਲ ਪਵਿੱਤਰ ਸਗਲ ਨਿਰਮਲਾ, ਸਗਲ ਪਵਿੱਤਰ ਸਰਬ ਨਿਰਮਲਾ, ਜੋ ਬਰਤਾਏ ਸੋਈ ਭਲਾ, ਜੈ ਰਾਖੇ ਸੋਈ ਮੁਕਤ ਥਾਨ, ਜੋ ਜਪਾਏ ਸੋਈ ਨਾਮ, ਅੱਠ ਸੱਠ ਤੀਰਥ ਜੈ ਸਾਧ ਭਗਤ ਰੇ, ਤੈ ਬੇਕੁੰਟ ਜੈ ਨਾਮ ਉਚਰੈ, ਸਰਬ ਆਨੰਦ ਜਬ ਦਰਸ਼ਨ ਪਾਈਐ, ਰਾਮ ਗੁਣਾ ਨਿਤ ਨਿਤ ਹਰ ਗਾਈਐ, ਆਪੇ ਘਟ ਘਟ ਰਿਆ ਬਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਲਾਨੇ ਭਰਮ ਨਾਠੇ ਦੂਰੇ ਨਾਨਕ ਕੋ ਗੁਰ ਪੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਾਪ ਤਾਪ ਬਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਮਖ ਹਿਰਦੇ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ ਸੂਰ ਵੀਰ ਧੀਰਜ ਮਤ ਪੂਰਾ ਸਹਿਜ ਸਮਾਧ ਸੁਣ ਗਹਿਰ ਗੰਭੀਰਾ ਸਦਾ ਮੁਕਟ ਤਾਂ ਕੇ ਪੂਰੇ ਕਾਮ ਜਾਂ ਕੇ ਹਿਰਦੇ ਵਸੇ ਹਰ ਨਾਮ ਸਗਲ ਸੁਖ ਆਨੰਦ ਰੋਗ ਸਮਦਰਸੀ ਪੂਰਨ ਨਿਰਯੋਗ ਆਏ ਨਾ ਜਾਏ ਡੋਲੇ ਕਤ ਨਾਹੀ ਜਾਂ ਕੇ ਨਾਮ ਬਸੇ ਮਨ ਮਾਹੀ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀਏ ਉਤਰੇ ਚਿੰਤ ਨਾਨਕ ਕੋ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲੀ ਨ ਥਾਂ ਵੈ ਥਾਂ ਗੁਰ ਪੂਰੇ ਕੀ ਚਰਣੀ ਲਾਂਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਬਾਸੇ ਭਉ ਜਲ ਪਾਰ ਪਰਲਾ ਰਹੋ ਨਾਮ ਨਿਧਾਨ ਧਿਆਏ ਮਨ ਅਟਲ ਤਾਂ ਛੋਟੇ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਵਿਚਾਰ ਬਿਨ ਹਰ ਭਗਤ ਨਹੀਂ ਛੁਟਕਾਰ ਸੋ ਹਰ ਭੋਜਨ ਸਾਧ ਕੈ ਸੰਗ ਮਨ ਤਨ ਰਾਪੇ ਹਰ ਕੈ ਰੰਗ ਛੋੜ ਸਿਆਣਪ ਭਉ ਚਤਰਾਈ ਮਨ ਬਿਨ ਹਰ ਨਾ ਵਹਿ ਜਾਏ ਨ ਕਾਈ ਦਇਆ ਤਾਰੀ ਗੋਬਿੰਦ ਗੋਸਾਈ ਹਰ ਹਰ ਨਾਨਕ ਟੇਕ ਟਿਕਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੇ ਸੰਗ ਰਾਮ ਰੰਗ ਕੇਲ ਆਗੇ ਜਮ ਸਿਓ ਹੋਏ ਨਾ ਮੇਲ ਅਹੰਗ ਬੁੱਧ ਕਾ ਭਇਆ ਬਿਨਾਸ ਦੁਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਹਰ ਨ ਕਾਂਜੇ ਕੁਸਲ ਸੇਤੀ ਘਰ ਜਾਏ ਪੰਡਿਤ ਰਹੋ ਹਰ ਕਾ ਜਸ ਨਿਦਲੀਆ ਲਾਭ ਪੂਰਨ ਭਏ ਮਨੋਰਥ ਸਾਭ ਦੁੱਖ ਨਾਠਾ ਸੁਖ ਕਰ ਮੈਂ ਆਇਆ ਸੰਤ ਪ੍ਰਸਾਦ ਕਮਲ ਵਿਗਸਾਇਆ ਨਾਮ ਰਤਨ ਜਿਨ ਪਾਇਆ ਨਾਨ ਤਿਸ ਜਨ ਹੋਏ ਸਗਲ ਨਿਧਾਨ ਸੰਤੋਖ ਆਇਆ ਮਨ ਪੂਰਾ ਭਾਏ ਫਿਰ ਫਿਰ ਮੰਗਨ ਕਾਹੇ ਜਾਏ ਹਰ ਕੀ ਕਥਾ ਸੁਣਤ ਪਵਿੱਤ ਜੇ ਬਾ ਵਕਤ ਪਾਈ ਗਤ ਮਿਤ ਸੋ ਪਰਵਾਨ ਜਿਸ ਹਿਰਦੇ ਬਸਾਈ ਨਾਨਕ ਤੇ ਜਾਨੀ ਉਤਮ ਪਾਈ ਰਾਮ ਕਲੀ ਮਹੱਲਾ ਪੰਜਵਾਂ ਗੌ ਕਰ ਪਕੜੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕੌ ਨਾਨਕ ਜੋ ਤਿਆਗ ਨਹੀਂ ਤਾਂ ਬੋ ਚਰਣੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ ਰਾਮ ਨਾਮ ਬਿਨ ਗਤ ਨਹੀਂ ਕਾਈ ਗੁਰਪੂਰਾ ਭੇਟ ਤੇ ਉਧਾਰ ਰਹੋ ਜਬ ਉਸ ਕੋ ਕੋਈ ਦੇਵੇ ਮਾਨ ਤਬ ਆਪਸ ਉੱਪਰ ਰੱਖੇ ਗੁਮਾਨ ਜਬ ਉਸ ਕੋ ਕੋਈ ਮਨ ਪਰ ਹਰੇ ਤਬ ਉਹ ਸੇਵਕ ਸੇਵਾ ਕਰੇ ਮੁਖ ਬਿਰਾਵੇ ਅੰਤ ਠਗਾਵੇ ਇੱਕ ਤਠੌਰ ਉਹ ਕਹੀ ਨਾ ਸਮਾਵੇ ਉਨ ਮੋਹੇ ਬਹੁਤੇ ਬ੍ਰਹਿਮੰਡ ਰਾਮ ਜਣੀ ਕੀ ਨੀ ਖੰਡ ਖੰਡ ਜੋ ਮੰਗੇ ਸੋ ਭੁੱਖਾ ਰਹੇ ਇਸ ਸੰਗ ਰਾਚੇ ਸੋ ਕਛੂ ਨਾ ਲਹੇ ਇਸੇ ਤਿਆਗ ਸਤ ਸੰਗਤ ਕਰੇ ਵਡਭਾਗੇ ਨਾਨਕ ਹੋ ਤਰੇ ਰਾਮ ਕਲੀ ਮਹੱਲਾ ਪੰਜਵਾਂ ਆਤਮ ਰਾਮ ਸਰਬ ਮੈਂ ਪੇਕ ਪੂਰਨ ਪੂਰ ਰਿਆ ਪ੍ਰਵੇਕ ਰਤਨ ਅਮੋਲ ਹਿਰਦੇ ਮੈਂ ਜਾਣ ਆਪਣੀ ਵਸ ਤੋਂ ਆਪ ਪਛਾਣ ਪੀ ਅੰਮ੍ਰਿਤ ਸੰਤਨ ਪਰਸਾਨ ਵੱਡੇ ਭਾਗ ਹੋਵੇ ਤੋ ਪਾਈਐ ਬਿਨ ਜੇਬਾ ਕਿਆ ਜਾਣੇ ਸਵਾਦ ਰਹੋ ਅੱਠ ਦਸ ਵੇਦ ਸੁਣੇ ਕਹਿ ਡੋਰਾ ਕੋਟ ਪ੍ਰਗਾਸ ਨਾ ਦਿਸੇ ਅੰਧੇਰਾ ਪਸੂ ਪ੍ਰੀਤ ਘਾਸ ਸੰਗ ਰਚੇ ਜਿਸ ਨਹੀਂ ਬੁਲਾਵੇ ਸੋ ਕਿਤ ਵਿਦ ਬੂਝੈ ਜਾਣਨ ਹਾਰ ਰਿਆ ਪ੍ਰਭ ਜਾਨ ਓਤ ਪੋਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵੈ ਨਾਨਕ ਤਿੰਨ ਜਮ ਨੇੜ ਨਾ ਆਵੈ ਰਾਮ ਕਲੀ ਮਹੱਲਾ ਪੰਜਵਾਂ ਦੀਨੋ ਨਾਮ ਕੀ ਉਪਵਿੱਤ ਹਰ ਤਨ ਰਾਸ ਨਿਰਾਸ ਏ ਵਿੱਤ ਕਾਟੀ ਬੰਦ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਵਾਜਾ ਰਸਕ ਰਸਕ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾਉ ਆਏ ਬਨਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੇ ਰੰਗ ਰਾਖੇ ਰਾਖਣ ਹਾਰ ਦਿਆਨ ਨਾ ਕਿਛ ਸੇਵਾ ਨਾ ਕਿਛ ਕਾਲ ਕਰ ਕਿਰਪਾ ਪ੍ਰਭ ਕਿੰਨੀ ਦਇਆ ਬੂੜਤ ਦੁੱਖ ਮੈਂ ਕਾਢ ਲਿਆ ਸੁਣ ਸੁਣ ਉਪਜਿਓ ਮਨ ਮੈਂ ਚਾਹੋ ਆਠ ਪੈਰ ਹਰ ਕੇ ਗੁਣ ਗਾਓ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾਦ ਨਾਨਕ ਲਿਵਲਾਈ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਾਂ ਹੂੰ ਕਾ ਜਤਨ ਜੋ ਸਾਂਚੇ ਸੋ ਹੋਛੀ ਬਾਤ ਮਾਇਆ ਮੋਇਆ ਟੇਡੋ ਜਾਤ ਆਪਾਗੇ ਤੇ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ ਰਹਾਓ ਅੰਮ੍ਰਿਤ ਕੌਰਾ ਵਿਖਿਆ ਮੇਠੇ ਸਾਕਤ ਕੀ ਵਿਦ ਨੈਣੋ ਡੇਠੇ ਕੂੜ ਕਪਟ ਅੰਕਾਰ ਰਿਜਾਨਾ ਨਾਮ ਸੁਣਤ ਜਨ ਵਿਛੂ ਅਡਰਨ ਨਾਮ ਸੁਣਤ ਜਨ ਵਿਛੂ ਅਡ ਸਨ ਮਾਇਆ ਕਾਰਨ ਸਦ ਹੀ ਚੂਰੇ ਮਨਮੁਖ ਕੱਬੇ ਨਾ ਉਸਤ ਕਰੇ ਨਿਰਭਉ ਨਿਰੰਕਾਰ ਦਾ ਤਾਰ ਤੇ ਸਿਉਂ ਪ੍ਰੀਤ ਨ ਕਰੇ ਗਵਾਰ ਸਭ ਸਾਹਾਂ ਸਿਰ ਸਾਚਾ ਸਾਹੋ ਬੇਮਹਤਾਜ ਪੂਰਾ ਪਾਤਸ਼ਾਹੋ ਮੋਹ ਮਗਨ ਲਪਟਿਓ ਪਰਮ ਗ੍ਰਹਿ ਨਾਨਕ ਤਰੀਐ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾਂ ਰਹਿਣ ਦਿਨ ਸਜਪੋ ਹਰ ਨਾਉ ਆਗੈ ਦਰਗੈ ਪਾਵੋ ਥਾਉ ਸਦਾ ਆਨੰਦ ਨ ਹੋਵੇ ਸੋਗ ਕਾਬੂ ਨ ਵਿਆਪੇ ਹੋ ਮੈਂ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਪਹੇ ਬਿਸਮਾ ਦਾ ਪਰਮ ਗਤ ਪਾਵੇ ਹਰ ਸਿਮਰ ਪ੍ਰਾਣੀ ਰਹਾਉ ਗਨ ਮਿਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੇ ਨ ਤਾਰ ਸਗਲੋ ਪਾਵਨਾ ਚਾਲੇ ਸੰਗ ਪਾਵ ਜਲ ਤਰੀਏ ਪ੍ਰਭ ਕੈ ਰੰਗ ਦੇਹੀ ਤੋਏ ਨਾ ਉਤਰੇ ਮੈਲ ਹੋਮੇ ਵਿਆਪੇ ਦੁਬਦਾ ਫੈਲ ਹਰ ਹਰ ਔਖਦ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਆਲ ਮਨ ਤੇ ਕੱਬੂ ਨ ਵਿਸਰ ਗੋਪਾਲ ਤੇਰੇ ਦਾਸ ਕੀ ਹੋਵਾਂ ਤੁਰ ਨਾਨਕ ਕੀ ਪ੍ਰਭ ਸਰਦਾ ਪੁਰ ਰਾਮ ਕਲੀ ਮਹੱਲਾ ਪੰਜਵਾਂ ਤੇਰੀ ਸਰਣ ਪੂਰੇ ਗੁਰਦੇਵ ਤੁਝ ਤੁਧ ਬਿਨ ਦੂਜਾ ਨਾਹੀਂ ਕੋਏ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਤਿਹਾਏ ਪੂਰਾ ਜਿਸ ਕਰਮ ਤਾਰਨ ਤਾਰਨ ਪ੍ਰਭ ਤੇਰੋ ਨਾਉ ਏਕਾ ਸਰਨ ਗਹੀ ਮਨ ਮੇਰੇ ਤੁਧ ਬਿਨ ਦੂਜਾ ਨਾਹੀਂ ਠਾਉ ਰਹਾਉ ਜਪ ਜਪ ਜੀਵਾਂ ਤੇਰਾ ਨਾਉ ਆਗੇ ਦਰ ਗੈ ਪਹਾਵੋ ਠਾਉ ਦੁਖ ਅੰਧੇਰਾ ਮਨ ਤੇ ਜਾਏ ਦੁਰਮਤ ਵਿਨਸੇ ਸਾਚੇ ਰਾਚੇ ਹਰ ਨਾਏ ਚਰਨ ਕਮਲ ਸਿਉ ਲਾਗੀ ਪ੍ਰੀਤ ਗੁਰਪੂਰੇ ਕੀ ਨਿਰਮਲ ਰੀਤ ਭਉ ਭਾਗਾ ਨਿਰਭਉ ਮਨ ਵਸੇ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸੱਚਾ ਤਨ ਲਾਹੇ ਤੋਟ ਨਾਵੇ ਅਖੁੱਟ ਭੰਡਾਰ ਨਾਨਕ ਭਗਤ ਸੋਹੇ ਹਰ ਦੁਆਰ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਵੇ ਹਰ ਨਾਮ ਸਤ ਸੰਤੋਖ ਗਿਆਨ ਸੁਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖਰਚ ਕੁਛ ਤੋਟ ਨਾ ਵੈ ਅੰਤ ਨਹੀਂ ਹਰ ਪਾਰਾ ਵਾਰ ਰਹਾਉ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੇ ਸੰਤਨ ਹੱਥ ਰਾਖੇ ਕੁੰਜੇ ਸੁਨ ਸਮਾਧ ਗੁਫਾ ਤੈ ਆਸਣ ਕੇਵਲ ਬ੍ਰਹਮ ਪੂਰਨ ਤੈ ਵਾਸਣ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਖ ਨ ਸੋਗ ਨ ਜਨਮ ਨ ਮਰਤ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤਿਨ ਹਰ ਤਨ ਪਾਇਆ ਨਾਨਕ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਣ ਹਰ ਮੇਰੀ ਰਾਸ ਰਾਮ ਕਲੀ ਮਹੱਲਾ ਪੰਜਵਾਂ ਮੈਂ ਮਾਨਾ ਜਾਣੇ ਵੇਦ ਬ੍ਰਾਹਮੇ ਨਹੀਂ ਜਾਣੇ ਭੇਦ ਅਵਤਾਰ ਨ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ

ਮਿਟੇ ਨਿਸਾਨਾ, ਤ੍ਰੈ ਵਿਦ ਲੋਗਾ ਤ੍ਰੈ ਵਿਦ ਜੋਗਾ, ਸ਼ਬਦ ਵਿਚਾਰੇ ਚੋਕਸ ਸੋਗਾ। ਊ ਜਲ ਸਾਚ ਸੋ ਸ਼ਬਦ ਹੋਏ, ਜੋਗੀ ਜੁਗਤ ਵਿਚਾਰੇ ਸੋਏ, ਤੁਝ ਪੈ ਨੌ ਨਿਧ ਤੂੰ ਕਰਣੇ ਜੋਗ, ਥਾਪ ਥਾਪੇ ਕਰੇ ਸੋਹੋਗ। ਜਤ ਸਤ ਸੰਜਮ ਸੱਚ ਸੁਚੀਤ, ਨਾਨਕ ਜੋਗੀ ਤਰੇ ਪਵਣ ਮੀਤ। ਰਾਮ ਕਲੀ ਮਹੱਲਾ ਪਹਿਲਾ, ਖੱਟ ਮੱਟ ਦੇਹੀ ਮਨ ਬੈਰਾਗੀ, ਸੁਰਤ ਸ਼ਬਦ ਧੁਨ ਅੰਤਰ ਜਾਗੀ। ਬਾਂਝੇ ਅਨਹਦ ਮੇਰਾ ਮਨ ਲੈਣਾ, ਗੁਰ ਬਚਨੀ ਸਚ ਨਾਮ ਪਤੀਣਾ। ਪ੍ਰਾਣੀ ਰਾਮ ਭਗਤ ਸੁਖ ਪਾਈਐ, ਗੁਰਮੁਖਾਰ ਹਰ ਮੀਠਾ ਲਾਗੈ, ਹਰ ਹਰ ਨਾਮ ਸਮਾਈਐ ਰਹਾਉ। ਮਾਇਆ ਮੋਹ ਵਿਵਾਰਜ ਸਮਾਏ, ਸਤਿਗੁਰ ਪੇਟੇ ਮੇਲ ਮਿਲਾਹੀ, ਨਾਮ ਰਤਨ ਨਿਰਮੋਲਕ ਹੀਰਾ, ਤਿਤ ਰਾਤਾ ਮੇਰਾ ਮਨ ਤੀਰਾ। ਹੋਮੇ ਮਮਤਾ ਰੋਗ ਨ ਲਾਗੇ, ਰਾਮ ਭਗਤ ਜਮ ਕਹਾ ਪਹੁ ਪਾਗੇ। ਜਮ ਜਧਾਰ ਨ ਲਾਗੇ ਮੋਹੇ, ਨਿਰਮਲ ਨਾਮ ਹਿਰਦੇ ਹਰ ਸੋਹੈ। ਸ਼ਬਦ ਵਿਚਾਰ ਪਏ ਨਿਰੰਕਾਰੀ, ਗੁਰਮਤ ਜਾਗੇ ਦੁਰਮਤ ਪਰਹਾਰੀ। ਅਨ ਦਿਨ ਜਾਗ ਰਹੇ ਨਿਮਲਾਈ, ਜੀਵਨ ਮੁਕਤ ਗਤਿ ਅੰਤਰ ਪਾਈ। ਅਲਿਪਤ ਗੁਫਾ ਮੈਂ ਰਹੇ ਨਿਰਾਰੇ, ਤਸਕਰ ਪੰਚ ਸ਼ਬਦ ਸੰਘਾਰੇ। ਪਰ ਕਰ ਜਾਏ ਨ ਮਨ ਡੁਲਾਏ, ਸਹਿਜ ਨਿਰੰਤਰ ਰਹੋ ਸਮਾਏ। ਗੁਰਮੁਖ ਜਾਗ ਰਹੀ ਓ ਦੂਤਾ, ਸਦ ਵਿਰਾਗੀ ਤਤ ਪਰੋਤਾ। ਜਗ ਸੂਤਾ ਮਰਿਆ ਹੈ ਜਾਏ, ਬਿਨ ਗੁਰ ਸ਼ਬਦ ਨਾ ਸੋਝੀ ਪਾਏ। ਅਨਹਦ ਸ਼ਬਦ ਬਜੇ ਦਿਨ ਰਾਤੀ, ਅਵਿਗਤ ਕੀ ਗਤ ਗੁਰਮੁਖ ਜਾਤੀ। ਤੋ ਜਾਣੀ ਜਾਂ ਸ਼ਬਦ ਪਛਾਣੀ, ਏਕੋ ਰਵ ਰਿਆ ਨਿਰਵਾਣੀ। ਸੁਨ ਸਮਾਧ ਸਹਿਜ ਮਨ ਰਾਤਾ, ਤਾ ਜੋ ਲੋਭਾ ਏਕੋ ਜਾਤਾ। ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇਟ ਸਮਾਨਿਆ। ਰਾਮ ਕਲੀ ਮਹੱਲਾ ਪਹਿਲਾ, ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉਪਰੇ ਕੇ ਅੰਕਾਰ। ਜਿਸ ਗੁਰ ਮਿਲੇ ਸੋਈ ਵਿਦ ਜਾਣੇ, ਗੁਰਮਤ ਹੋਏ ਤਾਂ ਹੁਕਮ ਪਛਾਣੇ। ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਹੋਮੇ ਜਾਏ ਸ਼ਬਦ ਕਰ ਲਈਐ ਰਾਓ। ਗਣ ਗਣ ਜੋਤਕ ਕਾਂਡੀ ਕੀਨੀ, ਪੜੇ ਸੁਣਾਵੇ ਤਤ ਨ ਚੀਨੀ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਵਧੋ ਨਾ ਸਗਲੀ ਸ਼ਾਰ। ਨਾਵੇ ਤੋਵੇ ਪੂਜੇ ਸਹਿਲਾ, ਬਿਨ ਹਰ ਰਾਤੋ ਮੈਲੋ ਮੈਲਾ। ਗਰਬ ਨਿਵਾਰ ਮਿਲੇ ਪ੍ਰਭ ਸਾਰਥ, ਮੁਕਤ ਪ੍ਰਾਣ ਜਪ ਹਰ ਕਿਰਤਾਰਥ। ਬਾਚੇ ਵਾਦ ਨ ਬੇਦ ਵਿਚਾਰੇ, ਆਪ ਡੁੱਬੇ ਕਿਉਂ ਪਿਤਰਾ ਤਾਰੇ। ਘਟ ਘਟ ਬ੍ਰਹਮ ਚੀਨੇ ਜਨ ਕੋਏ, ਸਤਿਗੁਰ ਮਿਲੇ ਤਾਂ ਸੋਝੀ ਹੋਏ। ਗਣਤ ਗਣੀਏ ਸਹਿਸਾ ਦੁੱਖ ਜੀਏ, ਗੁਰ ਕੀ ਸਰਨ ਪਵੇ ਸੁਖ ਥੀਏ। ਕਰ ਅਪਰਾਧ ਸਰਨ ਹਮ ਆਇਆ, ਗੁਰ ਹਰ ਪੇਟੇ ਪੂਰਬ ਕਮਾਇਆ। ਗੁਰ ਸਰਨ ਨਾਈਏ ਬ੍ਰਹਮ ਨ ਪਾਈਏ, ਪਰਮ ਭੁਲਾਈਏ ਜਨਮ ਮਾਰੇ ਆਈਏ। ਜਮ ਦਰ ਵਾਧੋ ਮਰੇ ਵਿਕਾਰ, ਨਾ ਹਿਰਦੇ ਨਾਮ ਨਾ ਸ਼ਬਦ ਅਚਾਰ। ਇੱਕ ਪਾਂਧੇ ਪੰਡਤ ਮਿਸਰ ਕਹਾਵੇ, ਦੁਬਦਾ ਰਾਤੇ ਮਹਿਲ ਨ ਪਾਵੇ। ਜਿਸ ਗੁਰ ਪ੍ਰਸਾਦੀ ਨਾਮ ਆਧਾਰ, ਕੋਟ ਮਦੇ ਕੋ ਜਾਣੇ ਅਪਾਰ। ਏਕ ਬੁਰਾ ਭਲਾ ਸੱਚ ਏਕੈ, ਬੂਝ ਗਿਆਨੀ ਸਤਿਗੁਰ ਕੀ ਟੇਕੈ। ਗੁਰਮੁਖ ਵਿਰਲੀ ਏਕੋ ਜਾਣਿਆ, ਆਵਣ ਜਾਣਾ ਮੇਟ ਸਮਾਣਿਆ। ਜਿਨ ਕੇ ਹਿਰਦੇ ਏਕ ਅੰਕਾਰ, ਸਰਬ ਗੁਣੀ ਸਾਚਾ ਵਿਚਾਰ। ਗੁਰ ਕੇ ਪਾਣੇ ਕਰਮ ਕਮਾਵੇ, ਨਾਨਕ ਸਾਚੇ ਸਾਚ ਸਮਾਵੇ। ਰਾਮ ਕਲੀ ਮਹੱਲਾ ਪਹਿਲਾ, ਹੱਟ ਨਿਗ੍ਰਹਿ ਕਰ ਕਾਇਆ ਸੀਜੇ, ਵਰਤ ਤਪਨ ਕਰ ਮਨ ਹੀ ਪੀਜੇ। ਰਾਮ ਨਾਮ ਸਰ ਅਵਰ ਨ ਪੂਜੇ, ਗੁਰ ਸੇਵ ਮਨਾ ਹਰ ਜਨ ਸੰਗ ਕੀਜੈ। ਜਮ ਮੰਜਦਾਰ ਜੋਏ ਨਹੀਂ ਸਾਕੈ, ਸਰਪਨ ਡਸ ਨ ਸਕੇ ਹਰ ਕਾ ਰਸ ਪੀਜੇ ਰਹੋ। ਬਾਦ ਪੜੇ ਰਾਗੀ ਜਗ ਪੀਜੇ, ਤ੍ਰੈ ਗੁਣ ਵਿਖਿਆ ਜਨਮ ਮਰੀਜੇ। ਰਾਮ ਨਾਮ ਬਿਨ ਸੁਖ ਸਹੀਜੈ, ਚਾੜਸ ਪਵਨ ਸਿੰਘਾਸਨ ਪੀਜੇ। ਨਿਉਲੀ ਕਰਮ ਖੱਟ ਕਰਮ ਕਰੀਜੇ, ਰਾਮ ਨਾਮ ਬਿਨ ਵਿਰਥਾ ਸਾਸ ਲੀਜੇ। ਅੰਤਰ ਪੰਚ ਅਗਨ ਕਿਉਂ ਤੀਰ ਜਤੀਜੈ, ਅੰਤਰ ਚੋਰ ਕਿਉਂ ਸਾਧ ਲਹੀਜੈ। ਗੁਰਮੁਖ ਹੋਏ ਕਾਇਆ ਗੜ ਲੀਜੇ, ਅੰਤਰ ਮੈਲ ਤੀਰਥ ਪਰਮੀਜੇ। ਮਨ ਨਹੀਂ ਸੋਚਾ ਕਿਆ ਸੋਚ ਕਰੀਜੈ, ਕਿਰਤ ਪਿਆ ਦੋਸ ਕਾਂ ਕੋਕ ਦੀਜੇ। ਅੰਨ ਨ ਖਾਏ ਦੇਹੀ ਦੁੱਖ ਦੀਜੇ, ਬਿਨ ਗੁਰ ਗਿਆਨ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਆ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ

ਅੰਮ੍ਰਿਤਨਾਮ੍ਰਿਤਮਾਇ ਸਮਾਏ ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ।

ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸਵਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੈ ਮਨ ਸੋਏ।

ਤਵੇ ਤਾਵੇ। ਜੀਵਨ ਮੁਕਤ ਸੋ ਕਹਾਵੇ, ਤੈਸਾ ਹਰਖ ਤੈਸਾ ਉਸੋਗ, ਸਦਾ ਆਨੰਦ ਤੈ ਨਹੀਂ ਬਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ।

0: ਪ੍ਰਗਟਾਵੇ। ਤਿੰਨ ਸੰਤਨ ਕੀ ਬਾਛੋ ਤੂਰ, ਨਾਨਕ ਕੀ ਹਰ ਲੋਚਾ ਪੂਰ, ਮਨ
1: ਮੋਹ ਅਵਰ ਤਿਆ ਤੂੰ ਤਸੇ ਚਤਾਰ, ਜੋ ਕਾਸ਼ ਕਰੈ ਸਵੀ ਸੁਖਮਾਨ, ਭੁੱਲਾ ਕਾਹੇ ਫਿਰੇ ਅਜਾਨ, ਕੌਣ ਵਸਤੇ ਆਈ ਤੇਰਾ ਸੰਗ, ਲਪਟ ਰਿਓ ਸਲੋਭੀ ਪਾਤੰਗ, ਰਾਮ ਨਾਮ ਜਾਹਿਰ ਦੇ ਮਾਹੇ, ਨਾਨਕ ਪਾਸੇ ਤੀਕਰ ਜਾਹੇ, ਜੈ ਵੱਖਰ ਕੌਲੈਨ ਤੂੰ ਆਇਆ, ਰਾਮ ਨਾਮ ਸੰਦਨ ਕਰ ਪਾਇਆ।

ਨਿਤ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਚਾਂ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪਰਤੀ ਤੇ ਜਨੇ ਆਵੈ ਹਰਿ ਪ੍ਰਭ ਜੀ।

ਤ੍ਰਿਗੁਣ ਦੀ ਪ੍ਰਭਿਨਾ ਤਿਸੇ ਬੁਝਾਈ ਨਾਨਕਾ ਜਿਸੁਭਾ ਸੁਪ੍ਰਸੰਨ ਅਸ਼ਟਪਦੀ ਅਵਨਾਸੀ ਭ੍ਰਮਣ ਮਹਿਰਾ ਮਨੁ ਕੀ ਤੁਮਰੀ ਦਿਆ ਤਿਸਤੇ ਪਰੇ ਨਾਹੀ।

ਸੰਸਰ ਮਨਾ ਕਰ ਕਿਰਪਾ ਸੇ ਆਪਣੇ ਨਾਮ ਲਾਏ ਨਾਨਕ ਚੌਥਾ ਪਰਮਾ ਸੁਜਨ ਕਰ ਪਾਏ ਰੂਪ ਸਤ ਜਾਕਾ ਸਦਿਆ ਸਥਾਨ।

ਤਮਿਤ ਕੋਈ ਨ ਲਾਖਾ ਪ੍ਰਭ ਕੇ ਸੇਵਾ ਕੋ ਕੂ ਨ ਪਹੁੰਚਾ ਪ੍ਰਭ ਕੇ ਸੇਵ ਗੂੰ ਦੇ ਉੱਚਾ ਜੋ ਪ੍ਰਭੇ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦੇ ਪ੍ਰਗਟਾਇਆ ਨਿੱਕੀ ਗੀਰੀ ਮੈਂ ਕਦਰ ਆਖਾ ਪਸਮਾ ਕਰੈ ਲਸਕਰ ਗੁਰ ਲਾਖਾ ਜਿਸਕਾ